ਤਾਈਓ ਨੱਥੇ ਆਉਂਦੇ ਤਾਈਓ ਨੱਥੇ ਅਬਦੁਲ ਬਾਰਾਂ ਗਾਈਆਂ ਵੀਰ ਸੀ ਢਾਡੀ ਬਾਰਾਂ ਗਾ ਕੇ ਉਹ ਢਾਡੀ ਬਾਰਾਂ ਗਾ ਕੇ ਕਰੀ

ਦੇਤਾ ਮਾਨ ਭਮੱਦੀ ਵਰਗੇ ਬੈਰੀ ਰੁਲਦਿਆਂ ਨੂੰ, ਸਾਰਾ ਜੱਗ ਜਾਣਦਾ, ਸਾਰਾ ਜੱਗ ਜਾਣਦਾ।

ਅਕਾਲ ਪੁਰਖ ਅੰਤਰਜਾਮੀ ਧੰਨਾ ਧੰਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਚਰਨਾਂ ਕਮਲਾਂ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਮੇਰੇ ਸਾਹਿਬ ਦੇ ਚਰਨਾਂ 'ਚ ਸੀ ਝੁਕਾਉਂਦਿਆਂ ਹੋਇਆਂ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਮੇਰੇ ਸਤਿਗੁਰਾਂ ਦੇ ਚਰਨਾਂ ਕਮਲਾਂ ਵਿੱਚ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਪਿਆਰ ਸਤਿਕਾਰ ਆਪਦ ਭਾਵਨਾ ਦੇ ਨਾਲ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਅਸੀਂ ਸਾਰੇ ਬੇਨਤੀਆਂ ਕਰਨ ਵਾਸਤੇ, ਵੰਦਨਾ ਕਰਨ ਵਾਸਤੇ, ਅਰਦਾਸ ਕਰਨ ਵਾਸਤੇ ਆਉਣੇ ਹਾਂ। ਅੰਮ੍ਰਿਤ ਬਾਣੀ ਦਾ ਕੀਰਤਨ ਛੋਟੇ ਛੋਟੇ ਸਕੂਲ ਦੇ ਬੱਚੇ, ਕੈਲਗਿਰੀ ਦੀਆਂ ਸੰਗਤਾਂ ਆਪ ਸਭ ਸੰਗਤਾਂ ਨੂੰ ਸਰਵਣ ਕਰਾ ਰਹੀਆਂ ਸਨ। ਕਿਉਂਕਿ ਜਿਹੜਾ ਬਚਪਨ ਆ ਨਾ, ਜਦੋਂ ਬਚਪਨ ਦੇ ਵਿੱਚ ਜਿਹੜੇ ਪਾਸੇ ਜੁੜ ਜਾਈਏ ਤੇ ਸਾਰੀ ਉਮਰ ਬੰਦਾ ਉਸੇ ਪਾਸੇ ਜੁੜਿਆ ਰਹਿੰਦਾ ਹੈ। ਰੰਗ ਲਾਗਤ ਲਾਗਤ ਲਾਗਤ ਹੈ। ਬਹੁਤ ਸੋਹਣਾ ਪਿਆਰ ਨਾਲ ਸਤਿਕਾਰ ਦੇ ਨਾਲ ਬੱਚੇ ਕੀਰਤਨ ਦੀ ਸੇਵਾ ਨਿਭਾ ਰਹੇ ਸਨ। ਪਹਿਲੀ ਗੱਲ ਤਾਂ ਉਹ ਮਾਂ ਬਾਪ ਬੜੇ ਚੰਗੇ ਹੁੰਦੇ ਆ ਜਿਹੜੇ ਬੱਚਿਆਂ ਨੂੰ ਇਸ ਲਾਈਨ ਤੇ ਲਾਉਂਦੇ ਆ, ਪੁੱਤਰ ਧੀਆਂ ਨੂੰ ਜਿਹੜੇ ਕਹਿੰਦੇ ਵੀ ਤੁਸੀਂ ਗੁਰਬਾਣੀ ਨਾਲ ਜੁੜੋ, ਤੁਸੀਂ ਕੀਰਤਨ ਨਾਲ ਜੁੜੋ, ਤੁਸੀਂ ਕਥਾ ਵਿਚਾਰਾਂ ਨਾਲ ਇਤਿਹਾਸ ਨਾਲ ਜੁੜੋ। ਪਹਿਲੇ ਮਾਪਿਆਂ ਦੇ ਸਿਰ ਆ ਜਾਂਦਾ ਇਹੋ ਜਿਹੇ ਬੱਚਿਆਂ ਦਾ ਸਿਰ ਤੇ, ਤੇ ਦੂਜਾ ਉਹਨਾਂ ਦੇ ਅਧਿਆਪਕਾਂ ਦੀ। ਉਹ ਕਿਹੜੇ ਸਕੂਲਾਂ ਕਾਲਜਾਂ ਚ ਪੜ੍ਹਦੇ ਆ, ਕਿੱਥੇ ਉਹਨਾਂ ਨੂੰ ਸ਼ਿਕਸ਼ਾ ਮਿਲਦੀ ਹੈ, ਉਹਨਾਂ ਦੇ ਸਿਰ ਤੇ ਸਿਰਾ ਜਾਂਦਾ ਹੈ। ਤੇ ਗੁਰੂ ਦੀ ਗੋਦ ਚ ਬਹਿ ਕੇ ਉਹਦੇ ਗੁਣ ਗਾਣੇ ਗਾਉਣੇ, ਤੁਝ ਬਿਨਾਂ ਵਰਨਾ ਜਾਣਾ ਮੇਰੇ ਸਹਿਬਾ, ਗੁਣ ਗਾਵਾਂ ਨਿਤ ਤੇਰੇ। ਮਹਾਰਾਜ ਕਹਿੰਦੇ ਇੱਕ ਦਿਲ ਨੀ ਨਿਤ, ਸਾਹਿਬ ਦੇ ਤਾਂ ਨਿਤ ਗੁਣ ਗਾਉਣੇ ਚਾਹੀਦੇ ਆ ਨਾ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਤਾਰ। ਜਦੋਂ ਉਸ ਮਾਲਕ ਦੇ ਗੁਣ ਗਾਵਾਂਗੇ, ਉਹਦੀ ਜਦੋਂ ਵਡਿਆਈ ਕਰਾਂਗੇ, ਇਹ ਵਡਿਆਈ, ਇਹ ਗਾਉਣ, ਇਹ ਸੇਵਾ, ਇਹ ਸਿਮਰਨ ਸਾਡੀ ਭਗਤੀ ਬਣ ਜਾਣੀ ਹੈ। ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਰਿਸ਼ੀ ਮੁਨੀ ਪੀਰ ਪੈਗੰਬਰ ਉਹ ਘਰ ਬਾਰ ਪਰਿਵਾਰ ਛੱਡ ਕੇ ਜੰਗਲਾਂ ਚ ਚਲੇ ਜਾਂਦੇ ਸੀ ਭਗਤੀ ਕਰਨ। ਜੰਗਲਾਂ ਵਿੱਚ ਭੁੱਖੇ ਰਹਿਣਾ, ਧੂਣੇ ਤਪੜੇ ਪੁੱਠੇ ਲਮਕਣਾ, ਪਰਿਵਾਰ ਨੂੰ ਬੱਚਿਆਂ ਨੂੰ ਛੱਡ ਜਾਣਾ, ਤੇ ਜੰਗਲਾਂ ਦੇ ਵਿੱਚ ਜਾ ਕੇ ਵੀ ਮਨ ਅਸ਼ਾਂਤ ਰਹਿੰਦਾ, ਸ਼ਾਂਤੀ ਚ ਨਹੀਂ ਸੀ ਆਉਂਦਾ। ਕੋਈ ਬਿਰਲਾ ਹੀ ਜਿਹੜਾ ਪੂਰਨ ਬਣ ਕੇ ਆ ਜਾਂਦਾ ਸੀ, ਰੱਬ ਦੇ ਨਾਲ ਮਿਲਾਪ ਹੋ ਜਾਂਦਾ ਸੀ ਜਿਹਦਾ, ਪਰ ਸਾਰਿਆਂ ਦਾ ਨਹੀਂ। ਮਹਾਰਾਜ ਕਹਿੰਦੇ ਵੀ ਤੂੰ ਦੁਨੀਆਂ ਚ ਵਿਚਰਦਾ, ਪਰਿਵਾਰ ਚ ਰਹਿੰਦਾ, ਕਿਰਤ ਕਰਦਾ, ਦਸਾਂ ਨਹੁੰ ਦੀ ਕਿਰਤ ਨੂੰ ਕਰਦਾ ਹੋਇਆ, ਪਰਿਵਾਰ ਦੀ ਪਾਲਣਾ ਕਰਦਾ ਹੋਇਆ, ਗੁਰੂ ਨਾਲ ਜੁੜ ਕੇ ਗੁਰਮਤਿ ਦੇ ਸਿਧਾਂਤ ਨੂੰ ਜਦੋਂ ਜਾਣ ਗਿਆ, ਤੇਰੇ ਵਰਗਾ ਕੋਈ ਭਗਤੀ ਨਹੀਂ, ਤੇਰੇ ਵਰਗਾ ਕੋਈ ਪਰਪਕਾਰੀ ਨਹੀਂ। ਸਾਡੇ ਦਸ ਗੁਰੂ ਸਾਹਿਬਾਨਾਂ ਨੇ ਘਰ ਪਰਿਵਾਰਾਂ ਵਿੱਚ ਰਹਿ ਕੇ, ਗ੍ਰਹਿਸਥ ਜੀਵਨ ਦੇ ਵਿੱਚ ਰਹਿ ਕੇ ਮੇਰੇ ਪਾਤਸ਼ਾਹ ਗਰੀਬ ਨਿਵਾਜ ਨੇ ਇਹ ਸੰਸਾਰ ਨੂੰ ਤਾਰਨਾ ਕੀਤਾ, ਤੇ ਵੱਡੇ ਵੱਡੇ ਵੱਡੇ ਬਲੀ ਪੁਰਖ ਯੋਧੇ ਸਿੱਖ ਜਰਨੈਲ ਜਿਹੜੇ ਕੌਮ ਲਈ ਵੀ ਕੁਰਬਾਨੀ ਕਰਕੇ ਗਏ, ਜਿਨ੍ਹਾਂ ਨੇ ਕੌਮ ਲਈ ਵੀ ਕਾਰਜ ਕੀਤੇ, ਤੇ ਜਿਨ੍ਹਾਂ ਨੇ ਆਪਣੇ ਪਰਿਵਾਰ ਲਈ ਵੀ ਇਸ ਜਗਤ ਦੇ ਉੱਤੇ ਘਾਲ ਕਮਾਈ। ਮੇਰੇ ਸਤਿਗੁਰੂ ਅਕਾਲ ਪੁਰਖ ਨਿਰੰਕਾਰ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਮਹਾਰਾਜ, ਮੀਰੀ ਪੀਰੀ ਦੇ ਮਾਲਕ, ਉਹਨਾਂ ਦੀ ਸਿਫਤ ਸਲਾਹ ਕਰਨ ਦਾ ਯਤਨ ਕਰੀਏ। ਅਕਾਲ ਪੁਰਖ ਅੰਤਰਜਾਮੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਛੇਵੀਂ ਜੋਤ ਆ, ਜਿਨ੍ਹਾਂ ਨੇ ਪਹਿਲਾਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਕੈਦੀ ਰਿਹਾਅ ਕਰਾਏ, ਆਪਾਂ ਇਹ ਇਤਿਹਾਸ ਕਹਿ ਕੇ ਗਏ ਹਾਂ। ਤੇ ਚੰਦੂ ਜਹਾਂਗੀਰ ਨੂੰ ਜਦੋਂ ਪਤਾ ਲੱਗਿਆ ਨਾ, ਕਿਉਂਕਿ ਜਹਾਂਗੀਰ ਤਾਂ ਆਪਣੀ ਕਿਤਾਬ ਤੁਰ ਕੇ ਜਹਾਂਗੀਰੀ ਵਿੱਚ ਵੀ ਲਿਖਦਾ ਵੀ ਮੇਰੇ ਅੱਖਾਂ 'ਚ ਰੜਕਦੀ ਸੀ, ਇਹ ਜਿਹੜੀ ਦੁਕਾਨਦਾਰੀ ਉਹ ਦੁਕਾਨਦਾਰੀ ਲਿਖਦਾ ਗੁਰੂ ਘਰ ਨੂੰ, ਜਾਂ ਤਾਂ ਉਹਨੇ ਫਿਰ ਆਪਣਾ, ਕਿਉਂਕਿ ਕਈ ਵਾਰੀ ਜਿਹੜਾ ਬੰਦਾ ਸ਼ੈਤਾਨ ਆ ਨਾ, ਉਹ ਆਪਦਾ ਪੱਖ ਸਹੀ ਰੱਖ ਜਾਂਦਾ ਤੇ ਦੂਸਰੇ ਨੂੰ ਫਿਰ
ਜਿਨ੍ਹਾਂ ਨੇ ਸਾਥ ਦਿੱਤਾ ਹੁੰਦਾ ਨਾ ਮਾੜਾ ਕਰਨ ਵਿੱਚ, ਉਹਨਾਂ ਨੂੰ ਮੂਹਰੇ ਕਰ ਦਿੰਦਾ। ਜਹਾਂਗੀਰ ਨੇ ਵੀ ਕੁਝ ਐਂ ਕੀਤਾ, ਚੰਦੂ ਵਰਗਿਆਂ ਨੂੰ ਮੂਹਰੇ ਕੀਤਾ, ਪਹਿਲਾਂ ਵੀ ਮੂਹਰੇ ਕੀਤਾ ਤੇ ਬਾਅਦ ਚ ਮਹਾਰਾਜ ਦੇ ਵੀ ਹਵਾਲੇ ਕਰਤਾ। ਨੱਕ ਚ ਨਕੇਲ ਪਾ ਕੇ ਚੰਦੂ ਨੂੰ ਗਲੀਆਂ ਚ ਘੁਮਾਇਆ ਗਿਆ, ਚੰਦੂ ਨੂੰ ਸਜਾਵਾਂ ਦਿੱਤੀਆਂ ਗਈਆਂ, ਚੰਦੂ ਦੇ ਸਿਰ ਦੇ ਉੱਤੇ ਉਹੀ ਕੜਛਾ ਮਾਰਿਆ ਗਿਆ ਜਿਹੜੇ ਕੜਛੇ ਨਾਲ ਰੇਤ ਪਾਈ ਗਈ ਸੀ, ਚੰਦੂ ਨਰਕਾਂ ਨੂੰ ਪਹੁੰਚ ਗਿਆ। ਤੇ ਇਹ ਗੱਲ ਦਾ ਪੂਰੇ ਵਰਲਡ ਦੇ ਵਿੱਚ ਪਤਾ ਲੱਗ ਗਿਆ ਵੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦੇ ਵਿੱਚ ਚੰਦੂ ਦਾ ਬੜਾ ਵੱਡਾ ਰੋਲ ਸੀ, ਬੜਾ ਵੱਡਾ ਹੱਥ ਸੀ। ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਪੁੱਤਰ ਹਰਗੋਬਿੰਦ ਸਾਹਿਬ ਮਹਾਰਾਜ ਨੇ, ਜਿਹਨੂੰ ਮੀਰੀ ਪੀਰੀ ਦਾ ਮਾਲਕ ਕਹਿੰਦੇ, ਸੱਚਾ ਪਾਤਸ਼ਾਹ ਕਹਿੰਦੇ ਜਿਹਨੂੰ ਲੋਕ ਨਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸੱਚਾ ਪਾਤਸ਼ਾਹ ਕਹਿੰਦੇ ਸੀ। ਜੈ ਜੈਕਾਰਾਂ ਹੁੰਦੀਆਂ ਸੀ, ਸਾਰੇ ਸੰਸਾਰ ਵਿੱਚ ਇਹ ਗੱਲ ਫੈਲ ਗਈ ਵੀ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਫਰਜ਼ੰਦ ਬੜਾ ਬਲੀ ਪੁਰਖ ਹੈ, ਬੜਾ ਯੋਧਾ ਏ, ਬੜੀ ਡੀਲ ਡੋਲ ਆ, ਬੜਾ ਦਲੇਰ ਹੈ, ਉਹਨੇ ਫੌਜਾਂ ਤਿਆਰ ਕੀਤੀਆਂ ਏ, ਉਹਨੇ ਝੌਰ ਛਿੰਬੇ ਨਾਈ ਜੱਟ ਬੂਟ ਮਜ਼ਬੀ ਸਿੱਖ ਰਮਦਾਸੀ ਉਹਨੇ ਸਾਰੀਆਂ ਕੌਮਾਂ ਇਕੱਠੀਆਂ ਕਰ ਲਈਆਂ। ਅਸਲ ਮੇਂ ਰਾਜੇ ਮਹਾਰਾਜਿਆਂ ਨੇ ਜਿਹੜੇ ਸਨਾਤਨੀ ਰਾਜੇ ਸੀ ਜਾਂ ਮੁਗਲ ਲੋਕ ਸੀ, ਉਹਨਾਂ ਨੇ ਇਹ ਸਾਰੇ ਲੋਕਾਂ ਨੂੰ ਫਟਕਾਰਿਆ। ਤੇ ਜੇ ਆਪਾਂ ਮਨੂ ਸਿਮਰਤੀ ਪੜ੍ਹੀਏ ਨਾ, 6,637 ਜਾਤਾਂ ਨੂੰ ਉਹਨਾਂ ਨੇ ਸ਼ੂਦਰ ਕਰਾਰ ਦਿੱਤਾ। ਪਤਾ ਲੱਗਿਆ ਵੀ ਇਹ ਦਬਲੇ ਕੁਚਲੇ ਲੋਕ ਨੇ ਜਿਹੜੇ, ਇਹਨਾਂ ਨੂੰ ਇਕੱਠੇ ਕਰਕੇ ਜਿਹਨਾਂ ਨੇ ਕਿਤੇ ਆਜ਼ਾਦੀ ਦਾ ਸੁਪਨਾ ਨਹੀਂ ਲਿਆ ਸੀ, ਜਿਹਨਾਂ ਨੇ ਕਿਤੇ ਸਿਰ ਨਹੀਂ ਸੀ ਤਾਂ ਚੁੱਕੇ, ਜਿਹਨਾਂ ਦੇ ਅੰਦਰੋਂ ਕਦੇ ਅਣਖ ਦੀ ਚਨਗੀ ਨਹੀਂ ਸੀ ਜਾਗੀ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਨੇਹੇ ਭੇਜੇ ਸੰਗਤਾਂ ਨੂੰ, ਕਿਉਂਕਿ ਇਹ ਦਰ ਐਸਾ ਇੱਥੇ ਪੁੱਛਿਆ ਨਹੀਂ ਜਾਂਦਾ ਵੀ ਤੂੰ ਕੌਣ ਆ, ਕਿੱਥੋਂ ਆਇਆ, ਕਿਉਂਕਿ ਰੱਬ ਨੂੰ ਪਤਾ ਹੈ ਵੀ ਸਾਰੇ ਮੇਰੇ ਜੀਵ ਆ, ਮੇਰੀ ਜੋਤ ਹੈ। ਇੱਥੇ ਪਿਆਰ ਦੇਖਿਆ ਜਾਂਦਾ, ਇੱਥੇ ਹਮਦਰਦੀ ਦੇਖੀ ਜਾਂਦੀ ਹੈ, ਇੱਥੇ ਅੰਦਰਲਾਪਣ ਦੇਖਿਆ ਜਾਂਦਾ ਹੈ। ਅੰਦਰੋਂ ਤਾਂ ਕਈ ਵਾਰੀ ਆਪਣੇ ਵੀ ਮਾੜੇ ਨਿਕਲੇ ਆ, ਹੁਣ ਪ੍ਰਿਥਵੀ ਚੰਦ ਨੂੰ ਚੰਗਾ ਕਹਿੰਦੇ ਅੱਜ ਤੱਕ ਇਤਿਹਾਸ ਦੇ ਵਿੱਚ, ਆਪਾਂ ਸੀਗਾ ਤਾਂ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਭਰਾ ਗੁਰੂ ਰਾਮਦਾਸ ਮਹਾਰਾਜ ਦਾ ਪੁੱਤਰ ਹੀ ਸੀ ਨਾ ਪ੍ਰਿਥਵੀ ਚੰਦ ਵੀ, ਉਹਨੂੰ ਅੱਜ ਤੱਕ ਇਤਿਹਾਸ ਦੇ ਵਿੱਚ ਆਪਾਂ ਚੰਗਾ ਕਹਿ ਕੇ ਸਲਾਉਂਦੇ ਨਹੀਂ, ਕਿਉਂਕਿ ਮਾੜਾ ਕੰਮ ਕੀਤਾ ਉਹਨੇ, ਮਾੜੇ ਬੋਲ ਬੋਲੇ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ। ਇੱਥੇ ਕਹਿਣ ਤੋਂ ਭਾਵ ਆਪਣਾ ਉਹ ਹੈ ਜਿਹਦੀ ਸਾਂਝ ਆ ਗੁਣਾਂ ਦੀ, ਜਿਹਦਾ ਪ੍ਰੇਮ ਆ ਗੁਰੂ ਦੇ ਨਾਲ। ਭਾਈ ਮਰਦਾਨਾ ਜੀ ਕਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਆਪਣੇ ਸੀ, ਜੇ ਆਪਾਂ ਕਹਿ ਲਈਏ ਕੁੱਲ ਚੋਂ, ਰਿਸ਼ਤੇਦਾਰੀ ਚੋਂ, ਬਲੱਡ ਰਿਲੇਸ਼ਨ ਚੋਂ, 54 ਸਾਲ ਮਹਾਰਾਜ ਦੇ ਨਾਲ ਰਬਾਬੀ ਢਾਡੀ ਬਣ ਕੇ ਰਹੇ, ਮਿੱਤਰ ਬਣ ਕੇ ਰਹੇ ਮਹਾਰਾਜ ਦੇ। ਸੱਚੇ ਪਾਤਸ਼ਾਹ ਦੇ ਭਾਈ ਲੈਣਾ ਜੀ ਕਿਹੜਾ ਆਪਣੇ ਸੀ। ਇੱਥੇ ਆਪਣੇ ਤੋਂ ਭਾਵ ਆ ਜਿਹੜੇ ਜਿਹਦੀ ਸਾਂਝ ਰਲ ਗਈ ਗੁਰੂ ਦੇ ਨਾਲ, ਜਿਹਨੇ ਮੁਹੱਬਤ ਕਰ ਲਈ ਗੁਰੂ ਦੇ ਨਾਲ, ਜਿਹੜਾ ਗੁਰੂ ਤੋਂ ਵਹਿਕ ਗਿਆ, ਘੋਲ ਘੁਮਾ ਗਿਆ, ਜਿਹੜਾ ਮਨ ਵਿੱਚ ਹੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ, ਇੱਥੇ ਆਪਣੇ ਉਹ ਆ। ਤੇ ਮਹਾਰਾਜ ਨੇ ਸਾਰੇ ਕੀਤੇ ਇਕੱਠੇ ਤੇ ਹੁਕਮਨਾਮੇ ਜਾਰੀ ਕੀਤੇ ਆ ਵੀ ਸ਼ਸਤਰ ਲਿਆਉਣੇ ਆ, ਘੋੜੇ ਲਿਆਉਣੇ ਆ, ਜਵਾਨੀਆਂ ਭੇਟ ਕਰਨੀਆਂ। ਸੱਚੇ ਪਾਤਸ਼ਾਹ ਨੇ ਢਾਡੀ ਵਾਰਾਂ ਦੇ ਦੀਵਾਨ ਆਰੰਭ ਕੀਤੇ ਆ, ਨੱਥੇ ਉਬਦੁੱਲੇ ਹੋਣੇ ਗਾ ਕੇ ਸੂਰਮਿਆਂ ਦੀਆਂ ਵਾਰਾਂ, ਜਿਹੜਾ ਜੰਮਿਆ ਹੋਇਆ ਖੂਨ ਆ ਉਹਨੂੰ ਪਿਘਲਣ ਲਾ ਦਿੱਤਾ, ਕਿਉਂਕਿ ਸੂਰਮਿਆਂ ਦੀ ਗੱਲ ਕਰਾਂਗੇ ਸੁਣਾਂਗੇ ਤੇ ਸਾਡੇ ਅੰਦਰ ਜੋਸ਼ ਪੈਦਾ ਹੁੰਦਾ, ਤੇ ਜੇ ਆਪਾਂ ਪਾਪੀਆਂ ਦੀ ਬੁਲਤਲਾਂ ਦੀ ਗੱਲ ਕਰਾਂਗੇ, ਮਾੜਿਆਂ ਦੀ ਨਿਕੰਬਿਆਂ ਦੀ ਗੱਲ ਕਰਾਂਗੇ, ਫਿਰ ਮਨ ਹੋਜਾ ਬਣ ਜਾਂਦਾ। ਸੂਰਮਿਆਂ ਦੀ ਗੱਲ ਸੂਰਮੇ ਹੀ ਕਰ ਸਕਦੇ, ਸੂਰਮੇ ਹੀ ਸੁਣ ਸਕਦੇ ਆ। ਮਹਾਰਾਜ ਨੇ ਨੱਥੇ ਉਬਦੁੱਲੇ ਨੂੰ ਕਿਹਾ ਸੀ ਸੁਰ ਸਿੰਘ ਵਾਲੇ ਢਾਡੀ ਜਿਹੜੇ ਸੱਦੇ ਤੇ, ਢਾਡੀ ਸੱਦੇ ਵੀ ਕਿਵੇਂ ਹਾਥੀ ਤੇ ਬਿਠਾ ਕੇ ਲਿਆਏ ਸੀ, ਢਾਡੀਆਂ ਨੂੰ ਬੜਾ ਮਾਣ ਸਨਮਾਨ ਦਿੱਤਾ। ਜੇ ਜਦੋਂ ਕੱਚੇ ਕੋਠੇ ਮੂਹਰੇ ਜਾ ਕੇ ਕੋਠੇ ਤੋਂ ਵੱਡਾ ਹਾਥੀ ਖੜਾ ਸੀ ਨਾ ਨੱਥੇ ਅਬਦੁੱਲੇ ਦੇ ਘਰੇ, ਤੇ ਉਹ ਹੈਰਾਨ ਰਹਿ ਗਏ, ਕਹਿੰਦੇ ਵੀ ਹਾਥੀ ਤੇ ਸਵਾਰੀ ਤਾਂ ਮਹਾਰਾਜੇ ਕਰਦੇ ਆ, ਰਾਜੇ ਲੋਕ ਕਰਦੇ ਆ, ਅਮੀਰ ਲੋਕ ਕਰਦੇ ਆ, ਆ ਸਾਡੀਆਂ ਨਿੱਕੀਆਂ ਗਲੀਆਂ ਦੇ ਵਿੱਚ ਤੇ ਛੋਟੇ ਘਰਾਂ ਦੇ ਵਿੱਚ ਕੋਠਿਆਂ ਦੇ ਕੱਦ ਤੋਂ ਵੀ ਉੱਚਾ ਹਾਥੀ ਕਿਹਨੇ ਭੇਜਤਾ। ਤੇ ਬਾਬੇ ਵਿਧੀ ਚੰਦ ਵਰਗਿਆਂ ਨੇ ਦੱਸਿਆ, ਤੁਹਾਡੇ ਵਾਸਤੇ ਭੇਜਿਆ ਗੁਰੂ ਦੇ ਢਾਡੀਓ, ਤੁਹਾਡੇ ਵਾਸਤੇ। ਕਹਿੰਦੇ ਜੀ ਕਿਹਨੇ ਐਡੀ ਕਿਰਪਾ ਕਿਹਨੇ ਕਰਤੀ ਸਾਡੇ ਤੇ, ਅਸੀਂ ਤਾਂ ਮਾੜਾ ਮੋਟਾ ਮੇਲਿਆਂ ਚ ਗਾਉਣ ਵਾਲੇ ਆ ਜਾਂ ਰਾਜਿਆਂ ਮਹਾਰਾਜਿਆਂ ਦੇ ਦਰਬਾਰਾਂ ਚ ਗਾਉਣ ਵਜਾਉਣ ਜਾਂਦੇ ਆ,
ਭਾਈ ਬਿਧੀ ਚੰਦ ਕਹਿੰਦਾ ਗੱਲ ਤਾਂ ਇਹੀ ਆ ਵੀ ਹੁਣ ਤੁਸੀਂ ਰਾਜਿਆਂ ਮੂਹਰੇ ਨਹੀਂ ਗਾਉਣਾ, ਤੁਸੀਂ ਮੇਲਿਆਂ ਚ ਦੁਨੀਆਂ ਮੂਹਰੇ ਨਹੀਂ ਗਾਉਣਾ, ਤੁਸੀਂ ਰੱਬ ਮੂਹਰੇ ਗਾਉਣਾ ਤੇ ਰੱਬ ਦੀਆਂ ਪਿਆਰੀਆਂ ਜਿਹੜੀਆਂ ਸੰਗਤਾਂ ਰੱਬ ਵਰਗੀਆਂ ਉਹਨਾਂ ਮੂਹਰੇ ਗਾਉਣਾ। ਬਸ ਫਰਕ ਇਹੀ ਹੈ, ਜਦੋਂ ਤਾਂ ਦੁਨੀਆਂ ਮੂਹਰੇ ਹੱਥ ਅੱਡਾਂਗੇ ਤੇ ਖਾਲੀ ਰਹਿ ਜਾਂਦਾ ਭਾਂਡਾ, ਤੇ ਜਦੋਂ ਗੁਰੂ ਮੂਹਰੇ ਅੱਡਾਂਗੇ ਤੇ ਫਿਰ ਭੰਡਾਰੇ ਭਰ ਜਾਂਦੇ, ਫਿਰ ਦਾਤੇ ਬਣ ਜਾਂਦੇ ਆ। ਜਦੋਂ ਗੁਰੂ ਮੂਹਰੇ ਝੋਲੀ ਅੱਡ ਲਈ ਫਿਰ ਦੁਨੀਆਂ ਦੀਆਂ ਝੋਲੀਆਂ ਭਰਨ ਵਾਲੇ ਬਣ ਜਾਂਦੇ ਆ, ਤੇ ਜੇ ਥਾਂ ਥਾਂ ਤੇ ਮੱਥੇ ਰਗੜੇ ਥਾਂ ਥਾਂ ਤੇ ਝੋਲੀਆਂ ਅੱਡੀਆਂ, ਕਹਿੰਦੇ ਬਾਹਲੇ ਘਰਾਂ ਦਾ ਪ੍ਰਾਹੁਣਾ ਜਿਹੜਾ ਭੁੱਖਾ ਹੀ ਰਹਿ ਜਾਂਦਾ, ਆਮ ਕਹਾਵਤ ਆਪਣੇ ਬਜ਼ੁਰਗਾਂ ਦੀ। ਨਾਥੇ ਅਬਦੁੱਲੇ ਨੂੰ ਚਾਹ ਚੜੇ ਆ, ਕਰੋੜਾਂ ਵਾਰ ਉਹਨਾਂ ਨੇ ਸ਼ੁਕਰਾਨਾ ਕੀਤਾ ਮਨਾ, ਗੁਰੂ ਅਰਜਨ ਦੇਵ ਮਹਾਰਾਜ ਦੇ ਲਾਡਲੇ ਨੇ ਏਡਾ ਮਾਣ ਬਖਸ਼ਿਆ, ਏਡਾ ਪਿਆਰ ਦਿੱਤਾ, ਕਹਿੰਦੇ ਸੁਪਨੇ ਚ ਵੀ ਨਹੀਂ ਸੀ ਸੋਚਿਆ, ਤੇ ਹਾਥੀਆਂ ਤੇ ਬਿਠਾ ਕੇ ਲਿਆਂਦੇ ਢਾਡੀ ਮਹਾਰਾਜ। ਕਹਿੰਦੇ ਢਾਡੀਓ ਤੁਹਾਨੂੰ ਗੁਣ ਦਿੱਤੇ ਆ ਮਹਾਰਾਜ ਨੇ, ਤੁਹਾਡੇ ਤੇ ਕਿਰਪਾ ਬੜੀ ਹੈ, ਤੁਹਾਡੇ ਅੰਦਰ ਵੀਰ ਰਸ ਹੈ, ਸੋਹਰਾ ਤਾਲ ਆ ਆਵਾਜ਼ਾਂ ਨੇ, ਤੇ ਇਹਨਾਂ ਆਵਾਜ਼ਾਂ ਨੂੰ ਇਹ ਵੀਰ ਰਸ ਨੂੰ ਗਾਉਣ ਵਾਲੇ ਤਾਂ ਹੁਣ ਹੋਰ ਵੀ ਬਹੁਤ ਕੁਛ ਗਾਉਂਦੇ ਆ, ਪਰ ਆਪਣਾ ਫਰਕ ਬੜਾ, ਉਹਨਾਂ ਨੂੰ ਲੱਖਾਂ ਰੁਪਈਏ ਵੀ ਢੇਰ ਲਾ ਦਿੰਦੇ ਆ, ਤੇ ਕਈ ਵਾਰੀ ਗ੍ਰੰਥੀ ਨੂੰ ਅਰਦਾਸ ਕਰਨ ਵੇਲੇ ਦੇਣ ਵੇਲੇ ਆਪਾਂ ਕਹਿੰਦੇ ਵੀ ਚਲੋ 50 ਦਾ ਨੋਟ ਕੱਢ ਲਈਏ, ਤੇ ਉੱਥੇ ਪਤਾ ਨੀ ਕਿੰਨੇ ਸੱਟ ਦਿੰਦੇ ਆਪਾਂ ਗਾਉਣ ਵਜਾਉਣ ਵਾਲਿਆਂ ਤੇ, ਫਰਕ ਪੈ ਗਿਆ ਸਾਡਾ। ਕਿਉਂ ਸਾਡੇ ਗੁਰੂ ਸਾਹਿਬਾਨਾਂ ਨੇ ਜਿਹੜੀ ਪਰੰਪਰਾ ਤੋਰੀ, ਸਾਡੇ ਗੁਰੂ ਸਾਹਿਬਾਨਾਂ ਨੇ ਜਿਹੜਾ ਸਾਨੂੰ ਸੁਣਨ ਵਾਸਤੇ ਲਾਇਆ, ਜਿਹੜਾ ਸਾਨੂੰ ਸੁਣਾਇਆ ਸੁਣਨਾ ਤਾਂ ਉਹ ਸੀ, ਪਰ ਅਸੀਂ ਆਦਿ ਕੂੜ ਦੇ ਹੋ ਗਏ, ਸ਼ਰਮ ਧਰਮ ਦੋ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾ ਲੋ। ਆਓ ਬੇਨਤੀ ਕਰਾਂ ਮੈਂ, ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਜਿੱਥੇ ਗੁਰੂ ਦੀ ਬਾਣੀ ਦਾ ਕੀਰਤਨ ਕਰਦੇ ਨੇ ਰਬਾਬੀ ਸਿੰਘ, ਉੱਥੇ ਢਾਡੀ ਸਿੰਘ ਜਸੀਲੀਆਂ ਵਾਰਾਂ ਗਾਉਂਦੇ ਹੈ, ਯੋਧਿਆਂ ਦਾ ਖੂਨ ਗਰਮ ਹੋ ਜਾਂਦਾ ਹੈ ਜਦੋਂ ਢੱਡ ਤੇ ਸਰੰਗੀ ਦੀ ਤਾਲ, ਜਦੋਂ ਘੁੰਗਰੂਆਂ ਦੀ ਛਣਕਾਟ ਦੇ ਨਾਲ, ਜਦੋਂ ਢਾਡੀ ਸਿੰਘ ਵੀਰ ਰਸ ਦੇ ਵਿੱਚ ਕਵਿਤਾਵਾਂ ਗਾਉਂਦੇ ਹੈ, ਤੇ ਮੱਲੋ ਮੱਲੀ ਹੱਥ ਤਲਵਾਰਾਂ ਦੇ ਮੁੱਠਿਆਂ ਤੇ ਚਲੇ ਜਾਂਦੇ ਮੱਲੋ ਮੱਲੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਜੋਸ਼ ਚੜਦਾ ਜਾਂਦਾ ਹੁੰਦਾ ਸੀ ਜਦੋਂ ਗੁਰ ਇਤਿਹਾਸ ਸੁਣਦਾ ਸੀ। ਉਹ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਗਰੀਬਣਵਾਜ ਹਰਗੋਬਿੰਦ ਸਾਹਿਬ ਮਹਾਰਾਜ ਇੱਕ ਦਿਨ ਸ਼ਿਕਾਰ ਖੇਡਦੇ ਖੇਡਦੇ ਨਾ, ਆਪਦੇ ਸਿੱਖਾਂ ਨਾਲ ਸ਼ਿਕਾਰ ਖੇਡਣਾ ਵੀ ਰਾਜੇ ਮਹਾਰਾਜਿਆਂ ਦਾ ਕੰਮ ਸੀ, ਘੋੜੇ ਤੇ ਸਵਾਰੀ ਕਰਨੀ ਰਾਜਾ ਮਹਾਰਾਜਾ ਦਾ ਕੰਮ ਸੀ, ਕਿਰਪਾਨਾਂ ਤੇਗਾਂ ਹਥਿਆਰ ਪਾਉਣੇ ਰਾਜਾ ਮਹਾਰਾਜਾ ਦਾ ਕੰਮ ਸੀ, ਫੌਜਾਂ ਰੱਖਣੀਆਂ ਰਾਜਾ ਮਹਾਰਾਜਾ ਦਾ ਕੰਮ ਸੀ, ਬਾਜ ਰੱਖਣੇ, ਸ਼ਿਕਾਰ ਖੇਡਣੇ, ਤਖ਼ਤ ਤੇ ਬਹਿਣਾ, ਕਲਗੀਆਂ ਲਾਉਣੀਆਂ, ਫਰਮਾਨ ਜਾਰੀ, ਇਹ ਸਾਰੇ ਰਾਜਿਆਂ ਦੇ ਕੰਮ ਤੇ ਮਹਾਰਾਜ ਨੇ ਉਦੋਂ ਵੱਧ ਕੇ ਕੀਤੇ। ਮਹਾਰਾਜ ਸ਼ਿਕਾਰ ਖੇਡਦੇ ਖੇਡਦੇ ਨਾ ਲਾਹੌਰ ਵਾਲੇ ਪਾਸੇ ਗਏ, ਅਟਾਰੀ ਵਾਲੇ ਪਾਸੇ, ਤੇ ਉਧਰੋਂ ਸ਼ਾਹ ਵੀ ਜਿਹੜਾ ਉਹ ਵੀ ਸ਼ਿਕਾਰ ਖੇਡਦਾ ਖੇਡਦਾ ਆਪਣੇ ਮੀਰਾਂ ਦੇ ਨਾਲ ਇਧਰਲੇ ਇਲਾਕੇ ਵਿੱਚ ਆ ਗਿਆ, ਤੇ ਉਹਨੇ ਜਿਹੜਾ ਬਾਜ ਛੱਡਿਆ ਨਾ, ਕਹਿੰਦੇ ਇੱਕ ਰਾਣ ਦਾ ਬਾਦਸ਼ਾਹ ਸੀ, ਉਹਨੇ ਸ਼ਾਹ ਨੂੰ ਬਾਜ ਭੇਟਾ ਕੀਤਾ ਸੀ। ਆਪਾਂ ਆਮ ਹੀ ਆਪਾਂ ਇਹ ਕਹਾਵਤ ਕਹਿੰਦੇ ਹੁੰਦੇ ਹਾਂ ਵੀ ਵੱਡਿਆਂ ਘਰਾਂ ਦੀਆਂ ਵੱਡੀਆਂ ਮਿਰਚਾਂ, ਆਮ ਹੀ ਕਹਿ ਦਿੰਦੇ ਹਾਂ ਆਪਾਂ, ਇਹ ਕਹਾਵਤ ਆਪਣੇ ਬਜ਼ੁਰਗਾਂ ਨੇ ਬਣਾਈ। ਜਿਹੜੇ ਰਾਜੇ ਮਹਾਰਾਜੇ ਸੀ ਉਹਨਾਂ ਦੇ ਬੜੇ ਚੋਜ ਨਰਾਲੇ ਸੀ, ਤੇ ਉਹ ਜਿਹੜਾ ਬਾਜ ਆ ਬੜਾ ਤਾਕਤਵਰ ਹੈ, ਬੜਾ ਤਾਕਤਵਰ ਬਾਜ ਆ, ਤੇ ਉਹ ਬਾਜ ਬੜਾ ਪਰਸੀਲਾ ਹੈ, ਜਸੀਲਾ ਬਾਜ ਆ ਜਿਹੜਾ ਰਾਮ ਦੇ ਬਾਦਸ਼ਾਹ ਨੇ ਸ਼ਾਹ ਨੂੰ ਭੇਟ ਕੀਤਾ। ਪਰ ਇੱਥੇ ਗੁਰੂ ਦੇ ਘਰੇ ਆ ਕੇ ਪਾਵਰਾਂ ਸਭ ਦੀਆਂ ਖਤਮ ਹੋ ਜਾਂਦੀਆਂ, ਇਦੋਂ ਵੱਡੀ ਪਾਵਰ ਹੈ ਨੀ ਕਿਸੇ ਕੋਲੇ ਦੁਨੀਆਂ ਦੇ ਰਾਜੇ ਕੋਲੇ। ਇੱਥੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਨਿਰੰਕਾਰ ਪਿੰਗਲਿਆਂ ਨੂੰ ਪਰਬਤ ਤੇ ਚਾੜ ਦੇਣ, ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ। ਇੱਥੇ ਤਾਂ ਭਾਈ ਬਚਿੱਤਰ ਸਿੰਘ ਵਰਗਿਆਂ ਤੋਂ ਹਾਥੀ ਮਰਵਾ ਦੇਣ, ਮਹਾਰਾਜ ਮੜਾ ਦੇਣ, ਬਾਈ ਧਾਰ ਦੇ ਰਾਜਿਆਂ ਨੂੰ ਵਧਦਾ ਜਾਵੇ ਜਿਹੜਾ। ਇੱਥੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਕਲਾ ਵਰਤਦੀ ਹੈ, ਮਿਹਰ ਵਰਤਦੀ ਹੈ। ਤੇ ਇੱਧਰ ਮੇਰੇ ਸਤਿਗੁਰਾਂ ਦੇ ਸਿੱਖ ਵੀ ਬਾਜ ਆ, ਇਹਨਾਂ ਨੇ ਵੀ ਛੱਡਿਆ ਸਤਿਗੁਰਾਂ ਦਾ, ਤੇ ਇਹ ਬਾਜ ਜਿਹੜਾ ਇਹ ਸ਼ਿਕਾਰ ਨੂੰ ਚੁੱਕਦਾ, ਚੁੱਕ ਕੇ ਉਹਨੂੰ ਭੜਕਾ ਭੜਕਾ ਕੇ ਆਕਾਸ਼ ਦੇ ਵਿੱਚ ਮਾਰਦਾ, ਥੱਲੇ ਸੜਦਾ, ਫੇਰ ਚੁੱਕ ਲਿਆਉਂਦਾ ਤੇ ਉਹਨੂੰ ਤੜਪਾ ਤੜਪਾ ਖਾਂਦਾ। ਇਹ ਨਿਰਦਈ ਬੰਦੇ ਦਾ ਕੰਮ ਹੁੰਦਾ ਵੀ ਤੜਫਾ ਤੜਫਾ ਕੇ ਕਿਸੇ ਨੂੰ ਮਾਰਨਾ, ਤੜਫਾ ਤੜਫਾ ਕੇ ਨਿਰਦਈਆਂ ਦਾ। ਤੇ ਇਹ ਜਿਹੋ ਜਿਹੇ ਨਿਰਦਈ ਸ਼ਾਹ ਵਰਗੇ ਹੈ, ਸ਼ਾਹ ਜਹਾਨ ਵਰਗੇ ਨੇ, ਉਹੋ ਜਿਹੀ ਨਿਰਦਈ ਉਹਨਾਂ ਦਾ ਬਾਜ ਆ, ਕਿਉਂਕਿ ਸੰਗਤ ਹੀ ਉਹੋ ਜਿਹੀ ਹੈ, ਸੰਗਤ ਹੀ ਉਹੋ ਜਿਹੀ ਹੈ।
ਤੇ ਸਿੱਖਾਂ ਨੇ ਦੇਖਿਆ ਵੀ ਜਦੋਂ ਆਪਣਾ ਬਾਜ ਇਧਰੋਂ ਛੱਡਿਆ ਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਦਾ, ਤੇ ਗੁਰੂ ਦਾ ਬਾਜ ਜਿਹੜਾ ਉਹਨੇ ਐਸੀ ਝੜਪ ਮਾਰੀ ਬਾਜ ਤੇ ਸ਼ਾਹ ਦਾ ਬਾਜ ਥੱਲੇ ਸੱਟ ਲਿਆ। ਇਹ ਕਿੱਥੇ ਮੈਂ ਬੇਨਤੀ ਕਰਾਂ, ਆਪਾਂ ਪੜ੍ਹਦੇ ਹਾਂ ਇੱਕ ਸ਼ਬਦ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਚਿੜੀਓ ਸੇ ਮੈਂ ਬਾਜ ਤੜਾਊ, ਗਿੱਦੜੋ ਸੇ ਮੈਂ ਸ਼ੇਰ ਮਰਵਾਊ, ਸਵਾ ਲੱਖ ਸੇ ਏਕ ਲੜਾਊ, ਤਬੈ ਗੋਬਿੰਦ ਸਿੰਘ ਨਾਮ ਕਹਾਊ। ਇਹ ਆਪਾਂ ਆਵੇਂ ਗੱਲ ਕਹਿੰਦੇ ਵੀ ਮਹਾਰਾਜ ਨੇ, ਇਹ ਜਦੋਂ ਭਾਈ ਜੈਤਾ ਜੀ ਸੀਸ ਲੈ ਕੇ ਆਏ ਆ 11 ਨਵੰਬਰ 1675 ਨੂੰ ਸ਼ਹਾਦਤ ਹੁੰਦੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ, ਤੇ 15 ਨਵੰਬਰ 1675 ਨੂੰ ਭਾਈ ਜੈਤਾ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਹੈ। ਉਦੋਂ ਮਹਾਰਾਜ ਇਹ ਵਾਅਦਾ ਕਰਦੇ ਭਾਈ ਜੈਤੇ ਨਾਲ ਗਲਵਕੜੀ ਚ ਲੈ ਕੇ ਰਿਗਰੇਟੇ ਗੁਰੂ ਕੇ ਬੇਟੇ ਕਹਿ ਕੇ, ਮਹਾਰਾਜ ਕਹਿੰਦੇ ਮੈਂ ਨਾਗਾਂ ਨੂੰ ਪਾਵਾਂਗਾ ਤੀਰਾਂ ਦੇ ਅੱਗੇ, ਮੈਂ ਬਿਜਲੀ ਨਚਾਊ ਸ਼ਮਸ਼ੀਰਾਂ ਦੇ ਅੱਗੇ, ਮੈਂ ਟੁੱਟੀ ਹੋਈ ਗਰੀਬ ਦੀ ਕਿਸਮਤ ਨੂੰ ਜੋੜਾ, ਮੈਂ ਕਹਿੰਦੀ ਧਾਰ ਦੇ ਅੱਗੇ 22 ਧਾਰਾਂ ਨੂੰ ਰੋੜਾ, ਮੈਂ ਕਬਰਾਂ ਚੋਂ ਮੁਰਦੇ ਜਗਾਉਣੇ ਆ, ਸੁੱਤੇ ਮੈਂ ਕਿਸ਼ਤੀ ਨਚਾਊ ਤੂਫਾਨਾਂ ਦੇ ਉੱਤੇ, ਮੈਂ ਸਤਲੁਜ ਦੇ ਪਾਣੀ ਚ ਪਾ ਕੇ ਪਤਾਸੇ ਇਹਨਾਂ ਮੋਇਆਂ ਦੇ ਬੁੱਲਾਂ ਤੇ ਲਿਆਉਣੇ ਨੇ ਹਾਸੇ, ਮੈਂ ਤੱਕੜੀ ਤੋਲਣ ਵਾਲਿਆਂ ਨੂੰ ਤੇਗਾਂ ਫੜਾਵਾਂ, ਮੈਂ ਚਿੜੀਆਂ ਤੋਂ ਬਾਤ ਲਵਾਵਾਂ, ਗਿੱਦੜਾਂ ਤੋਂ ਮੈਂ ਸ਼ੇਰ ਮਰਵਾਵਾਂ, ਸਵਾ ਲੱਖ ਸੇ ਇੱਕ ਲੜਾਵਾਂ, ਤਬੈ ਗੋਬਿੰਦ ਸਿੰਘ ਨਾਮ ਕਹਾਵਾਂ। ਇਹ ਵਾਅਦਾ 15 ਨਵੰਬਰ 1675 ਨੂੰ ਕੀਤਾ ਸੀ, ਪਰ ਇਦੋਂ ਪਹਿਲਾਂ ਅਬਾਲੇ ਦੀ ਧਰਤੀ ਤੇ ਮਹਾਰਾਜ ਜਦੋਂ ਗਏ ਆ, ਮਹਾਰਾਜ ਬਚਪਨ ਚ ਉਦੋਂ 9 ਸਾਲ ਦੀ ਉਮਰ ਆ ਹਲੇ, ਬਚਪਨ ਦੇ ਵਿੱਚ ਇਸ ਤੋਂ ਪਹਿਲਾਂ ਦਾ ਇਹ ਵਾਅਦਾ, ਮਹਾਰਾਜ ਨੇ ਵਾਅਦਾ ਕਰਨ ਤੋਂ ਪਹਿਲਾਂ ਬਾਜ ਤੇ ਚਿੜੀਆਂ ਤੋਂ ਪਹਿਲਾਂ ਹੀ ਅਬਾਲੇ ਦੀ ਧਰਤੀ ਤੇ ਤੜਵਾਤੇ ਸੀ। ਅਬਾਲੇ ਦੀ ਧਰਤੀ ਤੇ ਗਏ ਤੇ ਉੱਥੇ ਦਾ ਕਾਜੀ ਬੜਾ ਚਲਾਕ ਸੀ, ਉਹਨੇ ਕਿਹਾ ਵੀ ਮਹਾਰਾਜ ਕੋਲੇ ਬਾਜ ਆ, ਵੀ ਮਹਾਰਾਜ ਨੂੰ ਕਹਿੰਦੇ ਮਹਾਰਾਜ, ਕਾਜੀ ਜਾ ਕੇ ਕਹਿੰਦਾ ਵੀ ਲੋਕ ਇਹਨੂੰ ਮੱਥੇ ਟੇਕਦੇ ਆ, ਕੱਲ ਦਾ ਜਵਾਕ ਆ ਉਹਦੀ ਨਿਗਾਹ ਚ ਇਹ ਗੱਲ ਸੀ, ਕਹਿੰਦਾ ਤੁਸੀਂ ਮੈਨੂੰ ਆਪਣਾ ਬਾਜ ਦੇ ਦਿਓ, ਮੈਂ ਬੇਰੇ ਬਾਜ ਨਾਲ ਬਾਜ ਬਟਾ ਲਓ। ਮਹਾਰਾਜ ਕਹਿੰਦੇ ਭਾਈ ਐਂ ਨੀ ਬਟਾਇਆ ਜਾਂਦਾ, ਜਿਹੜਾ ਦਿਲ ਦਾ ਟੁਕੜਾ ਹੋਵੇ, ਜਿਹੜਾ ਆਪਣਾ ਹੋਵੇ ਉਹ ਥੋੜੀ ਕਿਸੇ ਨੂੰ ਦਿੱਤਾ ਜਾਂਦਾ। ਉਹ ਕਹਿੰਦਾ ਕਾਜੀ ਕਹਿੰਦਾ ਜੀ ਇਉਂ ਕਰੋ ਫਿਰ, ਜਿਹਦਾ ਬਾਜ ਤਕੜਾ ਹੋਇਆ ਉਹ ਰੱਖ ਲੂਗਾ, ਫਿਰ ਸ਼ਰਤ ਲਾ ਲਓ। ਮਹਾਰਾਜ ਕਹਿੰਦੇ ਚੱਲ ਇਹ ਮਨਜ਼ੂਰ ਆ। ਪਾਤਸ਼ਾਹ ਕਹਿੰਦੇ ਇਹ ਮਨਜ਼ੂਰ ਆ ਕਾਜੀ ਨੂੰ, ਕਹਿੰਦੇ ਲਾ ਸ਼ਰਤ, ਕਹਿੰਦੇ ਜਾ ਲਿਆ ਆਪਦਾ ਬਾਜ ਸਾਡੇ ਬਾਜ ਨਾਲ, ਕਹਿੰਦਾ ਜੀ ਤੁਹਾਡੇ ਬਾਜ ਨਾਲ ਮੁਕਾਬਲਾ ਕਰਾਉਣਾ। ਮਹਾਰਾਜ ਕਹਿੰਦੇ ਕੋਈ ਨੀ, ਲਿਆ ਬਾਜ ਆਪਦਾ। ਜਦੋਂ ਕਾਜੀ ਬਾਜ ਲੈ ਕੇ ਆਇਆ ਤੇ ਮਹਾਰਾਜ ਕਹਿੰਦੇ ਪਹਿਲਾਂ ਸਾਡੀਆਂ ਚਿੜੀਆਂ ਨਾਲ ਹੀ ਮੁਕਾਬਲਾ ਕਰ ਲਵੇ, ਬਾਜ ਤਾਂ ਬਹੁਤ ਦੂਰ ਦੀ ਗੱਲ ਆ। ਕਾਜੀ ਨੂੰ ਕਹਿੰਦੇ ਨਾ ਤੇਰਾ ਬਾਜ ਆ, ਕਹਿੰਦਾ ਜੀ ਚਿੜੀਆਂ ਕਿੱਥੇ ਆ, ਨਾਲੇ ਹੱਸ ਪਿਆ ਵੀ ਤੁਸੀਂ ਬੱਚਿਆਂ ਵਾਲੀ ਗੱਲ ਕਰਦੇ ਵੀ ਚਿੜੀਆਂ ਬਾਜ ਦਾ ਮੁਕਾਬਲਾ ਕਿਤੇ ਕਰ ਸਕਦੀਆਂ, ਨਹੀਂ ਚਿੜੀਆਂ ਹੈ ਕਿੱਥੇ। ਮਹਾਰਾਜ ਦਰਖਤ ਵੱਲ ਨੂੰ ਝਾਕ ਕੇ ਕਹਿੰਦੇ ਛੱਡ ਬਾਜ ਆਪਦਾ। ਉਹਨੇ ਬਾਜ ਛੱਡਿਆ ਤੇ ਮਹਾਰਾਜ ਨੇ ਹੱਥ ਤੇ ਹੱਥ ਮਾਰਿਆ, ਦਰਖਤ ਤੋਂ 3 ਚਿੜੀਆਂ ਉੱਡੀਆਂ ਤੇ ਕਾਜੀ ਦੇ ਬਾਜ ਨੂੰ ਲਹੂ ਲੁਹਾਨ ਕਰਤਾ ਸੀ ਬਾਲੇ ਦੀ ਧਰਤੀ ਤੇ। ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਤੋਂ ਪਹਿਲਾਂ ਦੀ ਗੱਲ ਆ ਇਹ। ਤੇ ਕਾਜੀ ਨੂੰ ਕਿਹਾ ਵੇ ਕਾਜੀ ਆ, ਜਿਹੜੇ ਬਾਜ ਚਿੜੀਆਂ ਨੂੰ ਖਾਂਦੇ ਸੀ ਨਾ, ਤੇ ਹੁਣ ਉਹ ਚਿੜੀਆਂ ਨੀ ਰਹੀਆਂ ਜਿਹੜੀਆਂ, ਜਿਹਨਾਂ ਨੂੰ ਤੁਸੀਂ ਆਮ ਚਿੜੀਆਂ ਸਮਝਦੇ ਹੋ, ਇਹ ਚਿੜੀਆਂ ਨੀ, ਇਹ ਹੁਣ ਬਾਜਾਂ ਦਾ ਰੂਪ ਧਾਰਨ ਕਰ ਗਈਆਂ। ਆਹ ਤੇਰਾ ਬਾਜ ਜੀ ਤੇ ਤੈਨੂੰ ਮਾਣ ਸੀ, ਲਹੂ ਲੁਹਾਣ ਪਿਆ ਹੋਇਆ। ਫਿਰ ਉਹ ਕਾਜੀ ਨੂੰ ਚਰਨਾਂ ਤੇ ਡਿੱਗ ਕੇ ਭੁੱਲ ਬਖਸ਼ਾਉਣੀ ਪਈ ਸੀ ਵੀ ਵਾਕਿਆ ਐਵੇਂ ਨੀ ਮੱਥੇ ਟੇਕਦੇ ਤੈਨੂੰ, ਦੁਖਦਾ ਏ ਤੂੰ ਅੱਲਾ, ਇੱਥੇ ਆਪਾਂ ਐਵੇਂ ਨੀ ਮੱਥੇ ਟੇਕਦੇ ਆ ਕੇ 10 ਪਾਤਸ਼ਾਹੀਆਂ ਦੇ ਚਰਨਾਂ ਚ ਸਿਰ ਰੱਖਦੇ ਆ, 36 ਮਹਾਂਪੁਰਖਾਂ ਤੋਂ ਆਸ਼ੀਰਵਾਦ ਲੈਣ ਆਉਣੇ ਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ। ਆਹ ਬੇਨਤੀ ਕਰਾਂ, ਇਹ ਬਾਜ ਜਦੋਂ ਥੱਲੇ ਸਿੱਟਿਆ ਤੇ ਸਿੱਖਾਂ ਨੇ ਚੁੱਕ ਲਿਆ ਬਾਜ, ਜਿਹੜੇ ਬਾਜ ਨੂੰ ਬੜਾ ਤਾਕਤਵਰ ਸ਼ਾਹ ਦੇ ਜਿਹੜੇ ਸਿਪਾਹੀ ਸੀ ਮੰਨਦੇ ਸੀ ਵੀ ਸਾਡੇ ਬਾਜ ਨੂੰ ਕੋਈ ਜਿੱਤ ਹੀ ਨਹੀਂ ਸਕਦਾ, ਤੇ ਜਿਹੜਾ ਸ਼ਾਹ ਇਹ ਗਰਮੀ ਦੀ ਰੁੱਤ ਕਾਰਨ ਵਾਪਸ ਮੁੜ ਗਿਆ, ਆਪਦੇ ਮੀਰਾਂ ਨੂੰ ਕਹਿੰਦਾ, ਸ਼ਿਕਾਰੀਆਂ ਨੂੰ ਕਹਿੰਦਾ ਵੀ ਤੁਸੀਂ ਬਾਜ ਲੱਭ ਕੇ ਲਿਆਓ। ਇਹ ਬਾਜ ਲੱਭਦੇ ਸਿੱਖਾਂ ਕੋਲੇ ਆ ਗਏ ਤੇ ਸਿੱਖਾਂ ਨੂੰ ਆ ਕੇ ਕਹਿੰਦੇ ਵੀ ਬਾਜ ਦਿਓ। ਸਿੱਖ ਕਹਿੰਦੇ ਵੀ ਕਿਹੜਾ ਬਾਜ, ਕਹਿੰਦੇ ਜਿਹੜਾ ਸ਼ਾਹ ਦਾ ਬਾਜ ਫੜਿਆ ਤੁਸੀਂ, ਕਿਉਂਕਿ ਸਿੱਖ ਹੁਣ ਉਹ ਨਹੀਂ ਸੀ ਰਹੇ ਵੀ ਜਿਹੜਾ ਐਵੇਂ ਕਿਸੇ ਰਾਜੇ ਦਾ ਨਾਂ ਲੈ ਤਾ ਤੇ ਸਿੱਖ ਹੱਥ ਬੰਨ੍ਹ ਕੇ ਖੜ ਜਾਣਗੇ, ਉਹ ਨਹੀਂ ਸੀ ਰਹੇ। ਸਿੱਖ ਹੁਣ ਉਹ ਹੋ ਗਏ ਸੀ ਵੀ ਜਿਹੜੇ ਕਹਿੰਦੇ ਸ਼ਾਹ ਕਿਹੜਾ ਹੈ ਇੱਥੇ, ਸਿੱਖ ਹੁਣ ਉਹ ਇਹ ਕਹਿਣ ਦੀ ਜ਼ਰੂਰਤ ਰੱਖਦੇ ਸੀ ਵੀ ਅਸੀਂ ਪਾਤਸ਼ਾਹ ਦੇ ਬੱਚੇ ਹਾਂ, ਅਸੀਂ ਬਾਦਸ਼ਾਹੀ ਦਾਵਾ ਰੱਖਦੇ ਹਾਂ, ਅਸੀਂ ਅਕਾਲ ਪੁਰਖ ਨਿਰੰਕਾਰ ਦੀਆਂ ਫੌਜਾਂ,
ਕਿਹੜੀ ਫੌਜ ਦੀ ਕਿਹੜੀ ਕਿਹੜੇ ਸ਼ਾਹ ਦੀ ਗੱਲ ਕਰਦਾ। ਇਹਨਾਂ ਨੇ ਕੌੜੇ ਬੋਲ ਬੋਲੇ, ਜਾਂ ਤਾਂ ਫਿਰ ਆ ਕੇ ਪਿਆਰ ਨਾਲ ਸਤਿਕਾਰ ਨਾਲ ਕੋਈ ਮੰਗ ਲੈਂਦੇ, ਕੋਈ ਗੱਲਬਾਤ ਬਹਿ ਕੇ ਕਰ ਲੈਂਦੇ, ਵੱਖਰੀ ਗੱਲ ਸੀ। ਪਰ ਸਰਕਾਰੀ ਬੰਦਾ ਹਮੇਸ਼ਾ ਹੀ ਸਰਕਾਰ ਦਾ ਰੋਹਬ ਝਾੜਦਾ ਹੁੰਦਾ ਹਮੇਸ਼ਾ ਹੀ। ਪਰ ਇਹਨਾਂ ਨੂੰ ਪਤਾ ਨਹੀਂ ਸੀ ਵੀ ਅੱਜ ਕਿਹਦੇ ਤੇ ਰੋਹਬ ਝਾੜਨ ਲੱਗੇ ਆ। ਕਹਿੰਦਾ ਤੁਸੀਂ ਇਹ ਨਹੀਂ ਜਾਣਦੇ ਸ਼ਾਹ ਤੋਂ ਥਰ ਥਰ ਕੰਬਦੇ ਸਾਰੇ। ਇਹ ਸਿਪਾਹੀ ਕਹਿੰਦੇ ਕਹਿੰਦੇ ਭੋਲਿਓ ਸਿੱਖੋ, ਤੁਸੀਂ ਨਹੀਂ ਜਾਣਦੇ ਸ਼ਾਹ ਤੋਂ ਸਾਰੇ ਥਰ ਥਰ ਕੰਬਦੇ ਆ। ਦਿੱਲੀ ਤੱਕ ਹੈ ਪਹੁੰਚ ਜਿਨ੍ਹਾਂ ਦੀ, ਤੁਸੀਂ ਕਿਹਦੇ ਭਲੇ ਵਿਚਾਰੇ। ਕਹਿੰਦੇ ਸ਼ਾਹ ਦੀ ਲਾਹੌਰ ਤੋਂ ਦਿੱਲੀ ਤੱਕ ਪਹੁੰਚ, ਤੁਸੀਂ ਵਿਚਾਰੇ ਸਿੱਖ ਕਿਹਦੇ ਭਲੇ ਹੋ। ਤੁਸੀਂ ਨਾਂਬੇ ਤੁਸੀਂ ਨਾਈ ਛਿੰਬੇ ਜੱਟ ਬੂਟ ਤੇ ਮਜ਼੍ਹਬੀ ਇਕੱਠੇ ਸਾਰੇ। ਕਹਿੰਦੇ ਨਿੱਕੀਆਂ ਸੁੱਕੀਆਂ ਜਾਤਾਂ ਇਕੱਠੀਆਂ ਹੋ ਕੇ ਤੁਸੀਂ ਸਾਨੂੰ ਅੱਖਾਂ ਕੱਢਦੇ ਆ। ਅਜੀਤਵਾਲ ਦੇ ਪਾਰਸਾ ਝੱਲਣੇ ਪੈਣੇ ਪਰਚੇ ਭਾਰੇ। ਕਹਿੰਦੇ ਇਹ ਗੱਲਾਂ ਦੇ ਪਰਚੇ ਭਾਰੇ ਪੈ ਜਾਣੇ ਆ, ਝੱਲਣੇ ਪੈਣਗੇ। ਤੇ ਸਿੱਖਾਂ ਅੰਦਰੋਂ ਖੌਫ ਨਿਕਲਿਆ ਹੋਇਆ ਸੀ, ਉਹਨਾਂ ਨੇ ਫਿਰ ਸਿਪਾਹੀ ਢਾਲੇ। ਜਦੋਂ ਉਹਨਾਂ ਨੇ ਬੋਲੇ ਨਾ ਬੋਲ ਕਬੋਲ ਬੋਲੇ, ਬਾਬੇ ਵਿਧੀ ਚੰਦ ਵਰਗਿਆਂ ਨੇ, ਭਾਈ ਜੇਠੇ ਜੀ ਵਰਗਿਆਂ ਨੇ ਜਦੋਂ ਢਾਲੇ ਨਾ ਚੰਗੀ ਤਰ੍ਹਾਂ ਛਿੱਤਰ ਪਰੇਟ ਕੀਤੀ, ਮਾਰ ਮਾਰ ਕੇ ਘਸੁੰਨ ਕੰਨ ਲਾਲ ਕਰਤੇ, ਚਿਬ ਪਾਤੇ ਚਿਹਰਿਆਂ ਦੇ ਵਿੱਚ, ਪਤਾ ਹੀ ਨਹੀਂ ਲੱਗਿਆ ਵੀ ਕਿੱਧਰੋਂ ਜੁੱਤੀ ਆਉਂਦੀ ਹੈ, ਕਿੱਧਰੋਂ ਸੋਟਾ ਆਉਂਦਾ, ਕਿੱਧਰੋਂ ਸਲੋਤਰ ਆਉਂਦਾ, ਕਿੱਧਰੋਂ ਘਸੌਣਾ ਆਉਂਦਾ। ਤਰਲੇ ਕਰਕੇ ਫਿਰ ਮਿੰਨਤਾਂ ਕਰਕੇ ਸਿੱਖ ਕਹਿੰਦੇ ਉਹ ਤੁਸੀਂ ਇੱਥੇ ਰੋਹਬ ਦੇਣ ਵਾਸਤੇ ਆ ਗਏ, ਇਹ ਸੱਚੀ ਸਰਕਾਰ ਦਾ ਦਰਬਾਰ ਹੈ, ਇੱਥੇ ਨਿਮਰਤਾ ਨਾਲ ਆਉਣ ਵਾਲੇ ਨੂੰ ਤਾਂ ਜਾਨ ਵੀ ਦੇ ਦੇਗੇ, ਤਲੀ ਤੇ ਰੱਖ ਲਗੇ ਉਹਦੇ ਲਈ, ਤੇ ਇੱਥੇ ਜਿਹੜਾ ਰੋਹਬ ਨਾਲ ਆ ਗਿਆ, ਹੰਕਾਰ ਨਾਲ ਆ ਗਿਆ, ਉਹਨੂੰ ਫਿਰ ਸੁੱਕਾ ਨਹੀਂ ਜਾਣ ਦਿੰਦੇ। ਇਹ ਗੁਰੂ ਦਾ ਦਰਬਾਰ ਹੈ, ਇੱਥੇ ਆਏ ਨੂੰ ਦੇਗਾ ਤੇ ਇੱਥੇ ਚੜ੍ਹੇ ਨੂੰ ਤੇਗ ਮਿਲਦੀ ਹੈ। ਆਓ ਫਿਰ ਇਹ ਰੋਂਦੇ ਕੁਰਲਾਉਂਦੇ ਸ਼ਾਹ ਦੇ ਜਾ ਕੇ ਪਿੱਟਦੇ ਹੈ। ਕਹਿੰਦੇ ਸ਼ਾਹ ਬਾਦਸ਼ਾਹ ਅੱਜ ਮਾਮਲੇ ਭਾਰੇ ਪੈ ਗਏ, ਅੱਜ ਕੀਆਂ ਦੀ ਕਤਾਲੀ ਪਾਤੀ, ਅੱਜ ਭੋਗ ਖਾਣ ਵਾਲੇ, ਅੱਜ ਇਕੱਠੇ ਜਿਹੜੇ ਨਿੱਕੇ ਸੁੱਕੇ ਲੋਕ ਹੋਏ ਹੈ, ਅੱਜ ਉਹ ਦੁਨੀਆਂ ਤੋਂ ਮੰਗ ਖਾਣੇ। ਕਿਉਂਕਿ ਸ਼ਬਦ ਐਸੇ ਵਰਤਦੇ ਸੀ ਜਿਵੇਂ ਚੰਦੂ ਨੇ ਕਿਹਾ ਸੀ ਵੀ ਮੰਗ ਖਾਣਿਆਂ ਦੇ ਘਰੇ ਮੇਰੀ ਧੀ ਵਿਆਹੇ ਆ, ਜਿਵੇਂ ਚੰਦੂ ਨੇ ਇਹ ਗੱਲ ਕਹੀ ਸੀ। ਤੇ ਇੱਧਰ ਇਹ ਕਹਿੰਦੇ ਜਾ ਕੇ ਵੀ ਉਹ ਮੰਗ ਖਾਣਿਆਂ ਨੇ, ਉਹ ਇਕੱਠੇ ਹੋਏ ਨਿੱਕੀਆਂ ਸੁੱਕੀਆਂ ਜਾਤਾਂ ਨੇ, ਜਿਹੜੇ ਸਿਪਾਹੀ ਸੂਰਮੇ ਸੰਤ ਬਣਾਤੇ ਹੈ, ਉਹਨਾਂ ਨੇ ਸਾਡੀ ਬੜੀ ਬੇਇੱਜ਼ਤੀ ਕੀਤੀ ਹੈ, ਸਾਡੇ ਕੱਪੜਿਆਂ ਵੱਲ ਝਾਕੋ, ਸਾਡੇ ਚਿਹਰੇ ਵੱਲ ਝਾਕੋ, ਸਾਨੂੰ ਬੜਾ ਪਰੇਸ਼ਾਨ ਤੇ ਬੜਾ ਕੁੱਟਿਆ ਇਹਨਾਂ ਨੇ। ਤੇ ਜੇ ਸਰਕਾਰਾਂ ਦਾ ਅੱਜ ਬਾਜ ਹੀ ਨਹੀਂ ਕੱਲਾ ਖੋਇਆ, ਇਹ ਅੱਜ ਬਾਜ ਨੂੰ ਹੱਥ ਪਾਉਂਦੇ ਆ, ਕੱਲ ਨੂੰ ਬਾਦਸ਼ਾਹ ਤਾਜ ਨੂੰ ਪਾਉਣਗੇ, ਇਹ ਸਰਕਾਰਾਂ ਨੂੰ ਹੱਥ ਪਾਉਣਗੇ, ਕੱਲ ਅੱਜ ਲਾਹੌਰ ਨੂੰ, ਕੱਲ ਨੂੰ ਦਿੱਲੀ ਨੂੰ ਹੱਥ ਪਾਉਣਗੇ। ਇਹਨਾਂ ਦੀ ਵੱਧਦੀ ਪਾਵਰ ਨੂੰ ਰੋਕਣਾ ਪੈਣਾ, ਜਿਵੇਂ ਰੋਏ ਕੁਰਲਾਏ ਧਾਰਾਂ ਵਾਰੀਆਂ ਸ਼ਾਹ ਦੇ ਜਾ ਕੇ ਜਿਵੇਂ ਪੇਸ਼ ਆਉਂਦੇ ਆ। ਮੇਰੇ ਸਾਥੀ ਭਾਈ ਜਗਤਾਰ ਸਿੰਘ ਮੰਗੇਆਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਸਰੰਗੀ ਮਾਸਟਰ ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਿਤਪਾਲ ਸਿੰਘ ਪਾਰਸ ਜਗਰਾਓ ਵਾਲਿਆਂ ਦੇ, ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੀ।

0: ਕਹਿੰਦੇ ਗੁਰੂ ਸਾਡਾ ਸੱਚਾ ਬਾਦਸ਼ਾਹ ਬਾਦਸ਼ਾਹ ਬਾਦਸ਼ਾਹ ਕਹਿੰਦੇ ਗੁਰੂ ਸਾਡਾ ਸੱਚਾ ਬਾਦਸ਼ਾਹ ਝੂਠਾ ਬਾਦਸ਼ਾਹ ਤੂੰ ਸਾਨੂੰ ਬੋਲਿਆ ਏ ਝੂਠਾ ਬਾਦਸ਼ਾਹ ਤੂੰ ਸਾਨੂੰ ਬੋਲਿਆ ਏ ਹਾਂ
1: ਕਹਿੰਦੇ ਗੁਰੂ ਸਾਡਾ ਸੱਚਾ ਬਾਦਸ਼ਾਹ ਬਾਦਸ਼ਾਹ ਬਾਦਸ਼ਾਹ ਕਹਿੰਦੇ ਗੁਰੂ

ਗੱਲ 24 ਸੁਣ ਕੇ ਸੂਰਮੇ ਗਏ ਜੋਸ ਵਿੱਚ ਆ। ਜਦੋਂ 24 ਗੱਲ ਕੋਈ ਕਰਦਾ ਨਾ ਫਿਰ ਗੁੱਸਾ ਆਉਂਦਾ ਹੀ ਆਉਂਦਾ। ਇਹਨਾਂ ਨੇ 24 ਗੱਲਾਂ ਕੀਤੀਆਂ, ਗੱਲ 24 ਸੁਣ ਕੇ ਸੂਰਮੇ ਗਏ ਜੋਸ ਵਿੱਚ ਆ। ਉਹਨਾਂ ਫੜ ਕੇ ਮੂਧਾ ਪਾ ਲਏ ਤੇ ਲਏ ਬੱਕਰੇ ਵਾਂਗੂ ਢਾ ਮਾਰ ਮਾਰ ਕੇ ਜੁੱਤੀਆਂ ਲਾ ਲਏ ਮਨ ਦੇ ਚਾਹ। ਕਹਿੰਦੇ ਜੀਤਵਾਲ ਦੇ ਪਾਰਸਾ ਸਾਡਾ ਰਾਖਾ ਬੇਪਰਵਾਹ। ਸਿੱਖ ਕਹਿੰਦੇ ਜਾਓ ਲਿਆਓ ਜਿਹੜਾ ਬਾਦਸ਼ਾਹ ਤੁਹਾਡਾ ਸ਼ਾਹ ਜਹਾਨ ਆ ਜਿਹੜਾ ਲਿਆਓ ਜਿਹਨੂੰ ਲਿਆਉਣਾ ਸਾਡਾ ਸੱਚਾ ਪਾਤਸ਼ਾਹ ਤੇ ਤੁਹਾਡਾ ਝੂਠਾ ਬਾਦਸ਼ਾਹ। ਦੁਨੀਆਂ ਦੇ ਬਾਦਸ਼ਾਹ ਝੂਠੇ ਹੁੰਦੇ ਆ, ਦੁਨੀਆਂ ਦੇ ਰਾਜ ਭਾਗ ਆਉਂਦੇ ਜਾਂਦੇ ਰਹਿੰਦੇ ਆ, ਸਥਿਰ ਨਹੀਂ ਹੁੰਦਾ ਦੁਨੀਆਂ ਦਾ ਰਾਜ। ਤੇ ਸਾਡਾ ਗੁਰੂ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਉਹ ਸੱਚੇ ਪਾਤਸ਼ਾਹ ਨੇ। ਅਕਾਲ ਪੁਰਖ ਨਿਰੰਕਾਰ ਹੈ। ਇੱਕ ਘਾਈ ਸਿੱਖ ਨੇ ਵੀ ਜਹਾਂਗੀਰ ਮੂਹਰੇ ਟਕਾ ਚੁੱਕ ਲਿਆ ਸੀ ਆਪਣਾ ਬਾਦਸ਼ਾਹ ਦੇ ਮੂਹਰੇ ਨਾ, ਘਾਈ ਸਿੱਖ ਵੀ ਮਹਾਰਾਜ ਦੇ ਦਰਸ਼ਨ ਕਰਨ ਗਿਆ ਪਾਤਸ਼ਾਹ ਦੀ ਸਿਫਤ ਸੁਣ ਕੇ, ਤੇ ਉਹ ਕਿਤੇ ਭੁਲੇਖੇ ਨਾ ਬਾਦਸ਼ਾਹ ਦੇ ਤੰਬੂ ਚ ਚਲਾ ਗਿਆ। ਤੇ ਉਹਨੇ ਜਦੋਂ ਇੱਕ ਟਕਾ ਮੱਥਾ ਟੇਕਿਆ ਤੇ ਹੱਥ ਬੰਨੇ, ਕਹਿੰਦਾ ਮੈਨੂੰ ਦੁਨੀਆਂ ਤੇ ਦਰਗਾਹ ਦੇ ਸੁੱਖ ਬਖਸ਼ ਦਿਓ। ਬਾਦਸ਼ਾਹ ਕਹਿੰਦਾ ਮੈਂ ਰਾਜਾ, ਮੈਂ ਦੁਨੀਆਂ ਦੇ ਸੁੱਖ ਦੇ ਸਕਦਾ ਹੈ, ਮਾਇਆ ਦੀ ਲੋੜ ਆ ਉਹ ਲਿਜਾ ਸਕਦਾ, ਪਦਾਰਥਾਂ ਦੀ ਲੋੜ ਆ ਸੋਨੇ ਚਾਂਦੀ ਦੀ ਲੋੜ ਆ ਲਿਜਾ ਸਕਦਾ, ਪਰ ਜਿਹੜੀ ਗੱਲ ਤੂੰ ਦਰਗਾਹ ਦੀ ਕਹਿੰਦਾ ਉਹ ਮੇਰੇ ਹੱਥ ਵੱਸ ਦੀ ਗੱਲ ਨੀ। ਉਹਨੂੰ ਪਤਾ ਲੱਗ ਗਿਆ ਵੀ ਇਹ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਿਲਣ ਆਇਆ। ਤੇ ਉਹ ਪੁੱਛਦਾ ਬਾਦਸ਼ਾਹ ਨੂੰ, ਕਹਿੰਦਾ ਤੂੰ ਸੱਚਾ ਪਾਤਸ਼ਾਹ ਨੀ ਤੁਸੀਂ? ਤੁਸੀਂ ਮੀਰੀ ਪੀਰੀ ਦੇ ਮਾਲਕ ਛੇਵੇਂ ਗੁਰੂ ਨਾਨਕ ਸਾਹਿਬ ਨੀ? ਉਹ ਕਹਿੰਦੇ ਨਹੀਂ। ਉਹਨੇ ਟਕਾ ਚੁੱਕ ਲਿਆ ਰਾਜੇ ਮੂਹਰੇ। ਹੈਰਾਨ ਹੋ ਗਿਆ ਬਾਦਸ਼ਾਹ ਵੀ ਮੈਂ ਆਪਣੇ ਆਪ ਨੂੰ ਦੁਨੀਆਂ ਦਾ ਬੜਾ ਵੱਡਾ ਰਾਜਾ ਤੇ ਬੜਾ ਤਾਕਤਵਰ ਮੰਨਦਾ ਆਪਣੇ ਆਪ ਨੂੰ, ਵੀ ਆ ਘਾਹ ਖੁੱਤਣ ਵਾਲੇ ਨੇ ਇੱਕ ਟਕਾ ਵੀ ਮੇਰਾ ਮੁੱਲ ਨਹੀਂ ਪਾਇਆ। ਮੁੱਲ ਉਹਨਾਂ ਦੇ ਪੈਂਦੇ ਹੈ ਜਿਹੜੇ ਪਰਮੇਸ਼ਰ ਤੋਂ ਰੱਬ ਤੋਂ ਕੁਰਬਾਨ ਹੋ ਜਾਣ। ਬਾਰਨੇ ਬਲਹਾਰ ਨੇ ਲੱਖ ਬਰੀਆਂ, ਜਿਹੜੇ ਕਹਿਣ ਮਾਲਕਾ ਕਰੋੜਾਂ ਜਨਮ ਲੈ ਲਏ ਤੇ ਤਾਂ ਵੀ ਤੇਰੇ ਚਰਨਾਂ ਦੀ ਧੂੜ ਹੀ ਬਣੇ ਰਹੀਏ, ਤੇਰੇ ਚਰਨਾਂ ਦੀ ਧੂੜ ਬਣ ਕੇ ਸੱਚੇ ਪਾਤਸ਼ਾਹ ਜ਼ਿੰਦਗੀ ਦੇ ਜਿਹੜੇ ਸਵਾਸ ਆ ਉਹ ਸਫਲੇ ਹੋਣ। ਇਹਨੇ ਚੁੱਕੇ ਟਕਿਆ, ਇਹ ਸਿੱਧਾ ਉਸ ਤੰਬੂ ਬਲ ਨੂੰ ਹੋਇਆ ਘਾਈ ਸਿੱਖ, ਜਿੱਥੇ ਮੇਰੀ ਦੁਨੀਆਂ ਦੇ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਬਿਰਾਜਮਾਨ ਹੈ। ਤੇ ਮਹਾਰਾਜ ਵੀ ਪਿਆਰ ਕਰਦੇ ਆ ਸਿੱਖ ਨੂੰ, ਜੇ ਸਿੱਖ ਪਿਆਰ ਕਰਦਾ ਨਾ ਮਹਾਰਾਜ ਵੀ ਕਰਦੇ ਪਿਆਰ। ਤੇ ਜੇ ਸਿੱਖ ਹੋਈ ਇਕੱਲਾ ਟਾਈਮ ਟਪਾਉਣੀ ਆਉਂਦਾ ਤੇ ਫਿਰ ਮਹਾਰਾਜ ਨੂੰ ਵੀ ਪਤਾ ਹੈ ਵੀ ਇਹ ਤਾਂ ਇਕੱਲਾ ਟਾਈਮ ਟਪਾਉਣੀ ਆਉਂਦਾ, ਬੱਦਾ ਚੱਟੀ ਜੋ ਭਰੇ ਨਾ ਗੁਣ ਨਾ ਪੁਕਾਰ। ਤੇ ਜਿਹੜਾ ਸ਼ਰਧਾ ਨਾ ਆਉਂਦਾ ਫਿਰ ਮਹਾਰਾਜ ਵੀ ਉਹਨੂੰ ਸਤਿਕਾਰ ਦੇਣ ਵਾਸਤੇ ਮੇਰੇ ਸਤਿਗੁਰੂ ਜੀ ਅਕਾਲ ਪੁਰਖ ਜੀ ਉਹਨੂੰ ਚਰਨਾ ਨਾ ਉਹਨੂੰ ਗਲ ਨਾਲ ਉਹਨੂੰ ਸੀਨੇ ਨਾਲ ਲਾਉਣ ਵਾਸਤੇ ਬੈਠੇ ਆ। ਤੇ ਬਾਦਸ਼ਾਹ ਬਾਹਰ ਖੜ ਕੇ ਦੇਖਣ ਲੱਗ ਗਿਆ ਵੀ ਮੈਂ ਦੇਖਾਂ ਤਾਂ ਸਹੀ ਵੀ ਇੰਨਾ ਪਿਆਰ ਸਤਿਕਾਰ ਇੱਕ ਗਰੀਬ ਤੋਂ ਲੈ ਕੇ ਅਮੀਰ ਤੱਕ। ਧਿਆਨ ਦਿਓ ਭਾਈ ਲਾਲੋ ਵੀ ਮਹਾਰਾਜ ਦਾ ਸੇਵਕ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ, ਤੇ ਰਾਏ ਬਲਾਰ ਵੀ ਸੇਵਕ ਸੀ। ਇਹ ਨੀ ਆਪਾਂ ਕਹਿ ਸਕਦੇ ਵੀ ਇਕੱਲੇ ਗਰੀਬ ਹੀ ਮਹਾਰਾਜ ਦੇ ਸਿੱਖ ਬਣੇ ਆ। ਰਾਏ ਬਲਾਰ ਵਰਗਾ ਅਮੀਰ ਕਿਹੜਾ ਹੋ ਸਕਦਾ ਜਿਹਨੇ 750 ਬਿਘਾ ਤਾਂ ਮਹਾਰਾਜ ਨੂੰ ਮੱਥਾ ਹੀ ਟੇਕਤਾ ਸੀ। ਇਹ ਕਹਿ ਕੇ ਮਹਾਰਾਜ ਮੇਰਾ ਨੀ ਇਹ ਭੇਟਾ ਪ੍ਰਵਾਨ ਕਰਿਓ, ਤੇ ਭਾਈ ਗਰੀਬੂ ਵਰਗਿਆਂ ਦੀ ਕੌਡੀ ਵੀ ਪ੍ਰਵਾਨ ਕੀਤੀ, ਬਹਾਦਰ ਸ਼ਾਹ ਦੇ ਹੀਰੇ ਨਗੀਨੇ ਵੀ ਭਗਾ ਕੇ ਮਾਰੇ ਮਹਾਰਾਜ ਨੇ। ਗੱਲ ਇੱਥੇ ਪ੍ਰੇਮ ਦੀ ਹੈ। ਸਾਚ ਕਹੋ ਸੁਣ ਲਿਓ ਸਭੈ ਜਨ ਪ੍ਰੇਮ ਕੀਓ ਤਨ ਹੀ ਪ੍ਰਭ ਪਾਇਓ। ਇੱਥੇ ਭਾਵਨਾ ਦੀ ਲੋੜ ਹੈ, ਇੱਥੇ ਪ੍ਰੇਮ ਦੀ ਲੋੜ ਹੈ, ਇੱਥੇ ਸ਼ਰਧਾ ਦੀ ਲੋੜ ਹੈ। ਅਸੀਂ ਦਸਵੰਧ ਕੱਢਣ ਆਉਣੇ ਆ, ਭੇਟਾਵਾਂ ਲੈ ਕੇ ਦੇਣ ਲਈ ਆਉਂਦੇ ਮਹਾਰਾਜ ਨੂੰ ਕੁਛ ਲੈਣ ਆਉਣੇ ਆ। ਆਓ ਬੇਨਤੀ ਕਰਾਂ ਮਹਾਰਾਜ ਬਾਹਰ ਆ ਕੇ ਤੰਬੂ ਚੋਂ ਮਿਲਣ ਆਇਓ ਸਿੱਖ ਨੂੰ। ਤੇ ਸਿੱਖ ਦੇ ਕੀਤੇ ਦਦਾਰੇ ਪਾਤਸ਼ਾਹ ਦੇ, ਜਦੋਂ ਅਸੀਂ ਅੱਜ ਵੀ ਅਸੀਂ ਆਉਣੇ ਨਾ ਮਹਾਰਾਜ ਦੇ ਚਰਨਾਂ ਚ, ਜਦੋਂ ਅੰਦਰੋਂ ਦਰਸ਼ਨ ਕਰਨ ਆਵਾਂਗੇ। ਪੜ੍ਹਦੇ ਤਾਂ ਰੋਜ਼ ਆਪਾਂ ਦਰਸ਼ਨ ਪਰਸੀ ਆ, ਗੁਰੂ ਕਾ ਜਨਮ ਮਰਨ ਦੁੱਖ ਜਾਏ। ਤੇ ਜੇ ਕਦੇ ਦਰਸ਼ਨਾਂ ਨਾਲ ਹੀ ਏਡੀ ਵੱਡੀ ਪ੍ਰਾਪਤੀ ਹੋ ਸਕਦੀ ਹੈ ਤੇ ਉਹਦੇ ਬਚਨ ਸੁਣਨ ਨਾਲ, ਉਹਦੀ ਗੁਰਬਾਣੀ ਸੁਣਨ ਦੇ ਨਾਲ।

ਉਹਦਾ ਇਤਿਹਾਸ ਸੁਣਨ ਦੇ ਨਾਲ, ਉਹਦੀ ਬੰਦਗੀ ਕਰਨ ਦੇ ਨਾਲ, ਉਹਦੇ ਹੁਕਮ ਵਿੱਚ ਚੱਲਣ ਦੇ ਨਾਲ ਕੀ ਕੁਛ ਪ੍ਰਾਪਤ ਹੋ ਸਕਦਾ? ਜੇ ਇਕੱਲੇ ਦਰਸ਼ਨਾਂ ਦਾ ਏਡਾ ਮੁੱਲ ਮਹਾਰਾਜ ਨੇ ਬਾਣੀ ਚ ਕਹਿਤਾ। ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਕਰਕੇ ਦਦਾਰੇ ਨਦਰੀ ਨਦਰ ਨਿਹਾਲ ਹੋ ਗਿਆ। ਮੈਂ ਸ਼ੋਰਟਕੱਟ ਹੀ ਗੱਲ ਕਰਦੇ ਵਾਂ, ਕਿਉਂਕਿ ਇੱਕੋ ਕਵਿਤਾ ਕਹਿ ਕੇ ਖਿਮਾ ਦੇ ਜਾਚਕ ਹੋ ਜਾਣਾ। ਪੰਥ ਦੇ ਮਹਾਨ ਵਿਦਵਾਨ, ਕੌਮ ਦੀ ਮਹਾਨ ਸ਼ਖਸੀਅਤ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖੰਨੇਵਾਲੇ, ਉਹਨਾਂ ਨੇ ਅਤੇ ਕੈਲਗਿਰੀ ਦੇ ਯੂਥ ਨੇ, ਸੰਗਤਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਹਰ ਦਸ ਵਡਿਆਈ ਕਰਨੀ ਆ। ਆਪਾਂ ਸਾਰੇ ਹੀ ਕੋਈ ਵਡਿਆਈ ਕਰਨ ਆਉਂਦਾ, ਕੋਈ ਵਡਿਆਈ ਸੁਣਨ ਆਉਂਦਾ ਮਹਾਰਾਜ ਦੇ ਚਰਨਾਂ 'ਚ, ਤੇ ਪੜਿਆ ਸੁਣਿਆ ਬੋਲਿਆ ਕੀਤੀਆਂ ਹੋਈਆਂ ਸਭਾਵਾਂ ਮਹਾਰਾਜ ਦੇ ਚਰਨਾਂ ਕਮਲਾਂ 'ਚ ਪ੍ਰਵਾਨ ਹੁੰਦੀਆਂ ਇੱਥੇ। ਔਰ ਬੇਨਤੀ ਕਰਾਂ ਕਿ ਸਤਿਗੁਰੂ ਅਕਾਲ ਪੁਰਖ ਨਿਰੰਕਾਰ ਨੇ ਇਹ ਘਾਈ ਸਿੱਖ ਨੂੰ ਗੁਲਵੱਕੜੀ 'ਚ ਲਿਆ ਤੇ ਸੀਤ ਪ੍ਰਸਾਦ ਵੀ ਦਿੱਤਾ ਮਹਾਰਾਜ ਨੇ। ਬਾਦਸ਼ਾਹ ਕਹਿੰਦਾ ਮਨਾ, ਕਾਹਦੀਆਂ ਦੁਨੀਆਂ ਦੀਆਂ ਬਾਦਸ਼ਾਹੀਆਂ ਨੇ? ਅਸਲੀ ਪਾਤਸ਼ਾਹ ਲੋਕ ਕਹਿੰਦੇ ਆ ਵੀ ਸੱਚਾ ਪਾਤਸ਼ਾਹ ਏ ਛੇਵੇਂ ਪਾਤਸ਼ਾਹ, ਤੇ ਅੱਜ ਅੱਖਾਂ ਨਾਲ ਵੀ ਦੇਖ ਲਿਆ। ਜਿਹੜਾ ਕਈ ਬੰਦਾ ਕਈ ਵੀਰੀ ਦੁਸ਼ਮਣ ਹੁੰਦਾ ਬੰਦਾ, ਉਹ ਮਜਬੂਰ ਹੋ ਜਾਂਦਾ ਕਹਿਣ ਵਾਸਤੇ ਵੀ ਇਹ ਗੱਲ ਸਹੀ ਹੈ। ਉੱਤੋਂ ਮੂੰਹੋਂ ਭਾਵੇਂ ਨਾ ਕਵੇ, ਅੰਦਰੋਂ ਉਹਨੂੰ ਪਤਾ ਲੱਗ ਜਾਂਦਾ ਵੀ ਆਹ ਜਿਹੜੀ ਗੱਲ ਸਹੀ ਹੈ ਜਿਹੜੀ ਮੈਂ ਦੇਖ ਰਿਹਾ। ਆਓ ਇੱਥੇ ਸ਼ਾਹਜਹਾਨ ਦੇ, ਜਦੋਂ ਸਿਪਾਹੀਆਂ ਨੇ ਆਪਣਾ ਹਾਲ ਦੱਸਿਆ ਵੀ ਸਾਡੀ ਇੱਕ ਨਹੀਂ ਸੁਣੀ, ਅਸੀਂ ਤੇਰਾ ਨਾਂ ਵੀ ਲਿਆ, ਸਰਕਾਰ ਦੀ ਗੱਲ ਵੀ ਕੀਤੀ, ਤੇ ਉਹ ਕਿਹੜੀਆਂ ਸਰਕਾਰਾਂ ਨੂੰ ਮੰਨਦੇ ਆ? ਉਹ ਕਹਿੰਦੇ ਕਿਹੜੀ ਸਰਕਾਰ ਦੀ ਗੱਲ ਕਰਦਾ? ਉਹ ਬੜੇ ਚਾਹਵਣ ਗਏ, ਉਹਨਾਂ ਨੇ ਬੜੀ ਹੱਥ ਚੁੱਕ ਲਈ। ਉਹ ਭੁੱਖੇ ਮਰਦੇ ਰੱਜ ਕੇ ਖਾਣ ਲੱਗ ਗਏ, ਉਹ ਸ਼ਿਕਾਰ ਖੇਡਦੇ ਘੋੜਿਆਂ ਤੇ ਚੜ੍ਹਦੇ ਆ, ਉਹਨਾਂ ਦੇ ਕਮਰ ਕਸਿਆਂ ਦੇ ਵਿੱਚ ਤੇਗਾਂ ਤਲਵਾਰਾਂ ਨੇ, ਉਹ ਮੌਤ ਨੂੰ ਮਖੌਲਾ ਕਰਦੇ ਫਿਰਦੇ ਆ। ਛੇਵੇਂ ਪਾਤਸ਼ਾਹ ਫੌਜ ਬਣਾਈ ਬੈਠਾ ਆਪਦੀ, ਗਰੀਬ ਗੁਰਬਿਆਂ ਨੂੰ ਇਕੱਠੇ ਕਰਕੇ ਲਾਹੌਰ ਤੇ ਦਿੱਲੀ ਨੂੰ ਖਤਰਾ ਹੋ ਜਾਣਾ। ਅੱਜ ਤਾਂ ਬਾਜ ਖੋਇਆ, ਕੱਲ ਨੂੰ ਤਾਜ ਖੋਣਗੇ। ਤੇ ਫਿਰ ਇਹ ਗੱਲਾਂ ਸੁਣ ਕੇ ਨਾ ਮੱਥੇ ਤੇ ਤਿਉੜੀਆਂ ਪੈ ਗਈਆਂ, ਸ਼ਾਹ ਦੇ ਮੱਥੇ ਤੇ ਪਈਆਂ ਤਿਉੜੀਆਂ। ਉਹਨੇ ਕੀਤੀ ਸਭਾ ਆਪਦੀ ਸੂਰਮਿਆਂ ਦੀ ਇਕੱਠੀ, ਉਹਨੇ ਲਲਕਾਰਿਆ। ਉਹ ਕਹਿੰਦਾ ਵੀ ਕੋਈ ਐਸਾ ਸੂਰਮਾ ਐਸਾ ਯੋਧਾ ਉੱਠੇ ਜਿਹੜਾ ਬਾਜ ਨੂੰ ਵੀ ਤੇ ਹਰਗੋਬਿੰਦ ਸਾਹਿਬ ਨੂੰ ਵੀ, ਜਿਹੜਾ ਬਾਜ ਨੂੰ ਵੀ ਲੈ ਕੇ ਆਵੇ ਤੇ ਉਹਨੂੰ ਵੀ ਬੰਨ ਕੇ ਸਿੱਖਾਂ ਦੇ ਗੁਰੂ ਨੂੰ ਲੈ ਆਵੇ। ਆਓ ਸ਼ਾਹ ਆਪਣੀ ਫੌਜ ਮੂਹਰੇ ਆਪਦੇ ਲਾਏ ਹੋਏ ਦਰਬਾਰ ਦੇ ਵਿੱਚ ਪਾ ਕੇ ਮੱਥੇ ਤੇ ਤਿਉੜੀਆਂ ਗੁੱਸੇ ਨਾਲ ਇਹ ਇਉਂ ਕਰਕਦਾ।

ਸਿੱਖਾਇਤ ਹਾਂ ਹੁਣ ਸਿੱਖਾਇਤ ਗੁਰੂ ਨੂੰ ਬਣ ਕੇ ਬੇਸ ਕਰੋ ਛੇਤੀ ਸਾਵੇ ਸਰਕਾਰ ਬੇਸ ਕਰੋ ਛੇਤੀ ਸਾਵੇ।

0: ਕਰ ਸੰਗਤ ਪੁਰੀ ਬਈ ਸੰਗਤ ਪੁਰੀ ਰਿਹਾ ਮੁਗਲ ਲਲਕਾਰ ਸੰਗਤ ਪੁਰੀ ਰਿਹਾ ਮੁਗਲ ਲਲਕਾਰ ਸੰਗਤ ਪੁਰੀ ਰਿਹਾ ਮੁਗਲ ਲਲਕਾਰ
1: ਕੋਈ ਫੜ ਕੇ ਲਿਆਓ ਗੁਰੂ ਨੂੰ ਤੇ ਦਿਓ ਪਿੰਜਰੇ ਵਿੱਚ ਪਾ। ਸ਼ਾਹ ਕਹਿੰਦਾ ਕੋਈ ਐਸਾ ਸੂਰਮਾ ਉੱਠੇ ਕੋਈ ਐਸਾ ਯੋਧਾ ਉੱਠੇ ਬੜੀ ਉੱਥੇ ਐਸਾ ਜਿਹੜਾ ਧਰਤੀ ਕੰਬਣ ਲਾ ਦੇਵੇ ਤੇ ਸਮਾਨ ਇੱਕ ਕਰ ਦੇਵੇ। ਕਹਿੰਦਾ ਕੋਈ ਫੜ ਕੇ ਲਿਆਵੇ ਗੁਰੂ ਨੂੰ ਤੇ ਦਿਓ ਪਿੰਜਰੇ ਵਿੱਚ ਪਾ ਉਹਦੇ ਬੰਨ ਕੇ ਲਿਆਓ ਸੂਰਮੇ ਮੈਂ ਦੇਵਾਂ ਸਬਕ ਸਿਖਾ। ਕਹਿੰਦੇ ਜਿਹੜੇ ਉਹਦੇ ਸੂਰਮੇ ਬਣੇ ਫਿਰਦੇ ਆ ਨਾ ਜਿਨ੍ਹਾਂ ਨੇ ਮੇਰੇ ਸਿਪਾਹੀਆਂ ਨੂੰ ਕੁੱਟਿਆ ਮਾਰਿਆ ਤੇ ਰੋਹ ਝਾੜੇ ਹੈ ਮੈਂ ਉਹਨਾਂ ਨੂੰ ਵੀ ਸਬਕ ਸਿਖਾਉਣਾ। ਕੋਈ ਫੜ ਕੇ ਲਿਆਵੇ ਗੁਰੂ ਨੂੰ ਤੇ ਦਿਓ ਪਿੰਜਰੇ ਵਿੱਚ ਪਾ ਉਹਦੇ ਬੰਨ ਕੇ ਲਿਆਓ ਸੂਰਮੇ ਦੇਵਾਂ ਸਬਕ ਸਿਖਾ। ਮੈਂ ਫੜ ਫੜ ਮਾਰਾਂ ਕਾਨੀਆਂ ਤੇ ਦੇਵਾਂ ਸੁਰਤ ਲਿਆ ਮੈਂ ਦੇਖਾਂ ਉਹਦੇ ਜੋਸ ਨੂੰ ਜੋ ਬਣਿਆ ਖੁਦ ਖਦਾ ਜਾ ਅਜੀਤਵਾਲ ਦੇ ਪਾਰਸਾ ਹੁਣ ਹੋਰ ਦੇਰ ਨਾ ਲਾ। ਸ਼ਾਹ ਕਹਿੰਦਾ ਦੇਰੀ ਨਾ ਲਾਵੋ ਮੈਨੂੰ ਛੇਤੀ ਗੁਰੂ ਚਾਹੀਦਾ ਤੇ ਬਾਜ ਚਾਹੀਦਾ ਇੱਕੀਆਂ ਦੀ ਇੱਕ ਤਾਲੀ ਪਾਉਣ ਬਾਅਦ ਤੇ ਕੋਈ ਸੂਰਮਾ ਉੱਠੇ ਤੇ ਆਓ ਫਿਰ ਸ਼ਾਹ ਦੀ ਗੱਲ ਸੁਣ ਕੇ ਇਹਦੇ ਸੁਣ ਕੇ ਲਾਲਚਾ ਨੂੰ ਜਿਹੜੇ ਨੇ ਐਲਾਨ ਕੀਤੇ ਵੀ ਮੈਂ ਬੇਗਮਾਂ ਦੇ ਡੋਲੇ ਦੇਵਾਂਗਾ ਮੈਂ ਜ਼ਮੀਨਾਂ ਮੈਂ ਜਗੀਰਾਂ ਮੈਂ ਅਹੁਦੇ ਦੇਵਾਂਗਾ ਮੋਹ ਮੰਗਿਆ ਇਨਾਮ ਦੇਵਾਂਗਾ ਜਿੰਨੀ ਫੌਜ ਚਾਹੀਦੀ ਉਨੀ ਫੌਜ ਲੈ ਜਾਓ ਤੇ ਫਿਰ ਮੁਖਲਸ ਸਿੱਖਾਂ ਇੱਕ ਨੌਜਵਾਨ ਆ ਜਿਹਨੂੰ ਆਪਦੇ ਡੋਲਿਆਂ ਤੇ ਮਾਣ ਆਪਦੀ ਜਵਾਨੀ ਤੇ ਮਾਣ ਹੈ ਜਿਹਨੂੰ ਆਪਣੇ ਆਪ ਤੇ ਬੜਾ ਹੰਕਾਰ ਹੈ ਵੀ ਮੇਰੇ ਵਰਗਾ ਕੋਈ ਸੂਰਮਾ ਨਹੀਂ ਦੁਨੀਆ ਦੇ ਉੱਤੇ ਉਹ ਪਰ 7000 ਫੌਜ ਲੈ ਕੇ ਚੜ੍ਹਾਈ ਕਰਦਾ। ਆਓ ਇਹ ਇਤਿਹਾਸ ਦੀ ਜਿਹੜੀ ਸੇਵਾ ਗੁਰੂ ਮਹਾਰਾਜ ਕਿਰਪਾ ਕਰਨਗੇ ਕੱਲ ਵਾਲੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ। ਪਾਤਸ਼ਾਹ ਜੀ ਮੇਰਾ ਕਰਨਾ ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗੁਰੂ ਸਾਹਿਬ ਦੀ ਵਡਿਆਈ ਕਰਦਿਆਂ ਸਿਫਤ ਸਲਾਹ ਕਰਦਿਆਂ ਹੋ ਜਾਂਦੀਆਂ। ਗੁਰੂ ਸਾਹਿਬ ਬਖਸ਼ਣ ਹਾਰੇ ਹੈ ਅੱਗੇ ਤੋਂ ਸਮਤ ਦੇਣ ਸ਼ੁੱਧ ਗੁਰਬਾਣੀ ਪੜ੍ਹਨ ਦੀ ਦਾਤ ਇਤਿਹਾਸ ਕਹਿਣ ਦੀ ਵਡਿਆਈਆਂ ਕਰਨ ਦੀ ਸੱਚੇ ਪਾਤਸ਼ਾਹ ਜੀ ਸਮਤ ਇਸੇ ਤਰ੍ਹਾਂ ਬਖਸ਼ਦੇ ਰਹਿਣ ਸਵਾਵਾਂ ਇਸੇ ਤਰ੍ਹਾਂ ਲੈਂਦੇ ਰਹਿਣ ਸੱਚੇ ਪਾਤਸ਼ਾਹ। ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਣ ਦਰੋਂ ਘਰੋਂ ਨਿਤਨੇਮ ਨਾਮ ਦੀਆਂ ਦਾਤਾਂ ਚੜ੍ਹਦੀ ਕਲਾ ਵਾਲਾ ਜੀਵਨ ਘਰ ਪਰਿਵਾਰਾਂ ਵਿੱਚ ਤੰਦਰੁਸਤੀਆਂ ਤੇ ਕਾਰੋਬਾਰਾਂ ਚ ਬਰਕਤਾਂ ਸੱਚੇ ਪਾਤਸ਼ਾਹ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ। ਆਓ ਅਗਲਾ ਪ੍ਰੋਗਰਾਮ ਬਹੁਤ ਹੀ ਸੂਝਵਾਨ ਗੁਰੂ ਘਰ ਦੇ ਸੇਵਾਦਾਰ ਪੰਥ ਦੇ ਪ੍ਰਸਿੱਧ ਬੁਲਾਰੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖੰਨੇਵਾਲੇ ਤੇ ਉਹਨਾਂ ਦੇ ਨਾਲ ਯੂਥ ਨੌਜਵਾਨ ਪੀੜ੍ਹੀ ਜਿਹੜੀ ਸਾਡੀ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜੀ ਹੋਈ ਹੈ ਹਰ ਜਸ ਕੀਰਤਨ ਰਾਹੀਂ ਕਥਾ ਵਿਚਾਰਾਂ ਰਾਹੀਂ ਗੁਰ ਇਤਿਹਾਸ ਰਾਹੀਂ ਨਿਹਾਲ ਕਰਨਗੇ ਜੀ। ਭੁੱਲ ਚੁੱਕ ਦੀ ਖਿਮਾ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਪਿਆਰ ਤੇ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Vaheguru.

Back.

Vaheguru.

Ouais.

ਖਾਲਸਾ।

ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਾਂ ਹੀ ਪਾਤਸ਼ਾਹੀਆਂ ਦੇ

ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸਮੂਹ ਸੰਗਤਾਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੰਡਾ ਨਾਲ ਬੰਨ ਕੇ ਸਾੜੇ ਗਏ ਦੇਗਾਂ ਵਿੱਚ ਉਬਾਲੇ ਗਏ ਪੁੱਠੀਆਂ ਖੱਲਾਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪ੍ਰਸਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ ਧੰਨ ਹੋ ਗੁਰੂ ਕਲਗੀਧਰ ਪਾਤਸ਼ਾਹ ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਹੋ ਦੀਨ ਦੁਨੀ ਕੇਵਾਲੀ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਦਿਆਲੂ ਕਿਰਪਾਲੂ ਅੰਤਰਯਾਮੀ ਗਰੀਬ ਨਿਵਾਜ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਨਜ਼ਰੇ ਰਹਿਮਤ ਕੀਤੀ ਹੈ ਕੈਲਗਰੀ ਨਿਵਾਸੀ ਸਮੂਹ ਸੰਗਤਾਂ ਵੱਲੋਂ ਆਪ ਜੀਆਂ ਦੀ ਅਪਾਰ ਕਿਰਪਾ ਮਿਹਰਾਮਤ ਦਾ ਸਦਕਾ ਸਾਲਾਨਾ ਜੂਨ ਸਮਾਗਮ ਉਲੀਕੇ ਗਏ ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ ਹੈ ਇਸ ਵੇਲੇ ਆਪ ਜੀ ਕੇ ਚਰਨਾਂ ਕਮਲਾਂ ਪਾਸ ਰਹਿਣ ਸਬਾਈ ਉਪਰੰਤ ਸਮਾਗਮਾਂ ਦੀ ਸੰਪੂਰਨਤਾਈ ਦੀ ਅਰਦਾਸ ਹੈ ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਬਖਸ਼ਿਸ਼ ਕੀਤੀ ਨਿਰਵਿਘਨਤਾ ਸਹਿਤ ਚੜ੍ਹਦੀ ਕਲਾ ਸਹਿਤ ਸੰਪੂਰਨਤਾਈਆਂ ਬਖਸ਼ਿਸ਼ ਕੀਤੀਆਂ ਆਪ ਜੀ ਕਾ ਰੋਮ ਰੋਮ ਕਰਕੇ ਸ਼ੁਕਰਾਨਾ ਹੈ ਸਤਿਗੁਰੂ ਇਸੇ ਹੀ ਤਰ੍ਹਾਂ ਕਿਰਪਾ ਬਣਾਈ ਰੱਖਣੀ ਸਮੂਹ ਜਥੇ ਸੰਗਤ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖ ਕੇ ਇਸੇ ਹੀ ਤਰ੍ਹਾਂ ਅੰਮ੍ਰਿਤ ਵੇਲਾ ਅੰਮ੍ਰਿਤਮਈ ਪਾਵਨ ਪਵਿੱਤਰ ਗੁਰਬਾਣੀਆਂ ਦੇ ਜਾਪ ਬਖਸ਼ਿਸ਼ ਕਰਦਿਆਂ ਹੋਇਆਂ ਆਨੰਦਮਈ ਜੀਵਨ ਬਖਸ਼ਿਸ਼ ਕਰਕੇ ਨਦਰੋ ਨਦਰੀ ਨਿਹਾਲ ਕਰਨਾ ਸਿਰ ਤੇ ਸਦਾ ਵਾਸਤੇ ਮਿਹਰਾਂ ਭਰਿਆ ਹੱਥ ਰੱਖ ਕੇ ਦਰ ਕਰਦਾ ਪ੍ਰੇਮ ਪਿਆਰ ਸਤਿਕਾਰ ਅਦਬ ਭੈ ਭਾਵਨੀ ਦੇ ਸਹਿਤ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਜੀਓ ਨਿਸ਼ਕਾਮਤਾ ਨਿਰਵਾਨਤਾ ਸਾਵਧਾਨਤਾ ਦੇ ਸਹਿਤ ਆਪ ਜੀਆਂ ਦੇ ਦਰ ਕਰਦੇ ਪ੍ਰਚਾਰ ਪ੍ਰਸਾਰ ਵਾਸਤੇ ਸੇਵਾਵਾਂ ਕਰਵਾਉਣੀਆਂ ਯੋਗ ਬਣਾ ਕੇ ਰਹਿੰਦੀ ਜ਼ਿੰਦਗੀ ਤੱਕ ਦਰ ਕਰਦੀ ਸੇਵਾ ਦੇ ਵਿੱਚ ਲਾਈ ਰੱਖਣਾ ਗਰੀਬ ਨਿਵਾਜ ਹੋਈਆਂ ਸਰਬੱਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਆਪ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰਬਾਣੀ ਕੀਰਤਨ ਸਰਵਣ ਕੀਤਾ ਗੁਰਬਾਣੀ ਕੀਰਤਨ ਗਾਇਨ ਕੀਤਾ ਸਭਨਾਂ ਦੀਆਂ ਹਾਜ਼ਰੀਆਂ ਆਪ ਜੀਆਂ ਨੇ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਮਨ ਕਰਮ ਵਚਨਾ ਸੁਰਤ ਸਰੀਰ ਕਿਰਿਆ ਦੀ ਇਕਾਗਰਤਾ ਨਾ ਰਹਿਣ ਕਰਕੇ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਮਿਹਰਾਮਤ ਦਇਆ ਦ੍ਰਿਸ਼ਟੀ ਕਰਕੇ ਖਿਮਾ ਬਖਸ਼ਿਸ਼ ਕਰਨੀ ਸਤਿਗੁਰੂ ਆਪ ਜੀਆਂ ਦੇ ਦਰ ਕਰਦੇ ਪ੍ਰੀਤਵਾਨ ਭਾਈ ਗੁਰਮੁਖ ਸਿੰਘ ਜੀ ਤਿਨਾਂ ਵੱਲੋਂ ਗੁਰਕੀਰਤ ਸਿੰਘ ਦੀ ਦੇਹ ਰੋਗਤਾ ਵਾਸਤੇ ਅਰਦਾਸ ਹੈ ਸਤਿਗੁਰੂ ਆਪ ਜੀ ਦੇ ਦਰੋਂ ਮਿਹਰ ਹੋਵੇ ਮਿਹਰਬਾਨ ਜੀ ਕਿਰਪਾ ਕਰਨੀ ਸੱਚੇ ਪਾਤਸ਼ਾਹ ਦੇਹ ਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਤਿਆਰ ਬਰ ਤਿਆਰ ਕਰਕੇ ਦਰ ਘਰ ਦੀ ਸੇਵਾ ਦੇ ਵਿੱਚ ਲਾਉਣਾ ਮਹਾਰਾਜ ਸਦਾ ਹੀ ਅੰਗਰ ਸੰਗ ਸਹਾਈ ਹੋਣਾ ਆਪ ਜੀ ਕੇ ਹਜ਼ੂਰ ਸਮਾਗਮਾਂ ਦੀ ਸਮਾਪਤੀ ਦੀ ਅਰਦਾਸ ਹੈ ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਹੋਏ ਹਨ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸਕੇ ਸਵਾਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ ਕਿਰਪਾ ਕਰੋ ਕਰੁਣਾ ਨਿਧਾਨ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ ਪੜ੍ਹਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ਣੀ ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ ਜਿਨਾ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ

गुर प्रसाद जप आदि सच

ਦਰਮਦ ਤੁਹਾਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ।

ਸੱਜਣ ਸੱਚਾ ਪਾਤ ਸਾਹੂ ਸਿਰ ਸਾਹਾਂਦ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾਵੇ ਸਤਨਾਮ।

ਹੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਹੀਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੀ ਕਿਲ ਬਿਖ ਦੁਖ ਉਤਰੀ।

0: the head.
1: Guru.
0: Why?
1: Why? Guru.
0: Why?
1: Guru.

Salud.

0: ਮਨੁੱਖੀ ਜੀਵਨ ਦੀ ਸਾਰੀ ਦੌੜ ਭੱਜ ਕੇਵਲ ਜਿਉਣ ਲਈ ਹੈ, ਉਸ ਵਸਤੂ ਤੋਂ ਡਰਦਾ ਜਿਸ ਦਾ ਸੰਬੰਧ ਮੌਤ ਨਾਲ ਹੋਵੇ। ਪਰ ਗੁਰੂ ਨਾਨਕ ਦੇ ਘਰ ਵਿੱਚ ਜੇ ਐਡਮਿਸ਼ਨ ਲੈਣਾ, ਇੱਥੇ ਮੌਤ ਕਬੂਲ ਕਰਕੇ ਆਉਣਾ ਪਵੇਗਾ। ਸ਼ਰਤ ਪਹਿਲੀ ਇਹੀ ਹੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡਿਆ, ਜੀਵਨ ਪਰੇ ਕਰ ਦੇ। ਹੋ ਸਭਨ ਕੀ ਰੇਣਕਾ, ਤੋ ਆਓ ਹਮਾਰਾ ਪਾਸ ਆਖੋ। ਖਾਕ ਬਣਨਾ ਪਏਗਾ ਸਾਰਿਆਂ ਦੀ, ਫਿਰ ਤੂੰ ਮੇਰੀ ਗੋਦੀ 'ਚ ਬੈਠ ਸਕਦਾ। ਚੜ੍ਹਨਾ ਦੀ ਤੋੜ ਬਣਨਾ ਪੈਣਾ, ਇਤਨੀ ਵਿਨਿਮਰਤਾ ਹੋਣੀ ਚਾਹੀਦੀ ਹੈ। ਆਪਾਂ ਮਿਟ ਜਾਏ, ਸਭਨਾ ਮਰਨ ਆਇਆ ਪਿਛੋੜਾ ਸਭਨਾ, ਮੌਤ ਸਭ ਨੂੰ ਆਏਗੀ, ਪਰ ਬੰਦਾ ਹਰ ਸਮੇਂ ਮੌਤ ਤੋਂ ਡਰਦਾ। ਅਤੇ ਗੁਰਮੁਖ ਪਿਆਰੇ ਸਮਝਾਉਂਦੇ ਸੀ, ਦੋ ਗੱਲਾਂ ਕਦੇ ਨਾ ਭੁੱਲਿਓ ਜੀਵਨ 'ਚ, ਜੇ ਜੀਵਨ ਸਫਲ ਕਰਨ ਆਏ ਹੋ, ਇੱਕ ਮੌਤ ਨਾ ਭੁੱਲਿਓ, ਇੱਕ ਰੱਬ ਦੇ ਨਾਮ ਨੂੰ ਨਾ ਭੁੱਲਿਓ। ਚਾਰ ਗੱਲਾਂ ਸਾਨੂੰ ਕਿਸੇ ਨੇ ਚੇਤੇ ਨਹੀਂ ਕਰਾਇਆ, ਬਿਨਾਂ ਚੇਤੇ ਕਰਾਏ ਤੋਂ ਚੇਤੇ ਸਾਰਿਆਂ ਨੂੰ ਚੇਤੇ ਨੇ। ਭੁੱਖ ਲੱਗਦੀ ਹੈ ਖਾ ਲੈਂਦੇ ਹਾਂ, ਪਿਆਸ ਲੱਗਦੀ ਹੈ ਪੀ ਲੈਂਦੇ ਹਾਂ, ਨੀਂਦ ਆਉਂਦੀ ਹੈ ਸੌਂ ਜਾਂਦੇ, ਹੱਸ ਖੇਡ ਲੈਂਦੇ ਹਾਂ। ਖਾਣਾ ਪੀਣਾ ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ। ਜਿਹੜੀ ਚੀਜ਼ ਯਾਦ ਕਰਨੀ ਸੀ ਉਹ ਮੈਨੂੰ ਵੀ ਅਤੇ ਸਾਨੂੰ ਸਾਰਿਆਂ ਨੂੰ ਭੁੱਲੀ ਪਈ ਹੈ। ਅਤੇ ਜਿਸ ਦਿਨ ਮੌਤ ਭੁੱਲੇਗੀ, ਰੱਬ ਭੁੱਲੇਗਾ ਹੀ ਭੁੱਲੇਗਾ। ਪੰਥ ਰਤਨ ਪੈਸਾ ਪੈਸਵੇਸ਼ਨੀ ਖਾਲਸਾ ਖੰਨੇ ਵਾਲੇ ਸਾਰੀ ਉਮਰ ਸਮਝਾਉਂਦੇ ਰਹੇ, ਕਹਿੰਦੇ ਮੌਤ ਭੁੱਲੀ ਨਹੀਂ, ਉਸੇ ਸਮੇਂ ਰੱਬ ਭੁੱਲੇਗਾ, ਤੁਹਾਨੂੰ ਭੁੱਲੇਗਾ। ਰੱਬ ਨੂੰ ਵਿਸਾਰਨਾ ਸਭ ਨਾਲੋਂ ਵੱਡਾ ਦੁੱਖ ਜੇ। ਖਸਮ ਵਿਸਾਰ ਆ, ਮੌਤ ਭੁੱਲੀ ਹੈ, ਉਸੇ ਸਮੇਂ ਰੱਬ ਭੁੱਲ ਗਿਆ। ਖੁਆਰੀ ਕੀਨੀ, ਬੰਦਾ ਖੁਆਰ ਹੋਏਗਾ, ਤ੍ਰਿਗ ਜੀਵਨ ਨਹੀਂ ਰਹਿਣਾ। ਜਿੱਥੇ ਮੌਤ ਨੂੰ ਅਸੀਂ ਹਰ ਸਮੇਂ ਚੇਤੇ ਰੱਖਣਾ, ਪਰਮੇਸ਼ੁਰ ਦਾ ਨਾਮ ਚੇਤੇ ਰੱਖਣਾ। ਆ ਦੁੱਖ ਕਿਉਂ ਆਉਂਦਾ ਘਰਾਂ 'ਚ? ਅੱਜ ਦੁੱਖ ਤਦੇ ਜਾਂ ਵਿਸਰ ਜਾਵੇ, ਸਭੇ ਦੁੱਖ ਸੰਤਾਪ ਜਾਂ ਤਦੋਂ ਭੁੱਲੀਏ, ਜੈ ਤਨ ਬਾਣੀ ਵਿਸਰ ਜਾਏ। ਜਿਉਂ ਪੱਕਾ ਰੋਗੀ ਵਿਲ ਲਾਏ, ਕੋੜ ਦੀ ਤਰ੍ਹਾਂ ਤੜਫਦਾ, ਜਿਨ੍ਹਾਂ ਨੂੰ ਨਿਤਨੇ ਭੁੱਲ ਜਾਏ, ਅੰਮ੍ਰਿਤ ਵੇਲਾ ਖੁੰਝ ਜਾ ਜਾਂਦਾ। ਖਸਮ ਵਿਸਾਰ ਕੀ ਹੈ ਰਸ ਭੋਗ, ਤਾਂ ਤਨ ਉੱਠ ਖਲੋਏ ਰੋ। ਰੋ ਕਿਉਂ ਆਏ ਨੇ? ਰੱਬ ਭੁੱਲਿਆ ਸੀ, ਦੁੱਖ ਨੇ ਅਲਾਰਮ ਦਿੱਤਾ। ਹੰਸ ਹਰਨਾਕਸ਼ ਅਤੇ ਕੰਸ ਹਰਨਾਕਸ਼ ਅਤੇ ਰਾਵਣ ਤਿੰਨੇ ਮੌਤ ਤੋਂ ਡਰ ਰਹੇ ਨੇ। ਮੂਰਖਾਂ ਨੂੰ ਨਹੀਂ ਪਤਾ ਮੌਤ ਆਏਗੀ ਆਏਗੀ। ਮਾਰਨਾ ਆਪਣੇ ਆਪ ਨੂੰ ਸੀ, ਮਿਟਾਉਣਾ ਆਪਣੇ ਆਪ ਨੂੰ ਸੀ, ਉਹ ਮੌਤ ਤੋਂ ਹੀ ਡਰੀ ਜਾ ਰਹੇ ਨੇ ਕਿਤੇ ਮੌਤ ਨਾ ਆ ਜਾਏ। ਹਰਨਾਕਸ਼ ਨੇ ਪਿਛਲੇ ਜਨਮ ਤਪ ਲਿਆ, ਤਪ ਕਰਕੇ ਤੇ ਰੱਬ ਤੋਂ ਮੰਗਿਆ ਕਿ ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਭੁਲਾ। ਮੂਰਖ ਨੂੰ ਨਹੀਂ ਪਤਾ ਰੱਬ ਹੋਰ ਕੋਈ ਵੀ ਸਾਧਨ ਬਣਾ ਸਕਦਾ, ਮੌਤ ਆਏਗੀ ਆਏਗੀ। ਕਿਤੇ ਮੰਗ ਲੈਂਦਾ ਮੈਨੂੰ ਜੀਵਨ ਮਿਲ ਜਾਏ, ਤਪ ਉਸਦਾ ਸਫਲ ਹੋਣਾ ਸੀ, ਪਰ ਨਹੀਂ ਮੰਗ ਸਕਿਆ, ਮੈਨੂੰ ਮੌਤ ਲਾਏ। ਤਨ ਭਾਈ ਮੰਝ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਕਹਿਣ ਲੱਗਿਆ, ਜੀ ਸਿੱਖੀ ਦੀ ਦਾ, ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਿੱਖੀ ਤੇ ਸਿੱਖੀ ਨਹੀਂ ਟਿਕ ਸਕਦੀ। ਉਹਦਾ ਮਤਲਬ ਕੀ ਸੀ? ਧੰਨ ਗੁਰੂ ਅਰਜਨ ਦੇਵ ਦਾ ਕਹਿਣ ਦਾ ਭਾਵ ਸੀ, ਆਪਣੀ ਸੋਚ ਨੂੰ ਮਾਰ, ਆਪਣੇ ਵਿਚਾਰਾਂ ਨੂੰ ਮਾਰ। ਸਖੀ ਸਰਵਰ ਦਾ ਪੜੀਆਂ ਕਬਰਾਂ ਨੂੰ ਮੱਥੇ ਟੇਕ ਰਿਹਾ, ਮਾਰਨਾ ਆਪਣੇ ਆਪ ਨੂੰ ਸੀ, ਫਿਰ ਸਿੱਖੀ ਮਿਲੇਗੀ। ਤੇ ਹੁਣ ਆਪਣਾ ਆਪ ਕਿਵੇਂ ਮਿਟੇਗਾ? ਇੱਕੋ ਹੀ ਪੌੜੀ ਦੇ ਵਿੱਚ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਕਮਾਲ ਦਾ ਗਿਆਨ ਦੇ ਦਿੱਤਾ ਸਾਨੂੰ, ਜੀਵਨ ਸਫਲ ਹੋਏਗਾ ਤੁਹਾਡਾ। ਕਿਤੇ ਪੰਜ ਪਗਤੀਆਂ ਦੀ ਕਮਾਈ ਕਰ ਲਓ, ਅੱਖੀ ਬਾਜੋਂ ਵੇਖਣਾ, ਬਿਨ ਕੰਨਾ ਸੁਣਨਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਅੱਖਾਂ ਤੋਂ ਬਿਨਾਂ ਦੇਖਣਾ, ਰੂਪ ਦੇਖਣਾ ਛੱਡ ਦਿਓ, ਮੈਲੀ ਦ੍ਰਿਸ਼ਟੀ ਨਾਲ ਦੇਖ ਦੇ ਨਾ। 83% ਮੈਲ ਅੰਦਰ ਸਿੱਟ ਰਿਹਾ ਸੀ, ਇਤਨਾ ਖਤਰਨਾਕ ਇੰਦਰ ਹੈ। ਪੜ੍ਹੀ ਜਾਓ ਪਰਤ ਰਹਿ ਰੂਪ ਨਾਲ ਪੇਖਿਆ ਨੇ। ਤਾਂ ਇਸ ਨੂੰ ਕਮਾਉਣਾ ਸੀ ਜੀਵਨ ਦੇ ਵਿੱਚ, ਕਿ ਕੰਨਾਂ ਤੋਂ ਬਿਨਾਂ ਸੁਣਨਾ ਕੀ ਹੈ? ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਇਹਨਾਂ ਕੰਨਾਂ 'ਚ ਕਦੇ ਨਿੰਦਿਆ ਨਾ ਪਏ, ਝੂਠ ਨਾ ਪਏ, ਗੰਦੇ ਗੀਤ ਨਾ ਪੈਣ। ਇਹਨਾਂ ਕੰਨਾਂ 'ਚ ਕੇਵਲ ਬਾਣੀ ਪਏ, ਸੁਣੋ ਸਤ ਬਾਣੀ ਵਾਲੇ ਹੋ ਜਾਣ, ਜੀਵਨ ਸਫਲ ਹੈ। ਇਹ ਕੰਨਾਂ ਤੋਂ ਬਿਨਾਂ ਸੁਣਨਾ ਹੈ। ਪੈਰਾਂ ਬਾਝੋਂ ਚੱਲਣਾ, ਬਿਨ ਹੱਥਾਂ ਕਰਨਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਪੈਰ ਠੇਕੇ ਕਲੱਬ ਤੇ ਇੱਕ ਸੰਗਤ ਵੱਲ ਨਾ ਜਾਣ, ਜਦੋਂ ਵੀ ਜਾਣ ਸੰਗਤ ਵੱਲ ਪਰ ਪੁਕਾਰ ਦੇ ਰਾਤ। ਇਹ ਹੈ ਪੈਰਾਂ ਤੋਂ ਬਿਨਾਂ ਤੁਰਨਾ, ਤੇ ਹੱਥਾਂ ਤੋਂ ਬਿਨਾਂ ਕਰਨਾ ਕੀ ਹੈ? ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਹੱਥ ਮਾੜੀ ਕਿਤ ਛੱਡ ਕੇ ਸੁੱਚੀ ਕਿਤ ਕਰੋ, ਇਹ ਹੱਥਾਂ ਤੋਂ ਬਿਨਾਂ ਕਰਨਾ ਹੈ। ਤੇ ਅਗਲੀ ਪੰਕਤੀ 'ਚ ਕਹਿ ਕੇ ਜੀਭੇ ਬਾਝੋ ਬੋਲਣਾ, ਇਉਂ ਜੀਵਤ ਮਰਨਾ। ਜ਼ਬਾਨ ਝੂਠ ਬੋਲਣੋ ਰਹਿ ਜਾਏ, ਜਿਉਂਦਿਆਂ ਮਰ ਗਏ, ਤੇ ਜਦੋਂ ਜਿਉਂਦਿਆਂ ਆਪਾਂ ਮਿਟ ਜਾਏ, ਸਿੱਧੇ ਰੱਬ ਦੀ ਗੋਦ ਮਿਲੇਗੀ, ਪਰਮਾਤਮਾ ਦਾ ਦੀਦਾਰ ਹੋਏਗਾ। ਨਾਨਕ ਹੁਕਮ ਪਛਾਣ ਕੇ ਤੋ ਖਸਮ ਹੈ ਮਿਲਣਾ, ਹੁਕਮ ਕਿਹੜਾ? ਜਿਹੜੀਆਂ ਉੱਪਰਲੀਆਂ ਪੰਜ ਗੱਲਾਂ ਕਹਿ ਗਏ, ਇਹ ਹੈ ਹੁਕਮ। ਜਿਨ੍ਹਾਂ ਨੇ ਕਮਾਈ ਕੀਤੀ ਸਿੱਧੇ ਰੱਬ ਦੀ ਗੋਦ ਵਿੱਚ ਚਲੇ ਗਏ। ਹੁਣ ਕਿਹੜਾ ਅਸੀਂ ਗਿਆਨ ਪ੍ਰਾਪਤ ਕਰਨਾ? ਕਿਤੇ ਇਸ ਪੌੜੀ ਨੂੰ ਹੀ ਜੀਵਨ ਚ ਕਮਾਉਣਾ ਸ਼ੁਰੂ ਕਰਦੇ ਹੋ, ਪਰਮਾਤਮਾ ਤੱਕ ਪਹੁੰਚ ਜਾਓਗੇ। ਹੁਣੇ 11 ਵਜੇ ਤੋਂ 12:45 ਵਜੇ ਤੱਕ ਗੁਰੂ ਰਾਮਦਾਸ ਦਰਬਾਰ ਵਿਖੇ ਵੀ ਸ਼ਬਦ ਕੀਰਤਨ, ਨਾਮ ਸਿਮਰਨ, ਗੁਰਮਤਿ ਵਿਚਾਰਾਂ ਦੇ ਪ੍ਰੋਗਰਾਮ ਹੋਣਗੇ। ਰਾਤ 7:40 ਤੋਂ 8:40 ਤੱਕ ਇਸ ਪਾਵਨ ਸਥਾਨ 'ਤੇ ਅਖੀਰਲੀ ਹਾਜ਼ਰੀ ਹੈ। ਕੱਲ੍ਹ ਤੋਂ ਫਿਰ ਟੋਰਾਂਟੋ ਵਿਖੇ ਜੋ 1 ਤਰੀਕ ਤੋਂ ਲੈ ਕੇ 14 ਤਰੀਕ ਤੱਕ ਲਗਾਤਾਰ ਅੰਮ੍ਰਿਤ ਵੇਲੇ 5 ਵਜੇ ਤੋਂ 6:15 ਵਜੇ ਤੱਕ ਸਿਮਰਨ ਸਾਧਨਾ ਪ੍ਰੋਗਰਾਮ ਹੋ ਰਹੇ ਨੇ। ਅਲੱਗ ਅਲੱਗ ਗੁਰੂ ਸਥਾਨਾਂ ਵਿਖੇ ਰਾਤ ਦੇ ਦੀਵਾਨਾਂ ਨੇ ਕੀਰਤਨ, ਵਿਚਾਰਾਂ, ਨਾਮ ਸਿਮਰਨ ਦੇ ਪ੍ਰੋਗਰਾਮ ਹੋਣਗੇ। ਆਪ ਜੀ ਨੇ ਬਹੁਤ ਪਿਆਰ ਦਿੱਤਾ, ਆਪ ਜੀ ਦੇ ਪਿਆਰ ਦਾ ਦਾਸ, ਮਾਣ ਸਤਿਕਾਰ ਦਾ ਦਿਲੋਂ ਧੰਨਵਾਦ ਕਰਦਾ, ਜੋ ਆਪ ਜੀ ਨੇ ਅਥਾਹ ਪਿਆਰ ਬਖਸ਼ਿਆ। ਰਾਤ ਨੂੰ ਵੀ ਆਪਾਂ ਫਿਰ ਹਾਜ਼ਰੀ ਭਰੀਏ, ਹੋਈਆਂ ਭੁੱਲਾਂ ਦੀ ਖਿਮਾ, ਅੱਗੇ ਵਾਸਤੇ ਸੀਸ ਬਖਸ਼ਣੀ, ਗੁਰੂ ਦੀ ਮਾਤਾ ਤੇ ਨਜ਼ਰ ਕਰਕੇ ਸੇਵਾ ਹੋ ਸਕੇ। ਕਈ ਗੁਰਮੁਖ ਪਿਆਰੇ ਸ਼ਬਦ ਕੀਰਤਨ ਦੇ ਸਤਿਕਾਰ ਵਜੋਂ ਮਾਇਆ ਪੇਟਾ ਕਰ ਗਏ। ਸਤਿਗੁਰੂ ਸਾਰਿਆਂ ਨੂੰ ਨਾਮਦਾਨ ਬਖਸ਼ਣ। ਇਹ ਸਾਰੀ ਸੇਵਾ ਪੰਥ ਰਤਨ ਪਾਤਸ਼ਾਹ ਪੈਸਵੇਸ਼ਨ ਜੀ ਖਾਲਸਾ ਕਰਨ ਵਾਲਿਆਂ ਵੱਲੋਂ ਮਨੁੱਖਤਾ ਦੀ ਸੇਵਾ ਲਈ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਹੋਸਪਿਟਲ ਸੋਹਾਣਾ ਵਿਖੇ ਆਰੰਭ ਕੀਤਾ। ਅੱਜ ਗੁਰੂ ਕਿਰਪਾ ਨਾਲ 400 ਬੈੱਡ ਦਾ ਮਲਟੀ ਸੁਪਰ ਸਪੈਸ਼ਲਿਟੀ ਹੋਸਪਿਟਲ ਬਣ ਚੁੱਕਿਆ, ਜਿੱਥੇ ਭਾਈ ਸਾਹਿਬ ਦਾ ਕੋਈ ਏਮ ਸੀ, ਜਿਹੜੇ ਅਦਾ ਕਰ ਸਕਦੇ ਜ਼ਰੂਰ ਅਦਾ ਕਰਿਓ। ਗਰੀਬ ਅਤੇ ਲੋੜਵੰਦ ਮਰੀਜ਼ਾਂ ਲਈ ਫਰੀ ਇਲਾਜ ਹੋਏਗਾ। 4 ਸਾਲ ਪਹਿਲਾਂ ਭਾਈ ਸਾਹਿਬ ਦਾ ਸੁਪਨਾ ਸਾਕਾਰ ਹੋਇਆ। ਆਪ ਸੰਗਤਾਂ ਦੀਆਂ ਅਰਦਾਸਾਂ ਬਖਸ਼ਾਂ ਨਾਲ 200 ਬੈੱਡ ਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਹਸਪਤਾਲ ਸੋਹਾਣਾ ਗੁਰਦੁਆਰਾ ਦੇ ਕੰਪਲੈਕਸ ਵਿਖੇ ਆਰੰਭ ਹੋਇਆ, ਜਿੱਥੇ ਕੋਈ ਕੈਸ਼ ਕਾਊਂਟਰ ਨਹੀਂ। 300 ਤੋਂ ਉੱਪਰ ਡੇਲੀ ਪੇਸ਼ੈਂਟ OPD ਜਾਂਦੇ ਨੇ। ਅੱਖਾਂ ਦੇ ਪੇਸ਼ੈਂਟ ਟੋਟਲੀ ਫਰੀ ਹੁੰਦੇ ਨੇ, ਦਵਾਈਆਂ ਫਰੀ ਦਿੱਤੀਆਂ ਜਾਂਦੀਆਂ। 40 ਤੋਂ ਉੱਪਰ ਡਾਇਲਸਿਸ ਗੁਰੂ ਕਿਰਪਾ ਨਾਲ ਫਰੀ ਹੁੰਦੇ ਨੇ। ਲੈਬੋਰਟਰੀ ਟੈਸਟ ਨੇਕਾਂ, ਮੈਡੀਕਲ ਫੈਸਿਲਿਟੀ, 1 ਵੀ ਪੈਸਾ ਕਿਸੇ ਪੇਸ਼ੈਂਟ ਤੋਂ ਨਹੀਂ ਲਿਆ ਜਾਂਦਾ। ਆਪ ਜੀ ਦੇ ਦਿੱਤੇ ਹੋਏ ਦਸਵੰਦ ਵਿੱਚੋਂ 50 ਲੱਖ ਤੋਂ ਉੱਪਰ ਹਰ ਮਹੀਨੇ ਉੱਥੇ ਗਰੀਬ ਅਤੇ ਲੋੜਵੰਦ ਮਰੀਜ਼ਾਂ ਦੀ ਸੇਵਾ 'ਚ ਲੱਗਦਾ। ਆਪ ਜੀ ਨੇ ਸੀਸ ਬਖਸ਼ਣਾ। ਜੋ ਉਸ ਮਹਾਨ ਪਿੱਤਰ ਆਤਮਾ ਨੇ ਇਹ ਸੇਵਾ ਅਤੇ ਸਿਮਰਨ ਦੀ ਲਹਿਰ ਚਲਾਈ, ਧੰਨ ਗੁਰੂ ਗ੍ਰੰਥ ਸਾਹਿਬ ਦੀ ਸੋਚ ਨੂੰ ਅਪਣਾ ਕੇ ਅਸੀਂ ਆਪਣਾ ਜੀਵਨ ਸਫਲਾ ਕਰ ਸਕੀਏ। ਸਾਰਿਆਂ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ, ਅੱਗੇ ਵਾਸਤੇ ਸੀਸ ਬਖਸ਼ੋ। ਆਓ ਅਗਲਾ ਪ੍ਰੋਗਰਾਮ ਪਿਆਰ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। 1 ਓਅੰਕਾਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ

ਤੁਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ, ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਭਵਾਈਐ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੀ ਬੁੱਝੈ ਤਾਂ ਹਉ ਮੈਂ ਕਹਿ ਨਾ ਕੋਈ।

ਤੀਰਥ ਨਹਾਵਾ ਜਿਤ ਸੁਭਾਵਾ ਬਿਨ ਭਾਣੇ ਕੇ ਨਹਾਈ ਕਰੀ ਜੇ ਤੀਸਰ ਠੋਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ।

ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਹੈ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ।

ਔਰ ਅਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੀ ਜੋਰ ਸੰਖ ਗਲ ਵੱਢ ਹੱਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਭਖ ਖਾਹੀ ਅਸੰਖ

ਅਮਲ ਪ੍ਰਵਾਨ, ਅਮਲ ਬਖਸੀਸ, ਅਮਲ ਨਿਸ਼ਾਨ, ਅਮਲ ਕਰਮ, ਅਮਲ ਫਰਮਾਨ, ਅਮਲੋ ਮੁੱਲ ਆਖਿਆ ਨਾ ਜਾਈ, ਆਖ ਆਖ ਰਹੇ ਲਿਵਲਾਈ, ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰਹਿ ਵਖਿਆਣ, ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ, ਆਖੇ ਈਸਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੀਤੇ ਆਖੇ ਆਖਣ ਪਾਹੀ, ਕੀਤੇ ਕਹਿ ਕਹਿ ਉਠ ਉਠ ਜਾਹੀ, ਕੀਤੇ

ਜਿਤ ਵਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪ੍ਰੀ ਸੋ ਕਹੀਨ ਕੀਤੇ ਗਾਵਣ ਹਾਰੇ ਗਾਵੈ ਤੋਣ ਪਾਉਣ ਪਾਣੀ ਵੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ

ਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ।

ਆਈ ਮੁੰਡਾ ਸੰਤੋਖ ਸਰਮਪਦ ਝੋਲੀ ਧਿਆਨ ਕੀ ਕਰੇ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਸਹਿ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੀਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਜਹਿ ਨਾਦ ਆਪ ਨਾਥ ਨਾਥੀ ਸਵਜਾ ਕੀ ਰਿਧ ਸਦ ਅਵਰਾ ਸਾਧ ਸੰਯੋਗ ਵਿਯੋਗ ਦੋਇ

ਵੀਸ ਇੱਕ ਦੂਜੀ ਬਹੁ ਲਖ ਹੋਹੀ ਲਖ ਹੋਵੇ ਲਖ ਵੀਸ ਲਖ ਲਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ ਏ ਤਰਾਹੀ ਪਦ ਪਵੜੀਆ ਚੜੀਐ ਹੋਈ ਇਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਜ਼ਰੀ ਪਾਈਐ ਕੂੜੀ ਕੂੜੇ ਠੀਸ ਆਖਣ ਜ਼ੋਰ ਚ ਪੈਨ ਹੈ।

ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਨ ਪੰਚ ਪਰਵਾਣ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੇ ਪਾਈ, ਨਾਨਕ ਗਇਆ ਜਾਪੈ ਜਾਈ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੀਤੇ ਪਵਨ ਪਾਣੀ ਵੈ ਸੰਤਰ, ਕੀਤੇ ਕਾਨ ਮਹੇਸ਼, ਕੀਤੇ ਬਰਮੇ ਘਾਟ ਘੜੀ ਹੈ ਰੂਪ ਰੰਗ ਕੇ ਵੀਸ਼, ਕੀਤੀਆ ਕਰਮ ਭੂਮੀ ਮੇਰ, ਕੀਤੇ ਕੀਤੇ ਤੂੰ ਉਪਦੇਸ਼, ਕੀਤੇ ਇੰਦ ਚੰਦ ਸੂਰ, ਕੀਤੇ ਕੀਤੇ ਮੰਡਲ ਦੇਸ, ਕੀਤੇ ਸਿੱਧ ਬੁੱਧ ਨਾਥ, ਕੀਤੇ ਕੀਤੇ ਦੇਵੀ ਵੀਸ਼, ਕੀਤੇ ਦੇਵਦਾਨ ਮੁਨ, ਕੀਤੇ ਕੀਤੇ ਰਤਨ ਸਮੁੰਦ, ਕੀਤੀ ਅਖਾਣੀ ਕੀਤੀ ਅਬਾਣੀ, ਕੀਤੇ ਪਾਤ ਨਰਿੰਦ, ਕੀਤੀ ਸੁਰਤੀ ਸੇਵਕ, ਕੀਤੇ ਨਾਨਕ ਅੰਤ ਨ ਅੰਤ, ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੇ ਨਾਦ ਵਿਨੋਦ ਕੋਡ ਆਨੰਦ, ਸਰਮਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਏ ਬਹੁਤ ਅਨੂਪ, ਤਾ ਕੀ ਗੱਲਾ ਕਥੀਆ ਨਾ ਜਾਹੇ, ਜੇ ਕੋ ਕਹੇ ਪਿਛੇ ਪਛਤਾਈ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾ ਸਿੱਧਾ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਹੀ, ਤਾਂ ਕਿ ਰੂਪ

ਮਨ ਸੋਈ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾ ਅੰਤ ਨ ਅੰਤ ਤਿਥੇ ਲੋ ਅਲੋ ਆਕਾਰ ਜਿਵ ਜਿਵ ਹੁਕਮ ਤਵੈ ਤਿਵਕਾਰ ਵੇਖੇ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਿਰਣ

ਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤ੍ਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਅਰੰਗੇ ਨਮਸਤੰਗ ਅਭੰਗੇ ਨਮਸਤੰਗ ਅਗੰਮੇ ਨਮਸਤਸਤਰੰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਬੇ ਨਮਸਤਸਤ ਅਜਬੇ ਅਦੇਸੰਗ ਅਦੇਸੇ ਨਮਸਤੰਗ ਅਭੀਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵੈ ਨਮਸਤੰਗ ਅਭੀਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਵ ਗੌਨੇ ਨਮੋ ਸਰਵ ਭਾਉਨੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਅਵਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਵ ਧੰਦੇ ਨਮੋਸਤ ਅਬੰਧੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੂਖੰਗ ਨਮੋ ਸਰਵ ਪੂਖੰਗ ਨਮੋ ਸਰਵ ਕਰਤਾ ਨਮੋ ਸਰਵ ਹਰਤਾ

ਚਤਰ ਚੱਕਰ ਕਰਤਾ, ਚਤਰ ਚੱਕਰ ਹਰਤਾ, ਚਤਰ ਚੱਕਰ ਦਾਨੇ, ਚਤਰ ਚੱਕਰ ਜਾਨੇ, ਚਤਰ ਚੱਕਰ ਵਰਤੀ, ਚਤਰ ਚੱਕਰ ਭਰਤੀ, ਚਤਰ ਚੱਕਰ ਪਾਲੇ, ਚਤਰ ਚੱਕਰ ਕਾਲੇ, ਚਤਰ ਚੱਕਰ ਪਾਸੇ, ਚਤਰ ਚੱਕਰ ਵਾਸੇ, ਚਤਰ ਚੱਕਰ ਮਾਨਿਆ, ਚਤਰ ਚੱਕਰ ਦਾਨਿਆ, ਚਾਚਰੀ ਛੰਦ, ਨਾ ਸਤਰੈ ਨਾ ਮਿੱਤਰੈ, ਨਾ ਪਰਮੰਗ ਨਾ ਪਿਤਰੈ, ਨਾ ਕਰਮੰਗ ਨਾ ਕਾਇ, ਅਜਨਮੰਗ ਅਜਾਇ, ਨਾ ਚਿਤਰੈ ਨਾ ਮਿੱਤਰੈ, ਪਰੇ ਹੈ ਪਵਿੱਤਰੈ, ਪ੍ਰਥੀ ਸੈ ਅਦੀਸੈ, ਦ੍ਰਿਸੈ ਕਿਰਸੈ, ਭਗਵਤੀ ਛੰਦ, ਤੁਐ ਪ੍ਰਸਾਦ ਕਥਤੀ, ਕਿਆ ਸਿਜ ਦੇਸੈ, ਕਿਆ ਭਿਜ ਪੇਸੈ, ਕਿਆ ਗੰਜ ਕਰਮੈ, ਕਿਆ ਪੰਜ ਭਰਮੈ, ਕਿਆ ਭਿਜ ਲੋਕਿਆ, ਕਿਆ ਦਿੱਤ ਸੋਕਿਆ, ਕਿ ਵਧੂਤ ਵਰਨੈ, ਕਿ ਵਿਭੂਤ ਕਰਨੈ, ਕਿ ਰਾਜੰਗ ਪ੍ਰਭਾ ਹੈ, ਕਿ ਧਰਮੰਗ ਤੁਜਾ ਹੈ, ਕਿਆ ਸੋਕ ਵਰਨੈ, ਕਿ ਸਰਬਾ ਅਪਰਣੈ, ਕਿ ਜਗਤੰਗ ਕ੍ਰਿਤੀ ਹੈ, ਕਿ ਛਤਰੰਗ ਛਤਰੀ ਹੈ, ਕਿ ਬ੍ਰਹਮੰਗ ਸਰੂਪ ਹੈ, ਕਿ ਅਨੁਭਵ ਅਨੂਪ ਹੈ, ਕਿ ਆਦਿ ਅਦੇਵ ਹੈ, ਕਿ ਆਪ ਅਭੇਵ ਹੈ, ਕਿ ਚਿਤਰੰਗ ਵਿਹੀਨ ਹੈ, ਕਿ ਇਕ ਅਧੀਨ ਹੈ, ਕਿ ਰੋਜੀ ਰਜਾਕੈ, ਰਹੀ ਮੈਂ ਰਿਹਾਕੈ, ਕਿ ਪਾਕ ਬੈਬ ਹੈ, ਕਿ ਗੈਬ ਲੁਗੈਬ ਹੈ, ਕਿ ਅਫੁਲ ਗੁਨਾਹ ਹੈ, ਕਿ ਸਾਹਾਨ ਸਾਹ ਹੈ, ਕਿ ਕਾਰਨ ਕੁਨਿੰਦ ਹੈ, ਕਿ ਰੋਜੀ ਦਿਹੰਦ ਹੈ, ਕਿ ਰਾਜ ਕਰੀਮ ਹੈ, ਕਿ ਕਰਮੰਗ ਕਰੀਮ ਹੈ, ਕਿ ਸਰਵੰਗ ਕਲੀ ਹੈ, ਕਿ ਸਰਵੰਗ ਦਲੀ ਹੈ, ਕਿ ਸਰਵਤਰ ਮਾਨਿਆ, ਕਿ ਸਰਵਤਰ ਦਾਨਿਆ, ਕਿ ਸਰਵਤਰ ਗਾਉਣੈ, ਕਿ ਸਰਵਤਰ ਭਾਉਣੈ, ਕਿ ਸਰਵਤਰ ਦੇਸੈ, ਕਿ ਸਰਵਤਰ ਭੇਸੈ, ਕਿ ਸਰਵਤਰ ਰਾਜੈ, ਕਿ ਸਰਵਤਰ ਸਾਜੈ, ਕਿ ਸਰਵਤਰ ਦੀਨੈ, ਕਿ ਸਰਵਤਰ ਲੀਨੈ, ਕਿ ਸਰਵਤਰ ਜਾਹੋ, ਕਿ ਸਰਵਤਰ ਭਾਹੋ, ਕਿ ਸਰਵਤਰ ਦੇਸੈ, ਕਿ ਸਰਵਤਰ ਭੇਸੈ, ਕਿ ਸਰਵਤਰ ਕਾਲੈ, ਕਿ ਸਰਵਤਰ ਪਾਲੈ, ਕਿ ਸਰਵਤਰ ਹੰਤਾ, ਕਿ ਸਰਵਤਰ ਗੰਤਾ, ਕਿ ਸਰਵਤਰ ਭੇਖੀ, ਕਿ ਸਰਵਤਰ ਭੇਖੀ, ਕਿ ਸਰਵਤਰ ਕਾਜੈ, ਕਿ ਸਰਵਤਰ ਰਾਜੈ, ਕਿ ਸਰਵਤਰ ਸੁਖ ਹੈ, ਕਿ ਸਰਵਤਰ ਭੁੱਖ ਹੈ, ਕਿ ਸਰਵਤਰ ਤ੍ਰਾਣ ਹੈ, ਕਿ ਸਰਵਤਰ ਪ੍ਰਾਣ ਹੈ, ਕਿ ਸਰਵਤਰ ਦਿਸ ਹੈ, ਕਿ ਸਰਵਤਰ ਭਿਸ ਹੈ, ਕਿ ਸਰਵਤਰ ਮਾਨ ਹੈ, ਸਦੈਵੰਗ ਪ੍ਰਧਾਨ ਹੈ, ਕਿ ਸਰਵਤਰ ਜਾਪਿਆ, ਕਿ ਸਰਵਤਰ ਥਾਪਿਆ, ਕਿ ਸਰਵਤਰ ਭਾਨ ਹੈ, ਕਿ ਸਰਵਤਰ ਮਨ ਹੈ, ਕਿ ਸਰਵਤਰ ਇੰਦਰ ਹੈ, ਕਿ ਸਰਵਤਰ ਚੰਦਰ ਹੈ, ਕਿ ਸਰਵੰਗ ਕਲੀਮ ਹੈ, ਕਿ ਪਰਮੰਗ ਫਹੀਮ ਹੈ, ਕਿ ਆਕਲ ਅਲਾਮ ਹੈ, ਕਿ ਸਾਹਿਬ ਕਲਾਮ ਹੈ, ਕਿ ਹੁਸਨ ਅਲ ਵਜੂ ਹੈ, ਤਮਾਮਲ ਰਜੂ ਹੈ, ਹਮੇਸ਼ਲ ਸਲਾਮ ਹੈ, ਸਲੀ ਖਤਮ ਦਮ ਹੈ, ਗਨੀਮਲ ਸਿਕਸਤ ਹੈ, ਗਰੀਬਲ ਪ੍ਰਸਤ ਹੈ, ਬਿਲੁੰਦੁਲ ਮਕਾਨ ਹੈ, ਜਮੀਨੁਲ ਜਮਾਨ ਹੈ, ਤਮੀਜੁਲ ਤਮਾਮ ਹੈ, ਰਜੂਅਲ ਰਜੂਅਲ ਨਿਧਾਨ ਹੈ, ਹਰੀਫਲ ਅਜੀਮ ਹੈ, ਰਜਾਇਕ ਯਕੀਨ ਹੈ, ਅਨੇਕੁਲ ਤਰੰਗ ਹੈ, ਅਭੇਦ ਹੈ, ਅਭੰਗ ਹੈ, ਅਜੀਜੁਲ ਨਿਵਾਜ ਹੈ, ਗਨੀਮਲ ਖਿਰਾਜ ਹੈ, ਨਿਰੁਕਤ ਸਰੂਪ ਹੈ, ਤ੍ਰਿਮੁਕਤ ਵਿਭੂਤ ਹੈ, ਪ੍ਰਭੁਗਤ ਪ੍ਰਵਾਹ ਹੈ, ਸੁਜੁਗਤ ਸੁਦਾ ਹੈ, ਸਦੈਵੰਗ ਸਰੂਪ ਹੈ, ਅਭੇਦੀ ਅਨੂਪ ਹੈ, ਸਮਸਤ ਉਪਰਾਜ ਹੈ, ਸਦਾ ਸਰਬਸਾਜ ਹੈ, ਸਮਸਤੁਲ ਸਲਾਮ ਹੈ, ਸਦੈਵਲ ਅਕਾਮ ਹੈ, ਨਿਰਬਾਦ ਸਰੂਪ ਹੈ, ਅਗਾਧ ਹੈ, ਅਨੂਪ ਹੈ, ਓਅੰਗਾਧ ਰੂਪੇ, ਅਨਾਦ ਸਰੂਪ ਹੈ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਤ੍ਰਿਵਰਗੰਗ, ਤ੍ਰਿਭਾਦੇ, ਅਗੰਜੇ, ਅਗਾਧੇ, ਸੁਭੰਗ, ਸਰਵਭਾਗੇ, ਸੁਸਰਭਾ, ਅਨੁਰਾਗੇ, ਤ੍ਰਿਭੁਗਤ ਸਰੂਪ ਹੈ, ਅਛਿਜ ਹੈ, ਅਸ਼ੂਤ ਹੈ, ਕਿ ਨਰਕੰਗ ਪ੍ਰਣਾਸ ਹੈ, ਪ੍ਰਥਿਉਲ ਪ੍ਰਵਾਸ ਹੈ, ਨਿਰੁਕਤ ਪ੍ਰਵਾਹ ਹੈ, ਸਦੈਵੰਗ ਸਦਾ ਹੈ, ਵਿਭੁਗਤ ਸਰੂਪ ਹੈ, ਪ੍ਰਜੁਗਤ ਅਨੂਪ ਹੈ, ਨਿਰੁਕਤ ਸਦਾ ਹੈ, ਵਿਭੁਗਤ ਪ੍ਰਵਾਹ ਹੈ, ਅਨੁਕਤ ਸਰੂਪ ਹੈ, ਪ੍ਰਜੁਗਤ ਅਨੂਪ ਹੈ, ਚਾਚਰੀ ਛੰਦ, ਅਭੰਗ ਹੈ, ਅਨੰਗ ਹੈ, ਅਭੇਖ ਹੈ, ਅਲੇਖ ਹੈ, ਪਰਮ ਹੈ, ਅਕਰਮ ਹੈ, ਅਨਾਦ ਹੈ, ਜੁਗਾਦ ਹੈ, ਅਜੈ ਹੈ, ਅਭੈ ਹੈ, ਅਭੂਤ ਹੈ, ਅਤੂਤ ਹੈ, ਅਨਾਸ ਹੈ, ਉਦਾਸ ਹੈ, ਅਤੰਦ ਹੈ, ਅਬੰਧ ਹੈ, ਅਭਗਤ ਹੈ, ਵਿਰਗਤ ਹੈ, ਅਨਾਸ ਹੈ, ਪ੍ਰਕਾਸ਼ ਹੈ, ਨਚਿੰਤ ਹੈ, ਸੁਨਿੰਤ ਹੈ, ਅਲਿਖ ਹੈ, ਅਦਿਖ ਹੈ, ਅਲੇਖ ਹੈ, ਅਭੇਖ ਹੈ, ਅਟਾਹ ਹੈ, ਅਗਾਹ ਹੈ, ਅਸੰਭ ਹੈ, ਅਗੰਭ ਹੈ, ਅਨੀਲ ਹੈ, ਅਨਾਦ ਹੈ, ਅਨਿਤ ਹੈ, ਸੁਨਿਤ ਹੈ, ਅਜਾਤ ਹੈ, ਅਜਾਦ ਹੈ, ਚਰਪਟ ਛੰਦ, ਤੁਐ ਪ੍ਰਸਾਦ, ਸਰਵੰਗ ਹੰਤਾ, ਸਰਵੰਗ ਗੰਤਾ, ਸਰਵੰਗ ਖਿਆਤਾ, ਸਰਵੰਗ ਗਿਆਤਾ, ਸਰਵੰਗ ਹਰਤਾ, ਸਰਵੰਗ ਕਰਤਾ, ਸਰਵੰਗ ਪ੍ਰਾਣੰਗ, ਸਰਵੰਗ ਤ੍ਰਾਣੰਗ, ਸਰਵੰਗ ਕਰਮੰਗ, ਸਰਵੰਗ ਧਰਮੰਗ, ਸਰਵੰਗ ਯੁਗਤਾ, ਸਰਵੰਗ ਮੁਕਤਾ, ਰਸਾਵਲ ਛੰਦ, ਤੁਐ ਪ੍ਰਸਾਦ, ਨਮੋ ਨਰਕ ਨਾਸੇ, ਸਦੈਵੰਗ ਪ੍ਰਕਾਸੇ, ਅਨੰਗੰ ਸਰੂਪੇ, ਅਭੰਗੰ ਵਿਭੂਤੇ, ਪਰਮਾਥੰਗ ਪਰਮਾਥੇ, ਸਦਾ ਸਰਬਸਾਥੇ, ਅਗਾਧ ਸਰੂਪੇ, ਨਿਰਬਾਦ ਵਿਭੂਤੇ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਨਿਰਭੰਗੀ ਸਰੂਪੇ, ਸਰਵੰਗੀ ਅਨੂਪੇ, ਨਾ ਪੁੱਤਰੈ, ਨਾ ਪੁੱਤਰੈ, ਨਾ ਸਤਰੈ, ਨਾ ਮਿੱਤਰੈ, ਨਾ ਤਾਤੈ, ਨਾ ਮਾਤੈ, ਨਾ ਜਾਤੈ, ਨਾ ਪਾਤੈ, ਨਿਰਸਾਕੰ ਸਰੀਕ ਹੈ, ਅਮਿਤੋ ਅਮੀਕ ਹੈ, ਸਦੈਵੰਗ ਪ੍ਰਭਾ ਹੈ, ਅਜੈ ਹੈ, ਅਜਾ ਹੈ, ਭਗਵਤੀ ਛੰਦ, ਤੁਐ ਪ੍ਰਸਾਦ, ਕਿ ਜਾਹਰ ਜਹੂਰ ਹੈ, ਕਿ ਹਾਜ਼ਰ ਹਜੂਰ ਹੈ, ਹਮੇਸ਼ੁਲ ਸਲਾਮ ਹੈ, ਸਮਸਤੁਲ ਕਲਾਮ ਹੈ, ਕਿ ਸਾਹਿਬ ਦਿਮਾਗ ਹੈ, ਕਿ ਹੁਸਨਲ ਚਿਰਾਗ ਹੈ, ਕਿ ਕਾਮਲ ਕਰੀਮ ਹੈ, ਕਿ ਰਾਜ ਕਰਹੀਮ ਹੈ, ਕਿ ਰੋਜੀ ਦਿਹੰਦ ਹੈ, ਕਿ ਰਾਜ ਕਰਹਿੰਦ ਹੈ, ਕਰੀਮੁਲ ਕਮਾਲ ਹੈ, ਕਿ ਹੁਸਨੁਲ ਜਮਾਲ ਹੈ, ਗਨੀਮੁਲ ਖਿਰਾਜ ਹੈ, ਗਰੀਬੁਲ ਨਿਵਾਜ ਹੈ, ਹਰੀਫੁਲ ਸਕੰਨ ਹੈ, ਹਿਰਾਸੁਲ ਫਿਕਨ ਹੈ, ਕਲੰਕੰਗ ਪ੍ਰਣਾਸ ਹੈ, ਸਮਸਤੁਲ ਨਿਵਾਸ ਹੈ, ਅਗੰਜੁਲ ਗਨੀਮ ਹੈ, ਰਜਾਇਕ ਰਹੀਮ ਹੈ, ਸਮਸਤੁਲ ਜਵਾ ਹੈ, ਕਿ ਸਾਹਿਬ ਕਿਰਾ ਹੈ, ਕਿ ਨਰਕੰਗ ਪ੍ਰਣਾਸ ਹੈ, ਬਹਿਸਤੁਲ ਨਿਵਾਸ ਹੈ, ਕਿ ਸਰਵਲਗਵਨ ਹੈ, ਹਮੇਸੁਲ ਰਵਨ ਹੈ, ਤਮਾਮੁਲ ਤਮੀਜ ਹੈ, ਸਮਸਤੁਲ ਅਜੀਜ ਹੈ, ਪਰੰਗ ਪਰਮ ਈਸ ਹੈ, ਸਮਸਤੁਲ ਅਦੀਸ ਹੈ, ਅਦੇਸੁਲ ਅਲੇਖ ਹੈ, ਹਮੇਸੁਲ ਅਪੇਖ ਹੈ, ਜਮੀਨੁਲ ਜਮਾ ਹੈ, ਮੀਕੁਲ ਇਮਾ ਹੈ, ਕਰੀਮੁਲ ਕਮਾਲ ਹੈ, ਕਿ ਜੁਰਤ ਜਮਾਲ ਹੈ, ਕਿ ਅਚਲੰਗ ਪ੍ਰਕਾਸ਼ ਹੈ, ਕਿ ਅਮਿਤੋ ਸੁਭਾਸ ਹੈ, ਕਿ ਅਜਬ ਸਰੂਪ ਹੈ, ਕਿ ਅਮਿਤੋ ਵਿਭੂਤ ਹੈ, ਕਿ ਅਮਿਤੋ ਪਸਾ ਹੈ, ਕਿ ਆਤਮ ਪ੍ਰਭਾ ਹੈ, ਕਿ ਅਚਲੰਗ ਅਨੰਗ ਹੈ, ਕਿ ਅਮਿਤੋ ਅਭੰਗ ਹੈ, ਮਦ ਭਾਰ ਛੰਦ, ਤੁਐ ਪ੍ਰਸਾਦ, ਮੁਨ ਮਨ ਪ੍ਰਣਾਮ, ਗੁਣ ਗਨ ਮੁਦਾਮ,
ਅਰਬਰ ਅਗੰਜ ਹਰ ਨਰ ਪ੍ਰਪੰਜ ਅਨਗਨ ਪ੍ਰਣਾਮ ਮੁਨਮਨ ਸਲਾਮ ਹਰ ਨਰ ਅਖੰਡ ਬਰਨਰ ਅਮੰਡ ਅਨੁਭਵ ਅਨਾਸ ਮੁਨਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਅਨਸਿਜ ਅੰਗ ਆਸਨ ਅਭੰਗ ਉਪਮਾ ਅਪਾਰ ਗਤ ਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨੁਭਵ ਅਨਾਸ ਤ੍ਰਿਥ ਧਰ ਤੁਰਾਸ ਆ ਜਾਨ ਬਾਹੁ ਏਕੈ ਸਦਾਹ ਓਅੰਕਾਰ ਆਦ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਸਿਜ ਗਾਤ ਅਜ ਜਨਾਬਾਤ ਅਨਝੰਜ ਗਾਤ ਅਨਰੰਜ ਬਾਤ ਅਨਟੁੱਟ ਭੰਡਾਰ ਅਨਠਟ ਅਪਾਰ ਆਢੀਠ ਧਰਮ ਅਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਭੂਲ ਮਨਾ ਛੰਦ ਤੁਹ ਪ੍ਰਸਾਦ ਕਰੁਣਾਲਯ ਹੈ ਅਰਕਾਲਯ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੀਸ਼ਵਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਬ ਉਬਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਯ ਹੈ ਜਗ ਜਾਨਯ ਹੈ ਸਰਵੰਪਰ ਹੈ ਸਰਵੰਕਰ ਹੈ ਸਰਵ ਪਾਸਯ ਹੈ ਸਰਵ ਨਾਸਯ ਹੈ ਕਰੁਣਾਕਰ ਹੈ ਵਿਸੰਬਰ ਹੈ ਸਰਵੇਸ਼ਵਰ ਹੈ ਜਗਤੀਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰੁਣਾਕਰ ਹੈ ਅਜਪਾ ਜਪ ਹੈ ਥਪਾ ਥਪ ਹੈ ਕ੍ਰਿਤਾ ਕ੍ਰਿਤ ਹੈ ਅਮ੍ਰਿਤਾ ਅਮ੍ਰਿਤ ਹੈ ਅਮ੍ਰਿਤਾ ਅਮ੍ਰਿਤ ਹੈ ਕਰੁਣਾਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ ਤਰਣੀ ਧ੍ਰਿਤ ਹੈ ਅਮਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਹੈ ਅਮ੍ਰਿਤਾ ਅਮ੍ਰਿਤ ਹੈ ਅਜਬਾ ਕ੍ਰਿਤ ਹੈ ਅਮ੍ਰਿਤਾ ਅਮ੍ਰਿਤ ਹੈ ਨਿਰਨਾਇਕ ਹੈ ਖਲਕਾਇਕ ਹੈ ਵਿਸੰਬਰ ਹੈ ਕਰੁਣਾਲਯ ਹੈ ਨਿਰਪਨਾਇਕ ਹੈ ਸਰਵਪਾਇਕ ਹੈ ਪਵਭੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਪੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਸ਼ਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਅਪਰਮੰਗ ਅਗੰਜੇ ਅਲੇਖੇ ਪੁਜੰਗ ਪ੍ਰਯਾਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੀ ਅਗੰਜਲ ਅਨਾਮੇ ਸਮਸਤਲ ਨਿਵਾਸੀ ਨਿਰਕਾਮੰਗ ਵਿਭੂਤੇ ਸਮਸਤਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀਮੇ ਹਰਿਅੰ ਕਰਿਅੰ ਕਰੀ ਮੁਲ ਰਹੀਮੇ ਚਤੁਰ ਚਕਰਵਰਤੀ ਚਤੁਰ ਚਕਰ ਭੁਗਤੇ ਸਵਯੰ ਭਵ ਸੁਭੰਗ ਸਰਵਦਾ ਸਰਵ ਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਵਿਭੂਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਵਿਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀ ਤੁਐ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਮ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੋ ਮਤ ਕੂ ਨ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂ ਤੇ ਏਕ ਰਤੀਬਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਪੁਜਾਨ ਕੇ ਪੂਪ ਭਲੀ ਬਿਤ ਨਿਆਵਤ ਸੀਸਨ ਜਾਤ ਵਿਚਾਰੇ ਇਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨੰਗੇ ਹੀ ਭਾਏ ਪਧਾਰੇ ਜੀਤ ਫਿਰੈ ਸਵਦੇਸ਼ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੁੜਕ ਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਧਾਰੇ ਤੀਰ ਸਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਨ ਕਦੇਵ ਕੁਰਾਨ ਜਮੀਨ ਜਮਾਨ ਸਬਾਨ ਕੀ ਪੇਖੈ ਪਵਨ ਆਹਾਰ ਜਤੀ ਜਤ ਧਾਰ ਸਵੈ ਸਵ ਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੁਸਾਜ ਸਨਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਪੰਖ ਹਲੇ ਨਾ ਹਲੈਂਗੇ ਤੋਰ ਰੀਨ ਮਰੋਰ ਮਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਵਡੇ ਬਰਿਆਰ ਅਵਿਚਾਰ ਹੈ ਸਾਰ ਕੀ ਧਾਰ ਪਛਈਆ ਤੋਰ
ਸੂਰਤ ਦੇਸ ਮਿਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗਡਾਣ ਕੇ ਤੋੜਨ ਹਾਰ ਸੁਬਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾਟ ਜੈਤ ਧੁਨ ਪਾਪਨ ਕੀ ਬਹੁਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਦਬ ਜੌਂਤਰ ਲੋਕ ਕੋ ਰਾਜ ਕਰੈਂਗੇ ਕੋਟ ਇਸਨਾਨ ਗਜਾਦਕ ਦਾਨ ਅਨੇਕ ਸੋ ਅੰਬਰ ਸਾਜ ਬਰੈਂਗੇ ਬ੍ਰਹਮ ਮਹੇਸ਼ਰ ਬਿਸਨ ਸੱਚੀ ਪਤ ਅੰਤ ਫਸੇ ਜਮਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨਾ ਦੇਹ ਤਰੈਂਗੇ ਕਹਾ ਭਯੋ ਜੋ ਦੂ ਲੋਚਨ ਮੂੰਦ ਕੈ ਬੈਠ ਰਹਿਓ ਬਖ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਯੋ ਪਰਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਨ ਲੇਹੋ ਸਭੈ ਜਿਨ ਪ੍ਰੇਮ ਕੀਓ ਤਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਸ਼ਾਹ ਕੋ ਸੀਸ ਨਿਵਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਦਰ ਹੈ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਵੈ ਤੁਮ ਕਹਾਵ ਹੋ ਆਪ ਹਾਥ ਦੈ ਮੋਹ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੂਰਛਾ ਨਿਜ ਕਰਦੈ ਕਰੀਐ ਸਭ ਬੈਰਨ ਕਹੁ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਏ ਹੈ ਚੁਨ ਚੁਨ ਸਤਰ ਹਮਾਰੇ ਮਾਰੀਏ ਹੈ ਆਪ ਹੱਥ ਦੇ ਮੁਝੇ ਉਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਇਸ ਤੁਜੂ ਕਰੀਓ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਸ਼ਨ ਉਪਜਾਇਓ ਆਦਿਅੰਤ ਇਕ ਅਵਤਾਰਾ ਸੋਈ ਗੁਰੂ ਸਮਝੀਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾਜਨ ਆਪ ਸਵਾਰੀ ਸਭਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਅਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਹਾਰ ਆਪ ਆਪਣੀ ਬੂਝ ਉਚਾਰ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਬੇਕਾਰ ਨਿਰਲੰਬ ਆਦਿ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰ

ਸਵਰਗ ਕੇਤ ਮੈਂ ਸਰਣ ਤਿਹਾਰੀ ਆਪ ਹਾਸ ਦੇ ਲੇਹ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲੇਹ ਬਚਾਈ ਕਿਰਪਾ ਕਰੀ ਹਮ ਪਰਜਗ ਮਾਤਾ ਗ੍ਰੰਥ ਕਰਾ ਪੂਰਨ ਸਬਰਾਤਾ ਕਿਲ ਵਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਨ ਕੋ ਸ਼ੈ ਕਰਤਾ ਸ੍ਰੀ ਇਸ ਤੁਜਵ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨਵਾਂਸ਼ਤ ਫਲ ਪਾਵੈ ਸੋਈ ਦੁਖ ਨੰਤ ਸਹਿਬ ਆਪਤ ਕੋਈ ਅੜਿਲ ਸੁਨੈ ਗੁੰਗ ਜੋ ਯਾਹੀ ਸੁਰਸ ਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਪਉ ਨਿਕਟ ਨਾ ਤਿਨ ਨਰ ਕੇ ਰਹੈ ਹੋ ਜੋ ਯਾ ਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰਹਿ ਸਹਿਸ ਪਣਜੈ ਅਰਧ ਸਹਿਸ ਫਨਤੀਨ ਕਿਹਜੈ ਭਾਦਰ ਉਸ ਦੀ ਅਸ਼ਟਮੀ ਰਵਿਵਾਰਾ ਤੀਰ ਸਤੁਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਬੈ ਬਹੁ

ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆ ਸਬਦੋਤਾ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕੇ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਨੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਿਆ ਘਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸੱਚ ਲਵੇ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵੇ ਵਾਜ ਉਹ ਕਿਆ ਕਰੇ ਵਿਚਾਰੀਆ ਤਦ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਵੇ ਵਾਜ ਉਹ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੂੰਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸਨੋ ਹੋਰ ਕਿਆ ਕਰਹਿ ਵਿਚਾਰਿਆ ਇੱਕ ਭਰਮ ਭੁੱਲੇ ਫਿਰਹਿ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਕਥਕੀ ਕਰਹਿ ਕਹਾਣੀ ਕਥ ਕੇਰੀ ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਹੋ ਸੱਚੀ ਬਾਣੀ ਕਹਿ ਨਾਨਕ ਸੁਨੋ ਸੰਤ ਹੋ ਕਥ ਹੋ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਦ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨਾ ਕੀਤੀ ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟ ਹੋ ਜਿਨ ਮੋਹ ਮਿਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮਾ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਆਏ ਆਖੈ ਤਾਂ ਵੇਖੈ ਸਭ ਤੂੰ ਹੈ ਜਨ ਜਗਤ ਉਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ

ਚਲਹਿ ਜਿਨਾ ਮਾਰਗ ਪਾਵ ਹੀ ਕਰ ਕਿਰਪਾ ਜਿਨਾ ਨਾਮ ਲਾਈ ਹੀ ਸੀ ਹਰ ਹਰ ਸਦਾ ਧਿਆਵ ਹੀ ਜਿਸਨੂੰ ਕਥਾ ਸੁਣਾਈ ਹੀ ਆਪਣੀ ਸੀ ਗੁਰਦੁਆਰੇ ਸੁਖ ਪਾਵ ਹੀ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੇ ਤਵੇ ਚਲਾਵ ਹੀ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨਕੈ ਮਨ ਵਸਿਆ ਜਿਨ ਤੁਰਹੋ ਲਿਖਿਆ ਆਇਆ ਇੱਕ ਫਿਰ ਹੈ ਕਨੇਰੀ ਕਰਹਿ ਗੱਲਾ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੀ ਜਿਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਭਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿ ਸਕਦੈ ਸੰਜਮ ਰਹੇ ਕਰਮ ਕਮਾਏ ਸਹਿਸੈ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵ ਹੋ ਸ਼ਬਦ ਲਾਗ ਹੋ ਹਰ ਸਿਓਰ ਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜੀਆ ਮੈਲੇ ਬਾਹਰ ਹੋ ਨਿਰਮਲ ਜੀਓ ਤਾਂ ਮੈਲੇ ਤਿਨ ਜਨਮ ਜੂਹੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਹੋ ਵਿਸਾਰਿਆ ਵੇਦਾਂ ਮਹਿ ਨਾਮ ਉੱਤਮ ਸੋ ਸੁਣੈ ਨਾਹੀ ਫਿਰਹਿ ਜੋ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨ ਜਨਮ ਜੂਹੈ ਹਾਰਿਆ ਜੀਓ ਨਿਰਮਲ ਬਾਹਰ ਹੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾ ਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਹੋਰ ਹੈ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਅਵਰ ਨ ਜਾਣੈ ਕੋਈ ਕਹਿ ਨਾਨਕ ਸੁਨੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਭਵੇਕੀਆ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖ ਹੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਾਰ ਹਾਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਜ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤਾ ਪਾਏ ਕਹਿ ਕਰਤਾ ਪੀ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਓ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੈ ਸਾਰ ਨਾ ਜਾਣੀ ਤੈ ਸਾਰ ਨਾ ਜਾਣੀ ਗੁਰੂ ਬਾਜ ਹੋ ਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਈ ਜਿਸਨੋ ਅਨਦਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕਿਉ ਤਰ ਮਹਿ ਪ੍ਰਤਪਾਲ ਕਰੀ ਸੋ ਕਿਆ ਮਨੋ ਵਿਸਾਰੀਐ ਮਨੋ ਕਿਉ ਵਿਸਾਰੀਐ ਏ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸਨੋ ਕਿਹੋ ਪੋਹਿ ਨਾ ਸਕੀ ਜਿਸਨੋ ਆਪਣੀ ਲਿਵ ਲਾਵੇ ਆਪਣੀ ਲਿਵਾ ਪਹਿਲਾਂ ਇਹ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਏ ਵਡਦਾਤਾ ਸੋ ਕਿਆ ਮਨੋ ਵਿਸਾਰੀਐ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭੇ ਕੋ ਜੇਹੀ ਕਰਤੈ ਖੇਲ ਰਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਪਜੈ ਪਹੁ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨਾ ਲਿਵ ਲਾਗੀ ਤਨੀ ਵਿੱਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਟ ਹੋ ਰਹੇ ਲੋਕ ਵਿਲ ਲਾਹੇ ਐਸਾ ਸਤਿਗੁਰ ਜੇ ਮਿਲਿਆ ਤਿਸਨੋ ਸਿਰ ਸੋ ਪੀਏ ਵਿੱਚ ਹੋ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣ ਜਾ ਰਾ ਹਰ ਰਾਸ ਮੇਰੀ ਮਨ ਵਣ ਜਾ ਰਾ ਸਤਿਗੁਰ ਤੇ ਰਾਸ ਜਾਣੀ ਹਾਰ ਹਾਰ ਨਿਤ ਜਪਿਆ ਜੀਆ ਲਾਹਾ ਖਟਿਹੋ ਦਿਹਾੜੀ ਇਹੋ ਧਨ ਤਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਬਣ ਜਾ ਰਾ ਇਹ ਰਸਨਾ ਤੂੰ ਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜਿਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸਨਾ ਲਾਗੇ ਆਏ ਇਹੋ ਹਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸ ਆਏ ਕਹਿ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਇਹ ਸਰੀਰਾ ਮੇਰੇ ਆਹ ਹਰਤ
ਮਹਿ ਜੋਤ ਰੱਖੀ ਤਾਤੂ ਜਗ ਮਹਿ ਆਇਆ। ਹਰ ਜੋਤ ਰੱਖੀ ਤੁਧ ਵਿੱਚ ਤਾਤੂ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ।

ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਖ ਦੁਖ ਨਾ ਵਿਆਪਾਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾ ਪਾਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰਨ ਦੇਖੋ ਕੋਈ ਹਰ ਬਿਨ ਅਵਰਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖ ਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸੱਚ ਸੁਣਨੈ ਨੋ ਪਠਾਏ ਸੱਚ ਸੁਣਨੈ ਨੋ ਪਠਾਏ ਸਰੀਰ ਲਾਏ ਸੁਣ ਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣ ਹੋ ਪਵਿੱਤਰ ਹੋ ਹੋ ਸੱਚ ਸੁਣਨ ਨੂੰ ਪਠਾਈ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਇ ਭਾਵਨੀ ਕਨੰਦ ਸਵਾ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਇਹੋ ਸੱਚਾ ਸੋਹਿਲਾ ਸੱਚ ਹੈ ਕਰ ਗਾਵ ਹੋ ਗਾਵ ਹੋ ਤਾਂ ਸੋਹਿਲਾ ਕਰ ਸੱਚ ਹੈ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਵੋ ਚਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਜੋ ਸ਼ਰਧਾ।

ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ

ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵੇ ਕਬਹੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ

ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਪਾਵਨ ਗੋਦ ਅੰਦਰ ਸੁਭਾਈਮਾਨ ਗੁਰੂ ਸਵਾਰੀ ਸਾਧ ਸੰਗਤ ਜੀ, ਬੜੇ ਅਦਬ ਸਹਿਤ ਆਪ ਜੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਹੁਣ ਸਮਾਂ ਹੋਇਆ ਹੈ ਆਸਾ ਜੀ ਕੀ ਵਾਰ ਦੇ ਕੀਰਤਨ ਦਾ। ਆਓ, ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣ ਲਈ ਸਟੇਜ ਉੱਪਰ ਸੁਸ਼ੋਭਿਤ ਹੋ ਰਹੇ ਨੇ ਭਾਈ ਸਾਹਿਬ ਭਾਈ ਵਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲੇ ਅਤੇ ਉਹਨਾਂ ਦਾ ਜੱਥਾ। ਆਓ, ਭਾਈ ਸਾਹਿਬ ਹੋਰਾਂ ਪਾਸੋਂ ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਨਾਲ ਦੱਸ ਰਿਹਾ ਪਾਸੋਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਜਾਚਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੰਗਤ ਸਾਜੀਏ ਕਰੇ ਅਸਨ ਡਿੱਠੋ ਚਾਉ ਦਾਤਾ ਕਰਤਾ ਆਪ ਨੂੰ ਦਸਤੇ ਕਰੇ ਪਸਾਉ ਤੂੰ ਜਾਣੋ ਸਭ ਸੈਦਲ ਸਿੰਦ ਕਵਾਓ ਕਰੇ ਅਸਨ ਡਿੱਠੋ ਚਾਉ।

ਨਰਕ ਨਾ ਜਾਈਐ ਜੀਵਨ ਸਭ ਸਦਾ ਦੇਖਾ ਜੈ ਅਗਵਾਈਐ ਜੇ ਲੋੜ ਚੰਗਾ ਆਪਣਾ ਕਿਰਪ ਨੂੰ ਨੀ ਸਦਾਈਐ ਜੇ ਜਰਵਾਣਾ ਪਰ ਹਰਾ ਜਰੋ ਇਸ ਕਰਿੰਦੀ ਆਈਐ ਕੋ ਰਹਿ ਨਾ ਪ੍ਰੀਏ ਪਾਈਏ ਕੋ ਰਹਿ

ਬਿਣ ਨਾਮ ਕਿਸ ਥਾਂ ਨਾ ਪਾਈ ਰਹੇ ਬਾਣੀ ਮੜੀ ਮਸਾਣੀ ਅੰਧ ਨ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਨਮਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤੇ ਨਿਹ ਕੇਵਲ ਹੋਮੇ ਸ਼ਬਦ ਜਲਾਏ।

ਪੌੜੀ ਸਤਿਗੁਰੂ ਵਿੱਟੋਂ ਵਾਰਿਆ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਆਇਨੀ ਨੇਤਰੀ ਜਗਤ ਨਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸਿਵਣ ਜਾ ਰਿਹਾ

ਕਰੇ ਤਾਂ ਸਾਹਿਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ।

ਸਤਿੰਦਰ ਸਾਹਿਬ ਕੋ ਵੇਖ ਨਦਰੀਏਟ ਚਲਾਇੰਦਾ ਆਪੇ ਦੇਵੜਿਆਂ ਆਪੇ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੇਜਰੀ ਸਿਰੇ ਸਿਰ ਧੰਦੇ ਲਾਇੰਦਾ।

ਰੰਗੀ ਅਨਮ ਸਵਾਰਿਆ ਮੁੱਠੇ ਮੰਡਾ ਬਾੜੀਆਂ ਲੈ ਬੈਠੇ ਕਰ ਪਸਾਰਿਆ ਚੀਜ਼ ਕਰਨ ਭਾਮ ਦਰ ਬੁਝ ਨਾ ਹਾਰਿਆ ਕਰ ਫਿਰ ਮੈਂ ਸਿਖਾਇਆ ਵੇਖ ਮਹਿਲਤ ਮੰਡ।

ਸਤਿਗੁਰੂ ਵੱਡਾ ਕਰ ਸਕਦਾ ਜੀ ਸੋ ਛੋਟੀਆਂ ਵਡਿਆਈਆਂ ਸਹਿ ਮਿਲੇ ਤਾਂ ਨਦਰੀਆਂ ਜਸ ਬਣਤ ਮਨ ਵਸਾਈਆਂ ਕਰ ਮੁਕਤ ਹੁਕਮ ਮਸਤਕਾਤਰ ਵਿੱਚੋਂ

ਗੁਰ ਜਿ ਸੇਵਿਆ ਸਫਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ ਮੰਦਾ ਮੂਲ ਲੱਗੀ ਜੇ ਲੰਮੀ ਨਦਣਾ ਲਿਆ।

ਆਪ ਸੰਗਤਾਂ ਨੂੰ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਜੱਥੇ ਦਾ। ਅੱਜ ਦਾ ਜੋ ਦਿਹਾੜਾ ਹੈ, ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਤਿੰਨਾਂ ਦੀ ਬਰਸੀ ਹੈ ਅਤੇ ਨਾਲ ਹੀ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲੇ ਤਿੰਨਾਂ ਦੀ ਬਰਸੀ ਦੇ ਸੰਬੰਧ ਵਿੱਚ ਅੱਜ ਦੇ ਦੀਵਾਨ ਸੱਜੇ ਹਨ। ਹੁਣ ਭਾਈ ਕਮਲਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਦਰਬਾਰ ਸਾਹਿਬ ਤਿੰਨਾਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਚੌਵਲ ਛਤਰ ਤਖ਼ਤ ਦੇ ਮਾਲਕ, ਗੁਰਤਾ ਗੱਦੀ ਤੇ ਬਿਰਾਜਮਾਨ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਸਾਜ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕਰਵਾ ਰਹੇ ਸਨ, ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਅਤੇ ਉਹਨਾਂ ਦਾ ਕੀਰਤਨੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਾਲੇ ਸਮੁੱਚੇ ਹੀ ਜਥੇ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਅੱਜ ਦੇ ਦੀਵਾਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਅਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਬਰਸੀ ਨੂੰ ਸਮਰਪਿਤ ਹਨ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਸੰਗਤ ਜੀ ਆਪ ਜੀ ਨੂੰ ਜਿਸ ਤਰ੍ਹਾਂ ਸੂਚਿਤ ਕੀਤਾ ਗਿਆ ਹੈ ਪਹਿਲਾਂ ਵੀ, 6 ਜੁਲਾਈ ਨੂੰ ਪਾਠ ਬੋਧ ਸਮਾਗਮ ਹੋਣ ਜਾ ਰਹੇ ਹਨ ਜੋ 16 ਅਗਸਤ ਤੱਕ ਸੰਪੂਰਨ ਹੋਣਗੇ। ਸਮੂਹ ਕੈਲਗਰੀ ਸੰਗਤ ਅਤੇ ਆਲੇ ਦੁਆਲੇ ਦੇ ਸਿਟੀ ਦੀ ਸੰਗਤਾਂ ਨੂੰ ਬੇਨਤੀ ਹੈ ਕਿ ਆਪਣਾ ਜ਼ਰੂਰ ਨਾਮ ਰਜਿਸਟਰ ਕਰਵਾਓ ਤਾਂ ਜੋ ਆਪ ਸੰਥਿਆ ਦਾ ਲਾਹਾ ਲੈ ਸਕੋ। ਹੁਣ ਸਮਾਂ ਹੈ ਕਥਾ ਵਿਚਾਰ ਜੀ ਦਾ। ਆਪ ਜੀ ਨੂੰ ਕਥਾ ਵਿਚਾਰ ਗੁਰਮਤਿ ਵਿਚਾਰਾਂ ਸਰਵਣ ਕਰਵਾਉਣ ਜਾ ਰਹੇ ਹਨ ਗਿਆਨੀ ਭਾਈ ਪ੍ਰਗਟ ਸਿੰਘ ਜੀ ਮੋਗੇ ਵਾਲੇ। ਆਓ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਉਹਨਾਂ ਕੋਲੋਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

जत विसर नाही सा मत दिज जत

ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਲੋਕ ਅਤੇ ਪਰਲੋਕ ਸਵਾਰ ਦੇਣ ਵਾਲੇ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜ਼ਿੰਦਗੀ ਦੇ ਕੁਝ ਪਲ ਸਫਲ ਕਰ ਰਹੀ ਗੁਰੂ ਨਿਵਾਜੀ ਸਾਧ ਸੰਗਤ ਜੀਓ ਪਿਆਰ ਅਦਬ ਸਹਿਤ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਪਿਆਰ ਨਾਲ ਗੁਰੂ ਸਵਾਰਿਆਂ ਪਾਸੋਂ ਰੱਬੀ ਬਾਣੀ ਦਾ ਕੀਰਤਨ ਸਰਵਣ ਕੀਤਾ। ਸਮਾਂ ਹੈ ਸ਼ਬਦ ਵਿਚਾਰ ਦਾ, ਵਿੱਚ ਵਰਤ ਕੇ ਪਾਤਸ਼ਾਹ ਜਿਸ ਤਰ੍ਹਾਂ ਨਾਲ ਸੇਵਾ ਲੈਣਗੇ, ਆਪ ਸੰਗਤਾਂ ਦੀ ਅਸੀਸ ਨਾਲ ਵਿਚਾਰਾਂ ਦੀ ਸਾਂਝ ਹੋਏਗੀ। ਵਿਚਾਰ ਆਰੰਭਣ ਤੋਂ ਪਹਿਲਾਂ ਮਨ ਦੀ ਇਕਾਗਰਤਾ ਲਈ ਇੱਕ ਵਾਰ ਸਮੂਹ ਸੰਗਤ ਪ੍ਰੇਮ ਨਾਲ ਹਾਜ਼ਰੀ ਲਵਾਇਓ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਨੂੰ ਸਾਡੇ ਇਤਿਹਾਸ ਦੇ ਤਿੰਨ ਜਿਹੜੇ ਹੁਕਮਨਾਮੇ ਨੇ ਕਦੇ ਭੁੱਲਣੇ ਨਹੀਂ ਚਾਹੀਦੇ। ਪਹਿਲੀ ਵਾਰ ਜਦੋਂ ਹਰਿਮੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ, ਬਾਬਾ ਬੁੱਢਾ ਜੀ ਨੇ ਹੁਕਮਨਾਮਾ ਲਿਆ। ਉਹ ਹੁਕਮ ਬਹੁਤੀਆਂ ਸੰਗਤਾਂ ਨੂੰ ਚੇਤੇ ਆ। ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਜਦੋਂ ਪੰਜਾਂ ਨੂੰ ਤਾਬਿਆ ਖੜੇ ਕਰਕੇ ਹਜ਼ੂਰ ਸਾਹਿਬ ਆਪ ਚੱਲ ਨਗਰ ਨੰਦੇੜ ਗੁਰਿਆਈ ਗੱਦੀ ਬਖਸ਼ਿਸ਼ ਕੀਤੀ, ਅਰਦਾਸ ਕੀਤੀ ਤੇ ਹੁਕਮਨਾਮਾ ਉੱਥੇ ਵੀ ਰਾਗ ਸੂਹੀ ਵਿੱਚੋਂ ਹੀ ਆਇਆ ਸੀ। ਸੂਹੀ ਮਹੱਲਾ ਪੰਜਵਾਂ, ਆਪ ਚੱਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ। ਜਦੋਂ ਦਮਦਮਾ ਸਾਹਿਬ ਤਲਵੰਡੀ ਸਾਬੋ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਲਿਖਵਾਈ, ਸੰਪੂਰਨਤਾ ਤੇ ਇਹ ਹੁਕਮਨਾਮਾ ਆਇਆ ਸੀ ਜਿਹਦੀ ਵਿਚਾਰ ਮੈਂ ਅੱਜ ਤੁਹਾਡੇ ਨਾਲ ਸਾਂਝੀ ਕਰਨੀ। ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਮਿੰਟ ਇੱਕ ਵੀ ਬਿਰਥਾ ਨਾ ਜਾਵੇ, ਟਾਈਮ ਟਪਾਉਣਾ ਹੋਰ ਗੱਲ ਹੁੰਦੀ ਤੇ ਸਮੇਂ ਨੂੰ ਸਫਲਾ ਕਰਨਾ ਹੋਰ ਗੱਲ ਆ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਮੁੱਖ ਵਾਕ ਟੋਡੀ ਰਾਗ ਵਿੱਚ ਅੰਕਿਤ ਹੈ। ਆਰੰਭ ਦੀਆਂ ਪੰਕਤੀਆਂ ਨੇ ਸਤਿਗੁਰ ਆਇਓ

तिस की शरणी परमना जिस जेवड़ा वरना कोई। अज निका काम निकिया सब नू सत श्री अकाल, फिर उदू वड्डा फिर तीजा लभदे फिरोंगे, जेड़ा सारयां तो वड्डा उहदी शरण पहले ही चले जाओ। तिस की शरणी परमना जिस जेवड़ अवरना कोए, जिस सिमरत सुख होए घणा दुख दर्द ना मूले होए। कहिंदे जे शरण लैणी आ ना, जीवन विच सुख शांति चाहीदी आ, फिर कहिंदे उस रमे हुए राम दी जिहड़ा सारयां विच व्यापक आ उहदी शरण लवे। जो सुख को चाहें सदा शरण राम की ले। बापू नूं पता सी वी इह भुल जाण वाला, पल्ला झाड़ के तुर जांदा, ते जदों शाम नूं रहिरस दा पाठ करन लगे ना ते बापू ने फिर चेता कराया इक वारी, दस्सिओ जी शरण किहदी लैणी। कहिंदे खड़ग केत मैं शरण तिहारी। ਉਹ ਅਕਾਲੀ ਸ਼ਕਤੀ ਜਿਹੜੀ ਸਾਰਿਆਂ ਦੀ ਰੱਖਿਆ ਕਰਨ ਵਾਲੀ ਹੈ, ਸਾਰਿਆਂ ਦੀ ਪ੍ਰਤਪਾਲਾ ਕਰਨ ਵਾਲਾ ਉਹ ਮਾਲਕ ਵਾਹਿਗੁਰੂ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦੇ ਲਿਹੋ ਉਬਾਰੀ, ਸਰਬ ਠੌਰ ਮੋਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਮੈਂ ਮਾਲਕ ਤੇਰੇ ਭਰੋਸੇ ਆਇਆ, ਜਿਹੜੇ ਤੇਰੀ ਸ਼ਰਨ ਲੈ ਲੈਂਦੇ ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ। ਤੋ ਮੈਂ ਆਇਆ ਸ਼ਰਣੀ ਆਇਆ, ਭਰੋਸਾ ਆਇਆ ਕਿਰਪਾ ਆਇਆ, ਜਿਉਂ ਭਾਵੈ ਤਿਉਂ ਰਾਖੋ ਸਵਾਮੀ, ਮਾਰਗ ਗੁਰੈ ਪਠਾਇਆ। ਪੁਰਾਣੇ ਸਮਿਆਂ ਵਿੱਚ ਇਲੈਕਟ੍ਰੋਨਿਕ ਚੱਕੀਆਂ ਨਹੀਂ ਸੀ ਹੁੰਦੀਆਂ, ਹੱਥ ਵਾਲੀਆਂ ਚੱਕੀਆਂ ਨਾਲ ਲੋਕ ਦਾਣੇ ਪੀਂਦੇ, ਤੇ ਪਾਤਸ਼ਾਹ ਜੀ ਨੇ ਉਦਾਹਰਣ ਦਿੱਤੀ, ਜਿਹੜੇ ਉਹਦੀ ਸ਼ਰਨ ਲੈ ਲੈਂਦੇ ਨੇ ਉਹ ਤੱਤੀ ਵਾਰ ਨਹੀਂ ਲੱਗਣ ਦਿੰਦਾ। ਇੱਕ ਸਵਾਣੀ ਨੇ ਚੱਕੀ ਚੋਈ, ਡੇਢ ਦੋ ਘੰਟੇ ਆਟਾ ਪੀਂਦੀ ਰਹੀ, ਤੇ ਬਾਅਦ ਚ ਚੱਕ ਕੇ ਪੁੜਾਂ ਨੂੰ ਸਾਫ਼ ਕਰਨ ਲੱਗੀ। ਕੋਲੇ ਇੱਕ ਅਣਜਾਣ ਬੀਬਾ ਖੜੀ ਸੀ, ਕਹਿੰਦੀ ਮਾਂ ਤੈਨੂੰ ਇਹਨੂੰ ਗੇੜੇ ਦਿੰਦਿਆਂ ਤਾਂ ਡੂਢ ਘੰਟਾ ਹੋ ਗਿਆ, ਤੇ ਆਹ ਕੁਝ ਦਾਣੇ ਸਾਬਤ ਕਿਵੇਂ ਰਹਿ ਗਏ? ਉਹ ਕਹਿੰਦੀ ਧੀਏ, ਇਹਨਾਂ ਦਾਣਿਆਂ ਅੱਗੇ ਪੁੜਾਂ ਦੀ ਪੇਸ਼ ਨਹੀਂ ਜਾਂਦੀ ਜਿਹੜੇ ਕਿੱਲੀ ਨਾਲ ਜੁੜ ਜਾਂਦੇ ਆ। ਕਿੱਲੀ ਦੇ ਆਸਰੇ ਨਾਲ ਚੱਕੀ ਘੁੰਮਦੀ ਆ, ਤੇ ਜਿਸ ਧੁਰੇ ਤੇ ਜਿਸ ਕਿੱਲੀ ਦੇ ਆਸਰੇ ਨਾਲ ਸਾਰੀ ਸ੍ਰਿਸ਼ਟੀ ਚੱਲ ਰਹੀ, ਜੇ ਤੂੰ ਵੀ ਉਹਦੇ ਨਾਲ ਜੁੜ ਜਾਵੇਂ, ਵਿਕਾਰਾਂ ਦੀ ਚੱਕੀ ਪੁੜ ਤਾਂ ਦਿਨੇ ਰਾਤ ਹੀ ਚੱਲੀ ਜਾਂਦੇ, ਪੀਸਿਆ ਨਹੀਂ ਜਾਏਗਾ। ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ, ਜੋ ਦਰ ਰਹੇ ਸੋ ਉਭਰੇ, ਨਾਨਕ ਅਜਬ ਡਿੱਠ। ਤੇ ਜਿਹਨੂੰ ਰੱਖਣ ਵਾਲਾ ਹੋਵੇ, ਜਿਹਨਾਂ ਨੇ ਉਹਦੀ ਸ਼ਰਨ ਲੈ ਲਈ, ਦਸਵੇਂ ਪਾਤਸ਼ਾਹ ਕਹਿੰਦੇ ਜਿਸ ਨੂੰ ਸਾਜਨ ਰਾਖਸੀ, ਦੁਸ਼ਮਣ ਕਮਨ ਵਿਚਾਰ, ਸ਼ੁਆ ਨਾ ਸਕੈ ਤਹ ਸ਼ਾਹੇ ਕੋ, ਨੇਹ ਫੁੱਲ ਜਾਏ ਗਵਾਰ, ਜੋ ਸਾਧੂ ਸ਼ਰਣੀ ਪਰੇ ਤਿਨਕੇ ਕਮਨ ਵਿਚਾਰ, ਦੰਤ ਜੀਭ ਜਿਮ ਰਾਖ ਹੀ ਦੁਸ਼ਟ ਅਰੈਸਟ ਸੰਘਾਰ। ਜਿਵੇਂ ਬੱਤੀ ਦੰਦਾਂ ਦੇ ਵਿੱਚ ਜੀਭ ਸੁਰੱਖਿਅਤ ਰਹਿ ਜਾਂਦੀ ਆ, ਵੈਰੀ ਜਿੰਨੇ ਮਰਜ਼ੀ ਹੋਣ ਉਹ ਮਾਲਕ ਪ੍ਰਤਪਾਲਾ ਕਰਦਾ ਹੈ ਜਿਹੜੀ ਉਹਦੀ ਸ਼ਰਨ ਲੈ ਲੈਂਦੇ ਨੇ। ਸ਼ਰਨ ਲੈ ਕੇ ਮੰਗਾਂ ਮੰਗੀਆਂ ਜੀ ਤਿੰਨ, ਬਹੁਤੇ ਸਾਧਕ ਬਾਣੀ ਪੜ੍ਹਨ ਵਾਲੇ ਬੈਠੇ ਹੋਏ ਆ, ਧਿਆਨ ਕੇਂਦਰਿਤ ਰੱਖਿਓ। ਸਤਿਗੁਰ ਆਇਓ ਸ਼ਰਨ ਤੁਹਾਰੀ, ਇਹ ਸਤਿਗੁਰੂ ਜੀ ਮੈਂ ਤੁਹਾਡੀ ਸ਼ਰਨ ਆਇਆ, ਧਿਆਨ ਕੇ ਤਿੰਨ ਮੰਗਾਂ ਮੰਗੀਆਂ ਜੀ। ਕਿਹੜੀਆਂ ਕਿਹੜੀਆਂ? ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਸੁਖ ਚਾਹੀਦਾ, ਸ਼ੋਭਾ ਚਾਹੀਦੀ, ਤੇ ਜ਼ਿੰਦਗੀ ਚ ਚਿੰਤਾ ਨਾ ਹੋਵੇ। ਹੁਣ ਜਿਹੜਾ ਨਾਮ ਸ਼ਬਦ ਆ ਉਹ ਤਿੰਨਾਂ ਨਾਲ ਹੀ ਲੱਗੇਗਾ। ਬਾਪੂ ਜੀ ਸੁੱਖ ਤਾਂ ਚਾਹੀਦਾ, ਪਰ ਪਹਿਲਾਂ ਮੈਨੂੰ ਨਾਮ ਦੀ ਦਾਤ ਦੇਵੀ। ਜਿਹੜਾ ਚੰਦ ਕੌਡੀਆਂ ਵਾਲਾ ਸੁੱਖ ਆ ਨਾ, ਵੀ ਜੇ ਕਿਤੇ ਚਾਰ ਕੌਡੀਆਂ ਆ ਗਈਆਂ ਬੰਦੇ ਦੀ ਆਦਤ ਆ, ਭੰਗੜਾ ਪਾਉਣ ਲੱਗ ਜਾਂਦਾ, ਥੋੜਾ ਜਿਹਾ ਘਾਟਾ ਪੈ ਗਿਆ, ਢੇਰੀ ਢਾਕੀ ਬਹਿ ਜਾਂਦਾ। ਮੈਨੂੰ ਨਾਮ ਦੀ ਦਾਤ ਦਿਆ ਜੋ। ਜਿਹੜਾ ਸੁੱਖ ਨਾਮ ਜਪ ਕੇ ਮਿਲਦਾ, ਉਹ ਦੁੱਖ ਵਿੱਚ ਕਦੇ ਤਬਦੀਲ ਨਹੀਂ ਹੁੰਦਾ, ਕਿਉਂਕਿ ਇਹ ਤਾਂ ਮਾਲਕ ਦੀ ਮੌਜ ਆ। ਦੁੱਖ ਤੇ ਸੁੱਖ ਇਹ ਮਾਲਕ ਦੇ ਦਰ ਤੋਂ ਮਿਲੇ ਹੋਏ ਦੋ ਕੱਪੜੇ ਨੇ, ਪਰ ਜਿਨ੍ਹਾਂ ਤੋਂ ਨਾਮ ਦੀ ਦਾਤ ਦੇ ਦਿੰਦਾ ਨਾ, ਉਹਨਾਂ ਦਾ ਸੁੱਖ ਕਦੇ ਦੁੱਖ ਵਿੱਚ ਤਬਦੀਲ ਨਹੀਂ ਹੁੰਦਾ। ਉਹ ਤਾਂ ਆਰੇ ਦੇ ਥੱਲੇ ਨਗਮੇ ਗਾਉਂਦੇ ਨੇ, ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ, ਸਿਰ ਜਾਂਦਾ ਤਾਂ ਜਾਣਦੇ ਮੇਰਾ ਸਿੱਖੀ ਸਿਦਕ ਨਾ ਜਾਏ। ਉਹ ਤਾਂ ਮੁਸੀਬਤਾਂ ਵਿੱਚ ਵੀ ਗਾਉਂਦੇ ਰਹਿੰਦੇ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਮਿਲੈ ਸੁਖ। ਸੁੱਖ ਚੰਦ ਕੌਡੀਆਂ ਵਾਲਾ ਨਹੀਂ ਮੈਨੂੰ ਚਾਹੀਦਾ, ਮੈਨੂੰ ਸੁੱਖ ਉਹ ਚਾਹੀਦਾ ਜਿਹੜਾ ਤੇਰਾ ਨਾਮ ਜਪ ਕੇ ਮਿਲਦਾ ਹੈ। ਮਿਲੈ ਸੁਖ ਨਾਮ ਹਰ ਸ਼ੋਭਾ, ਸ਼ੋਭਾ ਚਾਹੀਦੀ ਹੈ ਬਾਪੂ ਜੀ, ਪਰ ਚੰਦ ਕੌਡੀਆਂ ਵਾਲੀ ਉਹ ਵੀ ਨਹੀਂ ਚਾਹੀਦੀ ਸ਼ੋਭਾ।

0: ਵੀ ਉਹ ਚਾਹੀਦੀ ਜਿਹੜੀ ਤੇਰਾ ਨਾਮ ਜਪ ਕੇ ਮਿਲਦੀ ਆ। ਇਸ ਜੱਗ ਮੈਂ ਸ਼ੋਭਾ ਨਾਮ ਕੀ, ਬਿਨ ਨਾਮੈ ਸ਼ੋਭ ਨਾ ਹੋਏ। ਇਹ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਂਦੀ, ਬਿਲਮ ਨਾ ਹੋਏ। ਧਰਤੀ ਘੁੰਮਦੀ ਹੈ, ਇਹ ਤੋਂ ਮਿਲਣ ਵਾਲੇ ਪਦਾਰਥ ਵੀ ਆਉਂਦੇ ਤੇ ਜਾਂਦੇ ਰਹਿੰਦੇ ਨੇ। ਇਹ ਮਾਇਆ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਮਹਾਰਾਜ ਜੀ, ਸ਼ੋਭਾ ਚਾਹੀਦੀ ਚੰਦ ਕੌਡੀਆਂ ਵਾਲੀ ਨਹੀਂ। ਜੇਬ ਨੋਟਾਂ ਨਾਲ ਭਰੀ ਆ, ਵੱਡੀ ਸਾਰੀ ਕਾਰ ਖੜੀ ਆ, ਸਾਰੇ ਸ਼ਹਿਰ ਨੇ ਫੋਨ ਕਰਨੇ, ਅੰਕਲ ਜੀ ਤੁਸੀਂ ਜ਼ਰੂਰ ਆਇਓ, ਮੁੰਡੇ ਦਾ ਮੰਗਣਾ, ਤੁਸੀਂ ਸਿਆਣੇ ਬਹੁਤ ਆ, ਸ਼ਗਨ ਪਾਉਣ ਤੁਸੀਂ ਚੱਲਿਓ। ਅਤੇ ਜਿੱਦਣ ਕੁਝ ਨਾ ਰਿਹਾ ਨਾ, ਉਹਨਾਂ ਨੇ ਕਹਿਣਾ ਵੀ ਤੇਰੇ ਨਾਲ ਦਾ ਨਲਾਇਕ ਕੈਲਗਰੀ 'ਚ ਕੋਈ ਨਹੀਂ ਜੰਮਿਆ ਸੀ, ਕਹਿਣ ਨੂੰ ਤਾਂ ਵਾਹਵਾ ਚਿਰਦੇ ਫਿਰਦੇ ਸੀ, ਕਿਉਂਕਿ ਉਹ ਸ਼ੋਭਾ ਚੰਦ ਕੌਡੀਆਂ ਵਾਲੀ ਆ ਨਾ। ਜਦੋਂ ਬੰਦੇ 'ਤੇ ਵਿਪਤਾ ਪੈਂਦੀ, ਕੋਈ ਨੇੜੇ ਨਹੀਂ ਖੜਦਾ ਉਦੋਂ। ਜਿਹੜੀ ਸ਼ੋਭਾ ਨਾਮ ਜਪ ਕੇ ਵਾਲੀ ਆ ਨਾ, ਉਹ ਕਦੇ ਤਬਦੀਲ ਨਹੀਂ ਹੁੰਦੀ। ਦਸਮੇਸ਼ ਪਾਤਸ਼ਾਹ ਦਿਨ ਸਿੱਖਾਂ ਨੂੰ ਪੁੱਛਦੇ, ਕਹਿੰਦੇ ਭਾਈ ਭਗਤ ਕਬੀਰ ਜੀ ਦੇ ਸਮੇਂ ਰਾਜਾ ਕਿਹੜਾ ਸੀ? ਛੇਤੀ ਦੇ ਨੇ ਪੁੱਛਿਆ, ਕਿਸੇ ਨੇ ਉੱਤਰ ਨਾ ਦਿੱਤਾ। ਦੀਵਾਨ ਦੀ ਸਮਾਪਤੀ 'ਤੇ ਸਿੱਖ ਪੁੱਛਦੇ, ਮਹਾਰਾਜ ਜੀ ਤੁਸੀਂ ਅੱਜ ਇਹ ਪ੍ਰਸ਼ਨ ਕੀਤਾ ਸੀ, ਤੁਹਾਡੀ ਹਰ ਗੱਲ 'ਚ ਕੋਈ ਰਮਝ ਹੁੰਦੀ ਆ, ਇਹ ਤੁਸੀਂ ਅੱਜ ਪ੍ਰਸ਼ਨ ਕਿਉਂ ਪੁੱਛਿਆ ਵੀ ਭਗਤ ਕਬੀਰ ਜੀ ਦੇ ਸਮੇਂ ਰਾਜਾ ਕਿਹੜਾ ਸੀ? ਦਸਮੇਸ਼ ਪਾਤਸ਼ਾਹ ਕਹਿੰਦੇ ਭਾਈ ਜਿਨ੍ਹਾਂ ਨੂੰ ਚੰਦ ਕੌਡੀਆਂ 'ਤੇ ਮਾਣ ਸੀ, ਜਿਹੜੇ ਕਹਿੰਦੇ ਸੀ ਭਗਤ ਕਬੀਰ ਨੂੰ ਪੈਰਾਂ ਵਿੱਚ ਰੋਲ ਕੇ ਹੀ ਮਾਰ ਦਿਆਂਗੇ, ਅੱਜ ਸਮੇਂ ਦੇ ਸੁਲਤਾਨ ਸਿਕੰਦਰ ਲੋਧੀ ਦਾ ਕੋਈ ਨਾਂ ਤੱਕ ਨਹੀਂ ਜਾਣਦਾ, ਭਗਤ ਕਬੀਰ ਜੀ ਦਾ ਨਾਮ ਬੱਚੇ ਬੱਚੇ ਦੀ ਜ਼ਬਾਨ 'ਤੇ ਆ। ਵਿਦਵਾਨ ਅੱਜ ਉਹਨਾਂ ਦੇ ਇੱਕ ਇੱਕ ਸ਼ਬਦ 'ਤੇ PhD ਕਰ ਰਹੇ ਆ, ਅਤੇ ਕਰਕੇ ਵੀ ਇਹ ਕਹਿੰਦੇ ਵੀ ਜਿਸ ਬੁਲੰਦੀਆਂ ਤੋਂ ਉਹਨਾਂ ਨੇ ਆਵਾਜ਼ ਉਠਾਈ ਆ, ਬਾਣੀ ਉਚਾਰਨ ਕੀਤੀ, ਅਸੀਂ ਖੋਜ ਨਹੀਂ ਕਰ ਸਕੇ। ਜਦੋਂ ਵੀ ਕੋਈ ਅਰਦਾਸ ਕਰਦਾ ਭਗਤ ਕਬੀਰ ਜੀ ਦੇ ਚਰਨਾਂ 'ਚ ਹੀ ਕਰਦੇ ਹਾਂ ਨਾ, ਆਪਾਂ ਮੱਥਾ ਟੇਕਦੇ ਹਾਂ ਪੰਜਵੇਂ ਪਾਤਸ਼ਾਹ ਨੂੰ, ਚੌਥੇ ਪਾਤਸ਼ਾਹ ਨੂੰ, ਅਤੇ ਨਾਲ ਭਗਤ ਕਬੀਰ ਜੀ ਨੂੰ ਵੀ ਨਾਲ ਹੀ ਟੇਕਦੇ ਹਾਂ। ਕਦੇ ਕਿਸੇ ਨੇ ਸਿਕੰਦਰ ਲੋਧੀ ਦੀ ਫੋਟੋ ਰੱਖ ਕੇ ਘਰੇ ਕਿਹਾ ਵੀ ਸਾਡੇ ਘਰੇ ਸੁੱਖ ਸਾਂਦ ਰੱਖੀ? ਨਹੀਂ, ਜਿਹਨੇ ਰੱਬ ਨੂੰ ਭੁਲਾਤਾ ਹੋਵੇ ਉਹ ਰਾਜਾ ਤਾਂ ਆਮ ਬੰਦਿਆਂ ਨਾਲ ਵੀ ਦੁਖੀ ਹੁੰਦਾ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ, ਉਹਦੇ ਅੱਗੇ ਅਰਦਾਸ ਕਿਸੇ ਨੇ ਕੀ ਕਰਨੀ ਆ। ਕਹਿੰਦੇ ਜਿਨ੍ਹਾਂ ਦੀ ਸ਼ੋਭਾ ਬੰਦਗੀ ਵਾਲੀ ਸੀ, ਨਾਮ ਜਪ ਕੇ ਵਾਲੀ ਸੀ, ਅੱਜ ਭਗਤ ਕਬੀਰ ਜੀ ਦਾ ਨਾਮ ਬੱਚੇ ਬੱਚੇ ਦੀ ਜ਼ਬਾਨ 'ਤੇ ਆ, ਪਰ ਸਮੇਂ ਦੇ ਰਾਜੇ ਸਿਕੰਦਰ ਲੋਧੀ ਦਾ ਕੋਈ ਨਾਂ ਤੱਕ ਨਹੀਂ ਜਾਣਦਾ। ਮਹਾਰਾਜ ਜੀ, ਮੈਨੂੰ ਸ਼ੋਭਾ ਤਾਂ ਚਾਹੀਦੀ ਆ, ਚੰਦ ਕੌਡੀਆਂ ਵਾਲੀ ਨਹੀਂ ਚਾਹੀਦੀ, ਮੈਨੂੰ ਸ਼ੋਭਾ ਚਾਹੀਦੀ ਆ ਜਿਹੜੀ ਤੇਰਾ ਨਾਮ ਜਪ ਕੇ ਮਿਲਦੀ। ਇਸ ਕਰਕੇ ਮੈਨੂੰ ਪਹਿਲਾਂ ਨਾਮ ਦੀ ਦਾਤ ਦੇਵੀਂ, ਜਿਹੜੀ ਨਾਮ ਤੋਂ ਮਿਲੀ ਹੋਈ ਸ਼ੋਭਾ ਉਹ ਸਦਾ ਵਾਸਤੇ ਰਹਿੰਦੀ ਹੈ। ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਅੱਜ ਹਰ ਬੰਦਾ ਚਿੰਤਤ ਹੀ ਦਿਸੈ ਸਭ ਕੋਏ, ਡਿਪਰੈਸ਼ਨ ਤੇ ਝੋਰੇ ਵਿੱਚ ਹੈ। ਤੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ, ਚਿੰਤਾ ਤੇ ਝੋਰੇ ਵੀ ਤੇਰੇ ਨਾਮ ਨਾਲ ਜੁੜ ਕੇ ਹੀ ਦੂਰ ਹੁੰਦੇ ਨੇ, ਉਦੋਂ ਪਹਿਲਾਂ ਨਹੀਂ। ਪਦਾਰਥਾਂ ਨਾਲ ਕਦੇ ਜੀਵਨ ਵਿੱਚ ਇਕੱਲੇ ਲੈ ਕੇ ਸ਼ਾਂਤੀ ਨਹੀਂ ਆ ਸਕਦੀ। ਹਾਂ, ਕੋਈ ਆਦਮੀ ਦੌਲਤ ਨਾਲ ਸੁੱਖਾਂ ਦੇ ਸਾਧਨ ਇਕੱਠੇ ਕਰ ਸਕਦਾ, ਪਰ ਸੁਖੀ ਨਹੀਂ ਹੋ ਸਕਦਾ। ਚਿੰਤਾ ਤੇ ਝੋਰੇ ਦਾ ਸਮਾਧਾਨ ਹੈ ਮਾਲਕ ਦਾ ਨਾਮ। ਡਾਕਟਰ ਕੋਲ ਅਸੀਂ ਜਾਂਦੇ ਹਾਂ, ਡਾਕਟਰ ਚੈੱਕਅਪ ਕਰਦਾ ਤੇ ਉਦੋਂ ਬਾਅਦ ਦੇ ਵਿੱਚ 3-4 ਤਰ੍ਹਾਂ ਦੀ ਦਵਾਈ ਲਿਖ ਦਿੰਦਾ ਤੇ ਥੱਲੇ ਕਰਦਾ ਸਿਗਨੇਚਰ ਆਪਣੇ। ਉਹ ਸਾਈਨ ਕਾਹਤੋਂ ਕਰਦਾ ਭੁਲਾਉਂਦੀ? ਲਿਖੀ ਹੋਈ ਦਵਾਈ ਕੋਈ ਹਬੀ ਨਬੀ ਕਰ ਜਾਵੇ ਮੇਰੀ ਜ਼ਿੰਮੇਵਾਰੀ ਆ। ਹਾਲਾਂਕਿ ਦੁਨੀਆਂ ਦੇ ਡਾਕਟਰ ਤਾਂ ਮੁੱਕਰ ਵੀ ਜਾਂਦੇ ਆ ਕਈ ਵਾਰੀ ਪੈਸੇ ਦੇ ਜ਼ੋਰ ਨਾਲ, ਪਰ ਇਹ ਸਮਰੱਥ ਸਤਿਗੁਰੂ ਆ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਧ ਮੁਖ ਦੇਵੈ, ਕਾਟੈ ਜਮ ਕੀ ਬੰਦਾ। ਇਹ ਗੁਰੂ ਮੁੱਕਰ ਦਾ ਨਹੀਂ ਹੈ, ਸਮਰੱਥ ਗੁਰੂ ਆ ਨਾ। ਸਤਿਗੁਰ ਗੁਣੀ ਨਿਧਾਨ ਹੈ, ਗੁਣਕਰ ਬਖਸ਼ੇ ਅਵਗੁਣੇ ਆਰੇ। ਸਤਿਗੁਰ ਪੂਰਾ ਵੈਦ ਹੈ ਲਿਖਿਆ ਭਾਈ ਸਾਹਿਬ ਜੀ ਨੇ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਹੁਣ ਗੁਰੂ ਨੇ ਸਾਡੇ ਨਾਲ ਵਾਅਦਾ ਕੀਤਾ, ਪੁੱਤ ਆ ਦਵਾਈ ਲਿਖਣ ਲੱਗਾ, ਜਦੋਂ ਵੀ ਕੋਈ ਬਾਣੀ ਦਾ ਸ਼ਬਦ ਉਚਾਰਨ ਕੀਤਾ, ਥੱਲੇ ਜਿਹੜਾ ਨਾਨਕ ਪਦ ਆਉਂਦਾ ਉਹ ਸਾਈਨ ਨੇ, ਸ਼ਬਦ ਵਿੱਚ ਲਿਖੀ ਹੋਈ ਦਵਾਈ ਕੰਮ ਨਾ ਕਰੇ, ਪੁੱਤ ਮੇਰੀ ਜ਼ਿੰਮੇਵਾਰੀ ਆ। ਗੁਰੂ ਨੇ ਸਾਨੂੰ ਸਮਝਾਇਆ ਵੀ ਜੇ ਚਿੰਤਾ ਤੇ ਝੋਰੇ ਵਿੱਚ ਆ ਪੁੱਤ, ਫਿਰ ਇਉਂ ਕਰਿਆ ਕਰ, ਚੌਂਕੜਾ ਮਾਰ ਕੇ ਚੰਦ ਮਿੰਟ ਲਾਇਆ ਕਰ, ਤੇ ਕਿਹਾ ਕਰ ਸਤਨਾਮ ਸ਼੍ਰੀ ਵਾਹਿਗੁਰੂ, ਉਹਦਾ ਸ਼ੁਕਰਾਨਾ ਕਰੀਏ। ਪਾਤਸ਼ਾਹ ਜੀ ਕਹਿੰਦੇ ਜੇ ਸ਼ਾਂਤੀ ਚਾਹੀਦੀ ਆ, ਟਿਕਾਓ ਚਾਹੀਦਾ, ਇੱਕ ਕੰਮ ਕਰਿਆ ਕਰ, ਸਹਿਸਹਿ ਜੀਉ ਮਲੀਨ ਹੈ ਕਿ ਤਸੰਜਮ ਧੋਤਾ ਜਾਏ। ਸਹਿਸਾ ਹੁੰਦਾ ਸਹਿਮੇ ਰਹਿਣਾ, ਚਿੰਤਾ ਤੇ ਝੂਰੇ ਡਿਪਰੈਸ਼ਨ ਵਿੱਚ ਹੀ ਰਹਿਣਾ। ਸਹਿਸਹਿ ਜੀਉ ਮਲੀਨ ਹੈ ਕਿ ਤਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ, ਹਰਸਿਓ ਰਹੋ ਚਿੱਤ ਲਾਏ। ਤੇ ਇੱਕ ਗੱਲ ਸਮਝਾਈ, ਜੇ ਸ਼ਾਂਤੀ ਚਾਹੀਦੀ ਆ ਫਿਰ ਨਾਮ ਜਪਿਆ ਕਰ। ਪ੍ਰਭ ਜੀ ਕੋ ਨਾਮ ਜਪਤ ਮਨ ਚੈਨ। ਜੇ ਜਪਣ ਲੱਗ ਜਾਏਗਾ ਤੇਰੇ ਚਿੰਤਾ ਤੇ ਝੂਰੇ ਸਮਾਪਤ ਹੋ ਜਾਣਗੇ। ਸਾਨੂੰ ਸਮਝਾਇਆ ਤੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ, ਕਹਿੰਦੇ ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਉਪਦੇਸ਼ ਬਖਸ਼ਿਸ਼ ਕੀਤਾ ਵੀ ਜੇ ਚਿੰਤਾ ਤੇ ਝੋਰੇ ਵਿੱਚ ਆਣਾ ਫਿਰ ਇੱਕ ਪੁੱਤ ਕੰਮ ਕਰਿਆ ਕਰੇ ਵੀ ਅੱਖਾਂ ਖੋਲਦਿਆਂ ਸਾਰ ਅਸੀਂ ਜਿਹੜਾ ਕੰਮ ਫੜਿਆ ਹੋਇਆ ਨਾ। ਪਾਤਸ਼ਾਹ ਜੀ ਨੇ ਤਾਂ ਕਿਤੇ ਨਹੀਂ ਸੀ ਕਿਹਾ ਵੀ ਭਲਕੇ ਉੱਠ ਫੇਸਬੁੱਕ ਚਲਾਵੇ ਜਾਂ ਵਟਸਐਪ ਚਲਾਵੇ। ਗੁਰ ਸਤਿਗੁਰ ਕਾਜੋ ਸਿੱਖ ਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੇ ਕਿਹਾ ਸੀ ਨਾ। ਅਸੀਂ ਅੱਖਾਂ ਮਗਰੋਂ ਖੋਲਦੇ ਹਾਂ ਪਹਿਲਾਂ ਫੋਨ ਨੂੰ ਟੁੱਟ ਕੇ ਪੈ ਜਾਂਦੇ ਹਾਂ। ਸਮੇਂ ਦੇ ਹਾਣੀ ਬਣਨਾ ਫੋਨ ਹੋਣੇ ਚਾਹੀਦੇ ਆ, ਲੈਪਟੋਪ ਵੀ ਹੁਣ ਤੁਹਾਡੇ ਕੋਲੇ। ਪਰ ਗੁਰੂ ਦਾ ਸਿੱਖ ਅੱਖਾਂ ਖੋਲਦਿਆਂ ਸਰ ਪਹਿਲਾਂ ਤਾਂ ਉਹਦਾ ਸ਼ੁਕਰਾਨਾ ਕਰੇ ਮਾਲਕਾ। ਕਈ ਵਿਚਾਰੇ ਉੱਠਣ ਜੋਗੇ ਨੇ, ਮੈਂ ਮੰਜੇ ਤੋਂ ਆਪ ਉੱਠ ਖੜਿਆ। ਇੱਕ ਦਿਨ ਜਿਉਣ ਵਾਸਤੇ ਤਰਸ ਕਰਕੇ ਤੂੰ ਹੋਰ ਦੇ ਦਿੱਤਾ, ਕਰਮ ਕਿਰਿਆ ਜਾਈਏ ਤੇ ਤਾਂ ਵੀ ਸ਼ੁਕਰਾਨਾ ਕਰੀਏ। ਆਪ ਚੱਲ ਕੇ ਗਈਆਂ ਕਈਆਂ ਵਿਚਾਰਿਆਂ ਦੇ ਉਹ ਬੈਗ ਜੇ ਲੱਗੇ ਹੋਏ ਆ। ਤੇਰਾ ਧੰਨਵਾਦ ਆ ਮਾਲਕਾ। ਚੰਦ ਮਿੰਟ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰੀਏ, ਘੱਟ ਤੋਂ ਘੱਟ ਘੱਟ ਤੋਂ ਘੱਟ ਜਪਜੀ ਸਾਹਿਬ ਦਾ ਪਾਠ ਕਰ ਲਈਏ। ਸਾਰੀ ਦਿਹਾੜੀ ਇਹਨਾਂ ਕੰਮਾਂ ਨੂੰ ਪਈ ਆ। ਦਿਨ ਵੇਲੇ ਵੇਖੀ ਚੱਲੋ, ਫੋਨ ਉੱਠਦਿਆਂ ਸਾਰੇ ਕੰਮ ਨਹੀਂ ਕਰਨਾ ਚਾਹੀਦਾ। ਪਾਤਸ਼ਾਹ ਜੀ ਕਹਿੰਦੇ ਜੇ ਸ਼ਾਂਤੀ ਚੈਨ ਤੇ ਟਿਕਾਓ ਚਾਹੀਦਾ ਫਿਰ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਉਸ ਦਾਤੇ ਦਾ ਸ਼ੁਕਰਾਨਾ ਕਰੀਏ। ਮਹਾਰਾਜ ਜੀ ਚਿੰਤਾ ਵੀ ਦੂਰ ਤਾਂ ਹੋਣੀ ਆ, ਮੈਨੂੰ ਪਹਿਲਾਂ ਨਾਮ ਦੀ ਦਾਤ ਦੇਵੀ। ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ ਰਹਾਓ। ਵਿਸਰਾਮ ਦੇ ਕੇ ਅਗਲੀਆਂ ਪੰਕਤੀਆਂ ਵਿੱਚ ਮਿਹਰ ਕਰਦੇ ਨੇ, ਕਹਿੰਦੇ ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ। ਤੇਰੇ ਤੋਂ ਬਿਨਾਂ ਮਾਲਕਾ ਠਾਹਰ ਟਿਕਾਣੇ ਨੂੰ ਕਹਿੰਦੇ ਨੇ, ਮੇਰਾ ਕੋਈ ਆਸਰਾ ਪਰਨਾ ਟਿਕਾਣਾ ਨਹੀਂ ਤੇਰੇ ਤੋਂ ਬਿਨਾਂ। ਹੁਣ ਰਸਮੀ ਤੌਰ ਤੇ ਤਾਂ ਆਪਾਂ ਵੀ ਮੱਥਾ ਟੇਕੀਦਾ ਤੇ ਨਾਲ ਦੀ ਨਾਲ ਗੱਡੀ ਲੈ ਕੇ ਆਉਂਦੀ, ਨਵੀਂ ਅਰਦਾਸ ਕਰਾਈ, ਭਾਈ ਸਾਹਿਬ ਨੂੰ ਸ਼ਰਧਾ ਮੁਤਾਬਕ ਕੋਈ ਭੇਟਾ ਵੀ ਦਿੱਤੀ ਤੇ ਘਰੇ ਜਾ ਕੇ ਅੱਧਾ ਛਿੱਤਰ ਲਮਕਾਉਣ ਨੂੰ ਫਿਰਦੇ ਵੀ ਨਜ਼ਰ ਨਾ ਲੱਗ ਜਾਵੇ ਗੱਡੀ ਨੂੰ। ਮੈਂ ਹੱਸਦਾ ਹੁੰਦਾ, ਭਲਿਓ ਤੁਹਾਡੇ ਟੱਬਰ ਦੇ ਪੰਜ ਜੀਆਂ ਨੇ ਜੁੱਤੀਆਂ ਪਾ ਕੇ ਬੈਠਣਾ ਤੇ ਦਸ ਜੁੱਤੀਆਂ ਨੇ ਕੁੱਝ ਨਹੀਂ ਸਵਾਰਿਆ, ਅੱਧਾ ਛਿੱਤਰ ਕੀ ਕਰਦੂ ਭਲਾਂਦੀ। ਇਵੇਂ ਕਰਦੇ ਹਾਂ ਵੀ ਮਕਾਨ ਦੀ ਸ਼ੁਰੂਆਤ ਕਰਨੀ ਸੀ, ਨਾਲੇ ਇਹ ਆ ਵੀ ਅਸੀਂ ਜੀ ਸਿੱਖ ਹੁੰਦੇ ਹਾਂ, ਭਾਈ ਸਾਹਿਬ ਨੂੰ ਲਿਜਾ ਕੇ ਅਰਦਾਸ ਵੀ ਕਰਾਈ ਦੀ ਆ ਤੇ ਅਜੇ ਲੈਂਟਰ ਪਿਆ ਨਹੀਂ ਹੁੰਦਾ ਤੇ ਨਜ਼ਰ ਵੱਟੂ ਜਾਂ ਪਹਿਲਾਂ ਲੱਭਦੇ ਫਿਰਦੇ ਹਾਂ। ਮੈਨੂੰ ਕਹਿੰਦੇ ਗਿਆਨੀ ਜੀ ਇਹਦੇ ਨਾਲ ਫਰਕ ਪੈਂਦਾ? ਮੈਂ ਕਿਹਾ ਪੈਂਦਾ, ਕਿਉਂ ਨਹੀਂ ਪੈਂਦਾ? ਕਹਿੰਦੇ ਜੀ ਕੀ ਫਰਕ ਪੈਂਦਾ। ਮੈਂ ਕਿਹਾ ਵੀ ਜਦੋਂ ਘਰ ਸ਼ੁਰੂ ਕਰਨਾ ਹੁੰਦਾ ਠੇਕੇਦਾਰ ਨੂੰ ਪੁੱਛੀਦਾ ਜੀ ਵੀ ਤੁਹਾਡਾ ਸਾਡਾ ਕਿੰਨਾ ਕੁ ਖਰਚਾ, ਜੋ ਕਹਿੰਦਾ 25 ਕੁ ਲੱਖ ਲੱਗਣਾ ਤੇ ਹੁੰਦਾ ਇਹ ਆ ਵੀ ਜਦੋਂ ਤੱਕ ਸਮਾਪਤੀ ਹੋਣੀ ਲੱਗ ਜਾਂਦਾ 50 ਲੱਖ। ਮੈਂ ਕਿਹਾ ਮਕਾਨ ਮਾਲਕ ਦੀ ਆਪਦੀ ਜਵਾਨ ਇਹ ਨਜ਼ਰ ਵੱਟ ਵਾਂਗੂ ਬਾਹਰ ਆਈ ਪਈ ਹੁੰਦੀ, ਹੋਰ ਕੋਈ ਫਰਕ ਨਹੀਂ ਪੈਂਦਾ। ਪਾਤਸ਼ਾਹ ਜੀ ਕਹਿੰਦੇ ਜਿਹੜਾ ਨਾਮ ਨਾਲ ਜੁੜ ਗਿਆ ਭਾਈ, ਤੰਤ ਮੰਤ ਨਾ ਜੋ ਹੋਈ ਤੇ ਚਾਖ ਨਾ ਲੱਗ, ਚਾਖ ਨਜ਼ਰ ਨੂੰ ਕਹਿੰਦੇ, ਉਹ ਭਲਿਆ ਜੇ ਤੂੰ ਚਾਹੁੰਦਾ ਇਹਨਾਂ ਗੱਲਾਂ ਤੋਂ ਬਚ ਜਾਵਾਂ, ਸਤਸੰਗਤ ਵਿੱਚ ਆਇਆ ਕਰ ਤੇ ਨਾਮ ਜਪਿਆ ਕਰ, ਕੋਈ ਤੰਤਰ ਮੰਤਰ ਤੇ ਨਿਗਾਹ ਤੇਰੇ ਤੇ ਅਸਰ ਨਹੀਂ ਕਰ ਸਕਦੀ। ਇਹ ਵਾਅਦਾ ਕਿਸੇ ਜੋਤਸ਼ੀ ਦਾ ਥੋੜਾ, ਇਹ ਤਾਂ ਗੁਰੂ ਅਰਜਨ ਪ੍ਰਤੱਖ ਹਰ ਪਾਤਸ਼ਾਹ ਦਾ ਵਾਅਦਾ। ਕਹਿੰਦੇ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ, ਤੰਤ ਮੰਤ ਨਾ ਜੋ ਹੋਈ ਤੇ ਚਾਖ ਨਾ ਲੱਗੈ। ਜਿਹੜੇ ਸੰਗਤ ਵਿੱਚ ਜੁੜਦੇ ਨੇ, ਪਾਲ ਮਾਲਕ ਦਾ ਨਾਮ ਜਪਦੇ ਨੇ, ਉਹਨਾਂ ਤੇ ਇਹਨਾਂ ਗੱਲਾਂ ਦਾ ਅਸਰ ਨਹੀਂ ਹੁੰਦਾ। ਅਸੀਂ ਆਣ ਕੇ ਨਾਲੇ ਤਾਂ ਝੂਮ ਝੂਮ ਕੇ ਪੜ੍ਹੀ ਜਾਂਦੇ ਹਾਂ ਵੀ ਸਗਲ ਦੁਆਰ ਕੋ ਛਾਟ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜਸ ਗੋਬਿੰਦ ਦਾਸ ਤੁਹਾਰ। ਤੇ ਨਾਲੇ ਵਹਿਮਿਆਂ ਤੇ ਚੱਕਰਾਂ ਵਿੱਚ ਫੇਰ ਤੁਰੇ ਫਿਰਦੇ ਹਾਂ, ਸਾਡਾ ਬਾਣੀ ਤੇ ਭਰੋਸਾ ਨਹੀਂ ਹੈ। ਮਾਲਕਾ ਤੇਰੇ ਤੋਂ ਬਿਨਾਂ ਮੇਰੀ ਕੋਰੀ ਠਾਹਰ ਤੇ ਕੋਈ ਟਿਕਾਣਾ ਨਹੀਂ ਹੈ। ਤੇ ਸਾਡੀਆਂ ਇਹਨਾਂ ਕਮਜ਼ੋਰੀਆਂ ਦਾ ਸ਼ੈਤਾਨ ਲੋਕ ਫਾਇਦਾ ਉਠਾਉਂਦੇ ਆ ਜੀ। ਫਿਰ ਉਹਨਾਂ ਪੇਪਰਾਂ ਵਿੱਚ ਐਡ ਆਉਂਦੀ ਆ, ਮਨ ਚਾਹਿਆ ਵਰ ਪਾਓ, ਸੌਂਕਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ ਲਿਖਿਆ ਹੁੰਦਾ ਨਾ। ਉਹ ਪਿਛਲੇ ਦਿਨੀ ਬਾਬੇ ਮਾਰਕੀਟ ਵਿੱਚ ਨਵੇਂ ਨਵੇਂ ਲਾਂਚ ਹੁੰਦੇ ਰਹਿੰਦੇ ਆ। ਉਹ ਬਾਬਾ ਇੱਕ ਸੋਫੇ ਜੇ ਤੇ ਬੈਠਾ ਹੁੰਦਾ, ਮਾਤਾ ਇੱਕ ਆਪਣੀ ਪੋਤੀ ਨੂੰ ਨਾਲ ਲੈ ਗਈ, ਜਾ ਕਹਿੰਦੇ ਬਾਬਾ ਜੀ ਸਮੱਸਿਆ ਦਾ ਸਮਾਧਾਨ ਕਰੋ। ਕਹਿੰਦਾ ਕੀ ਕੰਮ ਆ? ਕਹਿੰਦੇ ਜੀ ਕੈਨੇਡਾ ਦੀ ਫਾਈਲ ਲਾਉਣੀ ਹੈ ਤੇ ਬੈਂਡ ਪੰਜ ਹੀ ਆਇਆ। ਉਹ ਅੱਖਾਂ ਜੀਆਂ ਮੀਚ ਕੇ ਕਹਿੰਦਾ ਇਹ ਸਮੋਸਾ ਕਹਾਂ ਸੇ ਆ ਗਿਆ? ਉਹ ਮਾਤਾ ਵਿਚਾਰੀ ਅਨਪੜ੍ਹ ਕਹਿੰਦੀ ਜੀ ਵਿਆਹ ਤੇ ਗਏ ਸੀ ਪਿਛਲੇ ਹਫ਼ਤੇ, ਉਦੋਂ ਖਾਧੇ ਸੀ। ਕਹਿੰਦੇ ਇਉਂ ਕਰਿਓ ਸਮੋਸਾ ਖਾ ਕੇ ਪੇਪਰ ਦੇਣ ਜਾਵੇ, ਕਿਰਪਾ ਹੋ ਜੂ। ਉਹ ਵਿਚਾਰੀ ਨੇ ਜਿਹੜੇ ਚਾਰ ਅੱਖਰ ਪੜ੍ਹਨੇ ਸੀ ਉਹ ਨਹੀਂ ਪੜ੍ਹੇ, ਬਾਬੇ ਨੇ ਵਰਜੋ ਦੇ ਦਿੱਤਾ। ਸਾਡੇ ਕੋਲੇ ਵੀ ਕਈ ਆਉਂਦੇ, ਗਿਆਨੀ ਜੀ ਮੁੰਡੇ ਦਾ ਪੇਪਰ ਆ, ਪੈਨ ਨੂੰ ਹੱਥ ਲਾਇਓ। ਜਿਹੜਾ ਬਾਬਾ ਤੁਹਾਨੂੰ ਇਹ ਕਹਿੰਦਾ ਮੇਰੇ ਹੱਥ ਲਾਉਣ ਨਾਲ ਮੁੰਡਾ ਪਾਸ ਹੋਜੂ, ਤੁਹਾਡੇ ਨਾਲ ਠੱਗੀ ਮਾਰ ਰਿਹਾ, ਉਹ ਇਮਾਨਦਾਰੀ ਨਹੀਂ ਹੈ ਇਹ। ਉਹ ਬੱਚੀ ਨੇ ਜਿਹੜੇ ਚਾਰ ਅੱਖਰ ਪੜ੍ਹਨੇ ਸੀ ਉਹ ਨਾ ਪੜ੍ਹੇ, ਬਾਬੇ ਨੇ ਵਰਜੋ ਦੇ ਦਿੱਤਾ। ਦੁਬਾਰਾ ਪੇਪਰ ਦਿੱਤਾ ਜੀ, ਬੈਂਡ ਰਹਿ ਗਏ ਚਾਰ ਹੀ। ਤੇ ਦਾਦੀ ਨੇ ਪੋਤੀ ਨੂੰ ਫੇਰ ਉਂਗਲ ਲਾਇਆ, ਫੇਰ ਉੱਥੇ ਹੀ। ਤੇ ਉੱਥੇ ਪ੍ਰਸ਼ਨ ਪੁੱਛਣ ਵਾਸਤੇ ਨਾ 3100 ਰੁਪਈਏ ਦਾ ਕੂਪਨ ਲੱਗਦਾ, ਤੇ ਨਾਲ ਫਿਰ ਕਹਿੰਦੇ ਹੁੰਦੇ ਜੀ ਸਿਆਣੇ ਕੋਲੇ ਚੱਲੇ। ਮੈਂ ਕਿਹਾ ਜੀ ਤਾਂ ਪਾਣੀ ਦੀ ਬੋਤਲ 700 ਦੀ ਵਿਕੀ ਜਾਂਦੀ, ਉਹ ਤਾਂ ਆਪੇ ਹੀ ਸਿਆਣਾ, ਕਮਲੇ ਤਾਂ ਅਸੀਂ ਜਿਹੜੇ ਚੱਲ ਕੇ ਜਾਂਦੇ। ਉਹ ਜਾ ਕੇ ਫੇਰ ਖੜੀ ਹੋ ਗਈ, ਬਾਬਾ ਜੀ ਤੁਹਾਡੇ ਕੋਲੇ ਆਏ ਸੀ, ਸਮੱਸਿਆ ਦਾ ਹੱਲ ਨਹੀਂ ਹੋਇਆ, ਕੀ ਕੰਮ ਸੀ? ਆਹ ਲੜਕੀ ਨੇ ਬਾਹਰ ਜਾਣਾ, ਨੰਬਰ ਚਾਹੀਦੇ ਆ। ਕਿੰਨੇ ਚਾਹੀਦੇ ਆ? ਕਹਿੰਦੇ ਜੀ 6 ਕਨਾ ਸਰਜੂ। ਉਹ ਕਹਿੰਦਾ ਮੈਂ ਹੱਲ ਕੀ ਦੱਸਿਆ ਸੀ? ਬਾਬਾ ਜੀ ਤੁਸੀਂ ਦੱਸਿਆ ਸੀ ਵੀ ਸਮੋਸੇ ਖਾ ਕੇ ਪੇਪਰ ਦੇਣ ਜਾਇਓ, ਗੱਲ ਨਹੀਂ ਬਣੀ। ਕਹਿੰਦਾ ਕਾਹਦੇ ਨਾਲ ਖਾਧੇ ਸੀ? ਕਹਿੰਦੇ ਜੀ ਲਾਲ ਚਟਣੀ ਨਾਲ। ਕਹਿੰਦਾ ਹਰੀ ਚਟਣੀ ਨਾਲ ਖਾ ਕੇ ਜਾਇਓ, ਕਿਰਪਾ ਹੋਜੂ। ਕਿੰਨੇ ਨੰਬਰ ਚਾਹੀਦੇ ਆ? 6 ਚਾਹੀਦੇ। ਕਹਿੰਦਾ ਫਿਕਰ ਨਾ ਕਰੋ, 10-12 ਆ ਜਾਣੇ। ਉਹਨੂੰ ਨਲੈਕ ਨੂੰ ਇਹ ਨਹੀਂ ਪਤਾ ਵੀ ਬੈਂਡ ਹੁੰਦੇ ਕਿੰਨੇ ਆ, ਤੇ ਲੋਕ ਲਾਈਵ ਚੱਲਦੇ ਪ੍ਰੋਗਰਾਮ ਚ ਜੈ ਜੈਕਾਰ ਕਰੀ ਜਾਂਦੇ ਉਹਦੀ। ਫੇਰ ਵੀ ਉਹ ਭਲਿਓ ਜੇ ਜੋਤਸ਼ੀ ਨੂੰ 700 ਰੁਪਈਆ ਦੇ ਕੇ ਬੈਂਡ ਆਉਂਦੇ ਹੁੰਦੇ, ਆਈਲੈਟ ਸੈਂਟਰ ਕਦੇ ਦੇ ਬੰਦ ਹੋ ਜਾਣੇ ਸੀ। ਤੁਹਾਡੇ ਜਵਾਕ ਆਉਂਦੇ 30-35 ਲੱਖ ਚ ਉਹਨਾਂ ਦੀ ਪੜ੍ਹਾਈ ਪੈਂਦੀ ਆ। ਇਹ ਠੱਗੀਆਂ ਮਾਰਨ ਵਾਲੇ ਲੋਕ ਨੇ ਤੇ ਇਹਨਾਂ ਦੀ ਐਡ ਆਉਂਦੀ ਪੰਜਾਬੀ ਪੇਪਰਾਂ ਚ, ਗਾਹਕ ਅਸੀਂ ਆ ਨਾ ਉਹਨਾਂ ਦੇ ਸਭ ਤੋਂ ਵੱਧ। ਜੇ ਗੁਰੂ ਦਾ ਸਿੱਖ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ, ਬਾਣੀ ਖੁਦ ਪੜ੍ਹਨ ਲੱਗ ਜਾਂਦਾ, ਵਿਚਾਰ ਕੇ ਕੋਈ ਜੋਤਸ਼ੀ ਕੋਈ ਪੰਧਰ ਲੁੱਟ ਨਹੀਂ ਸੀ ਸਕਦਾ। ਤੇ ਹੈਰਾਨੀ ਦੀ ਗੱਲ ਆ, ਦੁੱਖ ਉਦੋਂ ਹੁੰਦਾ ਜਦੋਂ ਗੁਰੂ ਨਾਨਕ ਦੇ ਕਹਾਉਣ ਵਾਲੇ ਵੀ, MSCPHD ਵਾਲੇ ਵੀ ਹੱਥ ਕਰਕੇ ਬੈਠੇ ਹੁੰਦੇ ਜੋਤਸ਼ੀ ਮੂਹਰੇ ਵੀ, ਬਾਬਾ ਮੇਰਾ ਵਿਦੇਸ਼ ਦਾ ਵੀਜ਼ਾ ਲੱਗ ਜੂ, ਵੀ ਉਹ ਕਿਹੜਾ ਸਵਿਟਜ਼ਰਲੈਂਡ 'ਚ ਬੈਠਾ, ਉਹਨਾਂ ਦੀਆਂ ਤਾਂ ਜੰਤਰੀਆਂ ਵੀ ਘਸੀਆਂ ਹੁੰਦੀਆਂ ਨੇ। ਜਿਹੜਾ ਜੰਤਰੀ ਨਵੀਂ ਨਹੀਂ ਲੈ ਸਕਿਆ, ਤੁਹਾਡਾ ਵੀਜ਼ਾ ਜ਼ਰੂਰ ਲਵਾ ਦਿਉ। ਜੇ ਵੀਜ਼ਾ ਇੱਦਾਂ ਲੱਗਦਾ ਹੁੰਦਾ, ਜੋਤਸ਼ੀਆਂ ਨੇ ਤੁਹਾਡੇ ਤੋਂ ਪਹਿਲਾਂ ਅਮਰੀਕਾ ਬੈਠੇ ਹੋਣਾ ਸੀ ਆਣ ਕੇ। ਨਹੀਂ ਭਾਈ, ਅਸੀਂ ਅਕਲ ਦਾ ਜਨਾਜ਼ਾ ਕੱਢ ਦਿੱਤਾ, ਇਹ ਇਮਾਨਦਾਰੀ ਨਹੀਂ ਹੈ। ਲੁੱਟਣ ਵਾਲੇ ਲੋਕ ਨੇ, ਅਸੀਂ ਖੁਦ ਬਾਣੀ ਨਾਲ ਨਹੀਂ ਜੁੜੇ ਹੋਏ ਤੇ ਡਰਦੇ ਰਹਿੰਦੇ ਹਾਂ। ਅਵਰ ਨ ਸੂਝੇ ਦੂਜੀ ਠਾਹਰ, ਹਾਰ ਪਰਿਓ ਤੋਂ ਦੁਆਰੀ। ਦਿਲੋਂ ਕਹੀਏ ਕਿਸ ਹੀ ਕੋਈ ਕੋਏ, ਮੰਜ ਨਿਮਾਣੀ ਇੱਕ ਤੂੰ, ਕਿਸੇ ਦਾ ਆਸਰਾ ਕੋਈ ਹੋਏਗਾ, ਕਿਸੇ ਦਾ ਕੋਈ ਹੋਏਗਾ, ਮਾਲਕਾ ਤੇਰੇ ਤੋਂ ਬਿਨਾ ਮੇਰਾ ਕੋਈ ਵੀ ਨਹੀਂ ਹੈ। ਅਵਰ ਨ ਸੂਝੇ ਦੂਜੀ ਠਾਹਰ, ਹਾਰ ਪਰਿਓ ਤੋਂ ਦੁਆਰੀ। ਲੇਖਾ ਛੋੜ ਅਲੇਖਾ ਛੂਟੇ ਹਮ ਨਿਰਗੁਣ ਲਿਹੋ ਉਵਾਰੀ। ਮਹਾਰਾਜ ਜੀ ਜੇ ਤਾਂ ਲੱਗੇ ਹਿਸਾਬ ਕਿਤਾਬ ਕਰਨ, ਫਿਰ ਤਾਂ ਨਹੀਂ ਮੇਰਾ ਛੁਟਕਾਰਾ ਹੋਣਾ। ਬਾਪੂ ਜੀ ਤਰਸ ਕਰਿਓ, ਜਦੋਂ ਹਿਸਾਬ ਕਿਤਾਬ ਕਰਨ ਲੱਗੇ ਨਾ ਤੱਕੜੀ ਫੜ ਕੇ ਨਾ ਬੈਠ ਜਿਓ, ਜਦੋਂ ਹਿਸਾਬ ਕੀਤਾ ਗਲਵੱਕੜੀ ਨਾਲ ਕਰਿਓ। ਕਿਉਂਕਿ ਜੇ ਤਾਂ ਤੱਕੜੀ ਫੜ ਲਈ, ਫਿਰ ਤਾਂ ਪੱਕਾ ਹੀ ਪਤਾ ਵੀ ਜੀਵਨ ਜਾਰੇ ਵਿਚਾਰੇ ਨੇ ਘਾਟੇ 'ਚ ਹੀ ਰਹਿਣਾ। ਲੈ ਕੇ ਤੱਕੜੀ ਤੋਲਣ ਲੱਗਾ, ਘੱਟ ਹੀ ਮੈਂ ਵਣਜਾਰਾ। ਤੇ ਜਦੋਂ ਬਾਪੂ ਗਲਵੱਕੜੀ 'ਚ ਲੈ ਲੈਂਦਾ, ਉਦੋਂ ਹਿਸਾਬ ਕਿਤਾਬ ਕਿੱਥੇ ਰਹਿ ਜਾਂਦਾ ਜੀ ਕੋਈ? ਜੇ ਤਾਂ ਲੱਗੇ ਹਿਸਾਬ ਕਿਤਾਬ ਕਰਨ, ਮੈਨੂੰ ਪਤਾ ਮੈਂ ਦੁਨੀਆਂ ਨੂੰ ਧਰਮੀ ਬਣ ਕੇ ਖਵਾਇਆ ਅੱਜ ਤੱਕ, ਮੇਰੇ ਜੀਵਨ ਵਿੱਚ ਧਰਮ ਨਹੀਂ। ਜੇ ਤਾਂ ਲੇਖਾ ਕਰਨ ਲੱਗੇ ਨਾ, ਫਿਰ ਤਾਂ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਕਹੇ ਨਾ ਜਾਨੀ ਔਗੁਣ ਮੇਰੇ। ਲੇਖਾ ਜੋਖਾ ਨਾ ਕਰਿਓ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ ਮਾਣਸ ਕੀ ਗਤ। ਇਹੀ ਜੇ ਲੇਖਾ ਕਰਨ ਲੱਗੇ, ਮੈਨੂੰ ਮੇਰੀ ਜ਼ਿੰਦਗੀ ਦਾ ਪਤਾ, ਅਬ ਮੈਂ ਕੌਣ ਉਪਾਓ ਕਰੋਂ। ਧੰਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੌਲ ਨੇ, ਅਬ ਮੈਂ ਕੌਣ ਉਪਾਓ ਕਰੋਂ, ਜੇ ਬਿਦ ਮਨ ਕੋ ਸਾਂਸਾ ਚੁੱਕੈ ਭਵ ਨਿਧ ਪਾਰ ਪਰੋਂ। ਜਨਮ ਪਾਏ ਕਛ ਭਲੋ ਨ ਕੀਨੋ, ਤਾਂ ਤੇ ਅਧਕ ਡਰੋਂ। ਮਨ ਬਾਚ ਕ੍ਰਮ ਹਰ ਗੁਣ ਨਹੀਂ ਗਾਏ, ਯਹਿ ਜੀ ਸੋਚ ਧਰੋਂ। ਗੁਰਮਤ ਸੁਣ ਕਛ ਗਿਆਨ ਨ ਉਪਜੋ, ਪਸ ਜੋ ਉਦਰ ਭਰੋਂ। ਕਹੋ ਨਾਨਕ ਪ੍ਰਭ ਬਿਰਧ ਪਛਾਨੋ, ਤਬ ਹੋਂ ਪਾਤਤ ਤਰੋਂ। ਤੇਰਾ ਮੁੱਢ ਕਦੀਮਾਂ ਦਾ ਪਿਆਰ ਵਾਲਾ ਸੁਭਾਅ ਬਖਸ਼ਣ ਵਾਲਾ ਮਾਲਕਾ, ਉਸ ਕੋਤੇ ਵਿੱਚ ਸ਼ਾਇਦ ਵਾਰੀ ਆ ਜਾਏ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਮੈਂ ਤੇਰੇ ਦਰ ਤੇ ਆਇਆ, ਇੱਥੇ ਆਣ ਕੇ ਸੁਣਿਆ ਵੀ ਉਹ ਭਗਤੀ ਵਾਲਿਆਂ ਨੂੰ ਪਿਆਰ ਕਰਦਾ, ਮੈਂ ਤਾਂ ਹਿੱਲ ਗਿਆ, ਮੈਂ ਭਗਤੀ ਕਿਹੜੀ ਕੀਤੀ ਆ। ਭਗਤ ਵਸਲ ਸੁਣ ਹੋ ਤੋਂ ਨਿਰਾਸ ਹਿਰਦੈ, ਤੇ ਜਦੋਂ ਗੁਰੂ ਘਰੋਂ ਆਵਾਜ਼ ਆਈ ਪਤਤ ਉਧਾਰਨ ਸਤਿਗੁਰ ਮੇਰਾ ਮੋਹਿ ਤਿਸਕਾ ਪਰਵਾਸਾ, ਫਿਰ ਆਸ ਦੀ ਕਿਰਨ ਜਾਗੀ ਵੀ ਇਸ ਲਾਈਨ ਚ ਸ਼ਾਇਦ ਵਾਰੀ ਆ ਜਾਏ। ਭਗਤ ਵਸਲ ਸੁਣ ਹੋ ਤਹੋ ਨਿਰਾਸ ਹਿਰਦੈ, ਪਤਤ ਪਾਵਨ ਸੁਣ ਆਸਾ ਔਰ ਧਾਰ ਹੋ, ਅੰਤਰ ਜਾਮੀ ਸੁਣ ਕੰਪਤ ਹੋ ਅੰਤਰਗਤ, ਦੀਨ ਕਹਿ ਦਿਆਲ ਸੁਣ ਭੈ ਭ੍ਰਮਟਾਰ ਹੋ। ਜਦੋਂ ਮੈਨੂੰ ਪਤਾ ਲੱਗਾ ਵੀ ਮਾਲਕਾ ਮੈਂ ਜਿੱਥੇ ਮਰਜ਼ੀ ਲੁੱਕ ਕੇ ਕੰਮ ਕਰ ਲਵਾਂ, ਜੋ ਮਰਜ਼ੀ ਕਰ ਲਵਾਂ, ਦੁਨੀਆਂ ਤੋਂ ਪਰਦੇ ਪਾ ਸਕਦਾ, ਪਰ ਤੂੰ ਤਾਂ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਤਾਂ ਇੱਥੋਂ ਤਾਂ ਪਰਦਾ ਨਹੀਂ ਰੱਖਿਆ ਜਾ ਸਕਦਾ ਮਾਲਕਾ, ਤੂੰ ਤਾਂ ਅੰਤਰ ਜਾਮੀ ਆ। ਮੈਂ ਹਿੱਲ ਗਿਆ ਸਿਰ ਤੋਂ ਪੈਰਾਂ ਤੱਕ ਵੀ ਤੂੰ ਮੇਰੀਆਂ ਸ਼ੈਤਾਨੀਆਂ ਸਾਰੀਆਂ ਨੂੰ ਜਾਣਦਾ। ਤੇ ਜਦੋਂ ਇਹ ਆਵਾਜ਼ ਆਈ ਨਾ ਗੁਰੂ ਘਰੋਂ ਵੀ ਉਹ ਦੀਨਾਂ ਤੇ ਦਇਆ ਕਰਨ ਵਾਲਾ, ਫਿਰ ਆਸ ਦੀ ਕਿਰਨ ਜਾਗੀ ਵੀ ਸ਼ਾਇਦ ਇਧਰਲੇ ਪਾਸੇ ਵਾਰੀ ਆ ਜਾਏ। ਅੰਤਰ ਜਾਮੀ ਸੁਣ ਕੰਪਤ ਹੋ ਅੰਤਰਗਤ, ਦੀਨ ਕਹਿ ਦਿਆਲ ਸੁਣ ਭੈ ਭ੍ਰਮਟਾਰ ਹੋ, ਜਲ ਧਰ ਸੰਗਮ ਕਹਿ ਅਫਲ ਸਿਮਰ ਦ੍ਰਮ, ਚੰਦਨ ਸੁਗੰਧ ਸੰਬੰਧ ਮੈਲ ਗਾਰ ਹੋ। ਕਹਿੰਦੇ ਮੈਂ ਸੰਮਲ ਵਰਗਾ, ਮੇਰੇ ਵਿੱਚ ਕੋਈ ਵੀ ਗੁਣ ਨਹੀਂ, ਪਰ ਜਿਹੜੇ ਬਿਰਸ਼ ਬੂਟੇ ਚੰਦਨ ਦੇ ਕੋਲੇ ਹੁੰਦੇ ਨੇ ਉਹਨਾਂ ਵਿੱਚੋਂ ਵੀ ਮਹਿਕ ਆਉਣ ਲੱਗ ਜਾਂਦੀ ਆ, ਤੇਰੇ ਕੋਲੇ ਬੈਠਿਆਂ ਸ਼ਾਇਦ ਕਿਤੇ ਗੁਣਾਂ ਦੀ ਮਹਿਕ ਆਉਣ ਲੱਗ ਜਾਏ। ਜਦੋਂ ਸਤਿਗੁਰੂ ਮੈਂ ਆਪਣੇ ਵੱਲ ਦੇਖਦਾ ਨਾ, ਆਪਣੀ ਕਰਨੀ ਕਰ ਨਰਕ ਹੋ ਨਾ ਪਾਵਾਂ ਠੌਰ, ਮੈਨੂੰ ਤਾਂ ਨਰਕਾਂ ਵਿੱਚ ਵੀ ਢੋਈ ਨਹੀਂ ਮਿਲਣੀ ਜੇ ਲੇਖਾ ਜੋਖਾ ਕੀਤਾ ਤਾਂ। ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋਂ ਠੌਰ, ਤੁਮਰੋ ਬਿਰਦ ਕਰ ਆਸਰੋ ਸੰਭਾਰ ਹੋ, ਤੇਰਾ ਮੁੱਢ ਕਦੀਮਾਂ ਦਾ ਸੁਭਾਅ ਬਖਸ਼ ਦੇਣ ਵਾਲਾ ਸ਼ਾਇਦ ਇਧਰਲੇ ਪਾਸੇ ਵਾਰੀ ਆ ਜਾਏ। ਜੇ ਲੇਖਾ ਜੋਖਾ ਕਰਨ ਲੱਗੇ ਫੇਰ ਤਾਂ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ ਮਿਹਰ ਉਹ ਪਾਵੋ ਡੁੱਬਦੇ ਪੱਥਰ ਤਾਰੇ। ਤੂੰ ਪੱਥਰਾਂ ਵਰਗੇ ਜਿਹੜੇ ਭਾਰੇ ਕਠੋਰ ਨੇ ਉਹਨਾਂ ਨੂੰ ਵੀ ਤਾਰਨ ਵਾਲਾ ਸਤਿਗੁਰੂ ਜੀ ਤਰਸ ਕਰਿਆ, ਜੋ ਲੇਖੇ ਜੋਖੇ ਵਾਲਾ ਕੰਮ ਜੇ ਕਰਨ ਲੱਗੇ ਤਾਂ ਫਿਰ ਮੇਰਾ ਛੁਟਕਾਰਾ ਨਹੀਂ ਹੋਣਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜੀਵਨ ਦੇ ਤਿੰਨ ਕਵੀ ਦਾ ਦਰਬਾਰ ਬੜੇ ਮਸ਼ਹੂਰ ਨੇ, ਇੱਕ ਪੌਂਟਾ ਸਾਹਿਬ ਵਾਲਾ, ਦੂਜਾ ਆਨੰਦਪੁਰ ਤੇ ਤੀਜਾ ਲੱਖੀ ਜੰਗਲ ਮੁਕਤਸਰ ਦਾ ਇਲਾਕਾ। ਜਦੋਂ ਪਾਤਸ਼ਾਹ ਜੀ ਮੁਕਤਸਰ ਸਾਹਿਬ ਵਾਲੇ ਇਲਾਕੇ ਗਏ, ਇੱਥੋਂ ਅੱਗੇ ਲੱਖੀ ਜੰਗਲ ਪਹੁੰਚੇ, ਇੱਥੇ ਕਵੀਆਂ ਨੂੰ ਸਨੇਹ ਭੇਜੇ ਗਏ, ਹੋਰ ਸਿੱਖ ਸੰਗਤਾਂ ਵੀ ਆਈਆਂ। ਇੱਥੇ ਇੱਕ ਬਿਹਾਰੀ ਨਾਮ ਦਾ ਕਵੀ ਆਇਆ, ਆਣ ਕੇ ਮੱਥਾ ਟੇਕਿਆ ਤੇ ਆਣ ਕੇ ਕਹਿੰਦਾ, ਮਹਾਰਾਜ ਜੀ ਨਾ ਤਾਜ ਨਾ ਬਾਜ ਨਾ ਨੀਲਾ ਘੋੜਾ ਤੇ ਨਾ ਆਨੰਦਪੁਰ ਵਾਲੀਆਂ ਰੌਣਕਾਂ, ਵਿਰਾਗ ਕਰੀ ਜਾਵੇ। ਪਾਤਸ਼ਾਹ ਜੀ ਕਹਿੰਦੇ ਰੋਣਾ ਕਾਹਤੋਂ ਆ, ਫਿਕਰ ਨਾ ਕਰ, ਅੱਜ ਵੀ ਕੁਝ ਨਾ ਕੁਝ ਦੇ ਕੇ ਹੀ ਤੋਰਾਂਗੇ। ਇਹ ਕਹਿੰਦਾ, ਮਹਾਰਾਜ ਜੀ ਤੁਹਾਡੇ ਦਰ ਤੇ ਕਿਸੇ ਨੇ ਭਾਵਨਾ ਨਾਲ ਸ਼ਬਦ ਪੜਿਆ, ਤੁਸੀਂ ਝੋਲੀਆਂ ਭਰ ਦਿੱਤੀਆਂ। ਤੁਹਾਡੇ ਦਰ ਤੇ ਭਾਵਨਾ ਨਾਲ ਕਿਸੇ ਨੇ ਕਵਿਤਾ ਗਾਈ ਤੇ ਤੁਸੀਂ ਢਾਲਾਂ ਭਰ ਭਰ ਕੇ ਮੋਹਰਾਂ ਦੇ ਦਿੱਤੀਆਂ। ਮਹਾਰਾਜ ਜੀ ਦੁਨਿਆਵੀ ਦਾਤਾਂ ਬੜੀਆਂ ਹੀ ਦਿੱਤੀਆਂ ਨੇ, ਕੋਈ ਕਮੀ ਨਹੀਂ ਰਹੀ, ਬਸ ਅੱਜ ਤਾਂ ਇੱਕ ਮੰਗ ਲੈ ਕੇ ਆਇਆ ਤੁਹਾਡੇ ਦਰ ਤੇ, ਇੱਕ ਵਾਰੀ ਸਿਰ ਤੇ ਹੱਥ ਰੱਖ ਕੇ ਕਹਿ ਦਿਓ ਬਿਹਾਰੀ ਤੈਨੂੰ ਬਖਸ਼ ਦਿੱਤਾ। ਉੱਥੇ ਉਹਨਾਂ ਨੇ ਸਤਰਾਂ ਲਿਖੀਆਂ ਜੀ, ਕਹਿੰਦੇ ਚਾਦਰ ਮੈਲੀ ਤੇ ਸਾਬਣ ਥੋੜਾ, ਜਦ ਦੇਖਾਂ ਤਦ ਰੋਵਾਂ। ਸਾਡੇ ਮਨੂਏ ਦੀ ਚਾਦਰ ਨੂੰ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਕੀਤੇ ਹੋਏ ਕਰਮਾਂ ਦੀ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਆ। ਮਾਲਕਾ ਮੈਥੋਂ ਥੋੜਾ ਲੈਣੀ ਇਹ ਅਰਦਾਸ ਕੀਤੀ, ਮੇਰੇ ਮਨੂਏ ਦੀ ਚਾਦਰ ਵਿਕਾਰਾਂ ਦੇ ਦਾਗਾਂ ਨਾਲ ਭਰੀ ਪਈ ਆ। ਕਹਿੰਦੇ ਚਾਦਰ ਮੈਲੀ ਤੇ ਸਾਬਣ ਥੋੜਾ, ਜਦ ਦੇਖਾਂ ਤਦ ਰੋਵਾਂ, ਬਹੁਤੇ ਦਾਗ ਲੱਗੇ ਤਨ ਮੇਰੇ, ਮੈਂ ਕਿਹੜਾ ਕਿਹੜਾ ਧੋਵਾਂ। ਦਾਗਾਂ ਦੀ ਕੋਈ ਕੀਮਤ ਨਾਹੀਂ, ਦਾਗਾਂ ਦੀ ਕੋਈ ਕੀਮਤ ਨਾਹੀਂ, ਮੈਂ ਕਿਉਂ ਘਰ ਹੱਛੀ ਹੋਵਾਂ। ਸ੍ਰੀ ਸਾਹਿਬ ਮੈਨੂੰ ਦਰਸ਼ਨ ਬਖਸ਼ੋ, ਮੈਂ ਸੱਚੇ ਸਾਬਣ ਧੋਵਾਂ। ਤੇ ਪਾਤਸ਼ਾਹ ਜੀ ਕਹਿੰਦੇ ਬਿਹਾਰੀ ਖੁਸ਼ ਕਰ ਦਿੱਤਾ, ਬੰਦਾ ਦੁਨਿਆਵੀ ਦਾਤਾਂ ਲੈ ਕੇ ਮੁੜ ਜਾਂਦਾ, ਕਦੇ ਗੁਰੂ ਦੇ ਦਰ ਤੇ ਆਣ ਕੇ ਅਰਦਾਸ ਹੀ ਨਹੀਂ ਕਰਦਾ। ਗੁਰੂ ਦੇ ਅੱਗੇ ਅਰਦਾਸ ਕਰੀਏ, ਮਾਲਕਾ ਜੇ ਲੇਖਾ ਜੋਖਾ ਕਰਨ ਲੱਗੇ ਫਿਰ ਤਾਂ ਛੁਟਕਾਰਾ ਹੋਣਾ ਨਹੀਂ। ਜੇ ਗੁਣ ਔਗਣ ਵਿਚਾਰਨ ਲੱਗੇ, ਕਹਿੰਦੇ ਤੂੰ ਗੁਣਾਂ ਦਾ ਸਮੁੰਦਰਾਂ ਤੇ ਅਸੀਂ ਔਗਣਾਂ ਦੇ ਸਮੁੰਦਰਾਂ, ਹੇ ਮਾਲਕ ਵਾਹਿਗੁਰੂ ਜੀਓ, ਲੇਖਾ ਜੋਖਾ ਕਰਕੇ ਛੁਟਕਾਰਾ ਨਹੀਂ ਹੋਣਾ। ਲੇਖਾ ਛੋੜ ਅਲੇਖਾ ਛੂਟੈ ਹਮ ਨਿਰਗੁਣ ਲਿਹੋ, ਉਹ ਵਾਰੀ ਸਾਡੇ ਵਿੱਚ ਕੋਈ ਵੀ ਗੁਣ ਨਹੀਂ, ਸਾਨੂੰ ਭਵਜਲ ਵਿੱਚ ਡੁੱਬਦਿਆਂ ਨੂੰ ਪਾਰ ਕਰ ਦੇਣਾ। ਅਗਲੀਆਂ ਪੰਕਤੀਆਂ ਜੀ, ਸਤਿ ਬਖਸ਼ਿੰਦ ਸਦਾ ਮਿਹਰਬਾਨਾ, ਤੁਸੀਂ ਸਦਾ ਹੀ ਬਖਸ਼ਿਸ਼ਾਂ ਕਰਨ ਵਾਲੇ ਹੋ ਤੇ ਸਦਾ ਹੀ ਮਿਹਰਬਾਨ ਰਹਿੰਦੇ ਹੋ। ਬੰਦਾ ਸਵੇਰੇ ਕਿਸੇ ਦੀ ਹੱਥ ਦੀ ਤਲੀ ਤੇ ਕੁਝ ਰੱਖੇਗਾ, ਦੁਪਹਿਰ ਨੂੰ ਰੱਖ ਦੇਗਾ, ਸ਼ਾਮ ਨੂੰ ਕੁਰਲਾ ਉੱਠਦਾ, ਭਲਿਓ ਮੰਗਣ ਵਾਸਤੇ ਮੇਰਾ ਘਰ ਹੀ ਦਿਸਿਆ ਤੁਹਾਨੂੰ, ਬੰਦਾ ਸਦਾ ਮਿਹਰਬਾਨ ਤੇ ਬਖਸ਼ਿਸ਼ਾਂ ਕਰਨ ਵਾਲਾ ਨਹੀਂ। ਪਰ ਉਹ ਮਾਲਕ ਵਾਹਿਗੁਰੂ ਸਾਡੇ ਔਗਣਾਂ ਨੂੰ ਦੇਖ ਕੇ ਵੀ ਦੇਈ ਜਾ ਰਿਹਾ ਹੈ, ਦੀਨ ਦਇਆਲ ਦਇਆਨਿਦ ਦੁੱਖਨ ਦੇਖਤ ਹੈ ਪਰ ਦੇਤ ਨਾ ਹਾਰਿਆ, ਸਾਡੇ ਔਗਣਾਂ ਨੂੰ ਦੇਖ ਕੇ ਦੇਈ ਜਾ ਰਿਹਾ ਹੈ। ਸਤ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ, ਤੁਸੀਂ ਸਾਰਿਆਂ ਨੂੰ ਆਸਰਾ ਪਾਰਨਾ ਦੇਣ ਵਾਲੇ ਹੋ। ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲਿਹੋ, ਇਹ ਵਾਰੀ ਮੈਂ ਤੇਰੇ ਬੰਦਗੀ ਵਾਲਿਆਂ ਦੀ ਚਰਨ ਛਰਨ ਗ੍ਰਹਿਣ ਕੀਤੀ, ਤੁਹਾਡੇ ਲੜ ਲੱਗਿਆ ਮਹਾਰਾਜ ਜੀ। ਇਸੀ ਮਨੁੱਖੀ ਜਾਮੇ ਵਿੱਚ ਮੈਨੂੰ ਭਵਜਲ ਵਿੱਚ ਡੁੱਬਦੇ ਹੋਏ ਨੂੰ ਹੱਥ ਦੇ ਕੇ ਵਿਕਾਰਾਂ ਤੋਂ ਬਚਾ ਲੈਣਾ। ਅੱਜ ਨਾਲ ਨਾਲ ਭਾਵੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਬਰਸੀ ਕੱਲ੍ਹ ਨੂੰ, ਫਿਰ ਵੀ ਐਤਵਾਰ ਨੂੰ ਸੰਗਤ ਆਈ ਹੁੰਦੀ ਹੈ, ਚੰਦ ਮਿੰਟ ਆਪਾਂ ਉਹਨਾਂ ਦੇ ਜੀਵਨ ਦੀਆਂ ਵੀ ਗੱਲਾਂ ਕਰਨੀਆਂ ਨੇ, ਉਹਨਾਂ ਦੇ ਜੀਵਨ ਦੇ ਚੰਗੇ ਪੱਖ ਨੇ ਜਿਹੜੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਨੇ। ਦੁਨੀਆਂ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਸਾਡੇ ਪਹਿਲੇ ਬਾਦਸ਼ਾਹ ਸਿੱਖ ਕੌਮ ਦੇ, ਉਹਨਾਂ ਨਾਲ ਦਾ ਵੀ ਰਾਜ ਭਾਗ ਕਿਸੇ ਨੇ ਨਹੀਂ ਅੱਜ ਤੱਕ ਦੁਨੀਆਂ ਤੇ ਕੀਤਾ, ਤੇ ਉਦੋਂ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜਕਾਲ। ਮੈਂ ਬੇਨਤੀ ਕਰਾਂ ਵੀ ਛੋਟੀ ਉਮਰ ਵਿੱਚ ਹੀ, 13-14 ਸਾਲ ਦੀ ਉਮਰ ਵਿੱਚ ਹੀ ਬਾਪੂ ਨਾਲ ਮਹਿਮਾਂ ਤੇ ਜਾਣ ਲੱਗ ਪਏ। ਰਾਜ ਦਰਬਾਰ ਦੇ ਵਿੱਚ ਆਣ ਕੇ ਆਮ ਤੌਰ ਤੇ ਇਹ ਹੁੰਦਾ ਵੀ ਰਾਜ ਭਾਗ ਲੈ ਕੇ ਸਗੋਂ ਬੰਦੇ ਦੀ ਨੀਅਤ ਪਹਿਲਾਂ ਨਾਲੋਂ ਵੀ ਮਾੜੀ ਹੋ ਜਾਂਦੀ, ਉਹ ਰੱਜਦਾ ਨਹੀਂ। ਰਾਜਾ ਤਾਂ ਰੱਜੇ ਹੋਏ ਨੂੰ ਕਹਿੰਦੇ ਨੇ ਨਾ, ਪਾਤਸ਼ਾਹ ਜੀ ਕਹਿੰਦੇ ਐਸੋ ਰਾਜ ਨਾ ਕੀਤਾ ਕਾਜ ਜੇ ਨਹਿ ਤ੍ਰਿਪਤਾਏ, ਉਹ ਰਾਜ ਕਿਹੜੇ ਕੰਮ ਦਾ ਜਿਹੜਾ ਲੈ ਕੇ ਨੀਅਤ ਹੀ ਨਾ ਰੱਜੀ। ਕਿੱਦਾਂ ਦਾ ਰਾਜ ਚਾਹੀਦਾ? ਰਾਜ ਤਾਂ ਚਾਹੀਦਾ, ਪਰ ਸਾਡਾ ਰਾਜ ਇੱਦਾਂ ਦਾ ਵੀ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਦੋਹ ਨਹੀਂ ਤਹਿ ਠਾਉ, ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਰਾਜ ਤਾਂ ਚਾਹੀਦਾ, ਪਰ ਅਰਦਾਸ ਕੀਤੀ ਮਾਲਕਾ ਬਾਹਰਲੇ ਤਖ਼ਤ ਤੇ ਭਾਵੇਂ ਮੈਂ ਬੈਠਾ ਹਾਂ, ਪਰ ਦਿਲ ਦੇ ਤਖ਼ਤ ਤੇ ਤੂੰ ਬੈਠਾ ਹੋਣਾ ਚਾਹਣਾ ਚਾਹੀਦਾ, ਫਿਰ ਰਾਜ ਭਾਗ ਮਾਣਿਆ ਜਾਂਦਾ, ਫਿਰ ਸਵਾਦ ਆ, ਨਹੀਂ ਤਾਂ ਮੱਤ ਮਾਰੀ ਜਾਂਦੀ ਰਾਜ ਲੈ ਕੇ ਵੱਡਿਆਂ ਵੱਡਿਆਂ ਦੀ। ਇੱਕ ਅਰਦਾਸ ਕੀਤੀ, ਸ੍ਰੀ ਰਾਗ ਦਾ ਪਹਿਲਾ ਸ਼ਬਦ ਆ, ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਹੇ ਜੜਾਓ, ਇਹਦਾ ਅਖੀਰਲਾ ਬੰਦ। ਕਹਿੰਦੇ ਰਾਜ ਭਾਗ ਤਾਂ ਮਿਲੇ, ਪਰ ਮਾਲਕਾ ਦਿਲ ਦੇ ਤਖ਼ਤ ਤੇ ਤੂੰ ਬੈਠਾ ਹੋਣਾ ਚਾਹੀਦਾ, ਕਿਉਂਕਿ ਜੇ ਤੂੰ ਚਾਹਵੇਂ ਤਾਂ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ। ਇੱਥੇ ਰਾਜੇ ਉਹ ਵੀ ਹੋਏ ਨਾ, ਸ਼ੀਹਾਂ ਬਾਜਾਂ ਤੈ ਸਿਕਦਾਰਾਂ, ਇਹਨਾਂ ਪੜਿਆ ਨਾਉ, ਫਾਂਦੀ ਲੱਗੀ ਜਾਤ ਭਾਇਨ ਅੱਗੇ ਨਾਹੀਂ ਥਾਉ, ਆਪਣੇ ਜਾਤ ਭਰਾਵਾਂ ਨੂੰ ਹੀ ਮਰਵਾ ਕੇ ਰੱਖ ਦਿੱਤਾ। ਖੈਰ, ਕਹਿੰਦੇ ਰਾਜ ਤਾਂ ਚਾਹੀਦਾ, ਪਰ ਰਾਜ ਕਿੱਦਾਂ ਦਾ ਹੋਣਾ ਚਾਹੀਦਾ? ਅਰਦਾਸ ਕੀਤੀ, ਸੁਲਤਾਨ ਹੋਵਾਂ ਮੇਲ ਲਸ਼ਕਰ, ਤਖ਼ਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ, ਮਤ ਦੇਖ ਭੁੱਲਾਂ ਵਿਸਰੈ ਤੇਰਾ ਚੇਤਨਾ ਆਵੇ ਨਾਉ। ਮਹਾਰਾਜਾ ਰਣਜੀਤ ਸਿੰਘ ਰਾਜ ਭਾਗ ਸੰਭਾਲਦੇ ਨੇ, ਹਰ ਜਿੱਤ ਤੇ ਸਤਿਗੁਰੂ ਦਾ ਸ਼ੁਕਰਾਨਾ ਕਰਦੇ ਨੇ ਤੇ ਧੰਨਵਾਦ ਕਰਦੇ ਨੇ। ਉਹਨਾਂ ਜੀਵਨ ਦੀਆਂ ਕੁਝ ਕਥਾਵਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚੰਦ ਮਿੰਟਾਂ ਵਿੱਚ। ਮਹਾਰਾਜਾ ਰਣਜੀਤ ਸਿੰਘ ਸ਼ਰਧਾਲੂ ਸੀ, ਜਦੋਂ ਵੀ ਜਾਣਾ ਗੁਰੂ ਦੇ ਦਰ ਤੇ ਅਰਦਾਸ ਬੇਨਤੀ ਕਰਕੇ ਜਾਣਾ, ਸ਼ੁਕਰਾਨਾ ਕਰਨਾ। ਇੱਕ ਵਾਰੀ ਸੇਵਾ ਪੰਥੀ ਬਾਬਾ ਦੁੱਖ ਭੰਜਨ ਜੀ ਦੇ ਸਥਾਨ ਤੇ ਗਏ, ਜਦੋਂ ਉਹਨਾਂ ਦੇ ਸਥਾਨ ਤੇ ਗਏ ਤੇ ਜਾ ਕੇ ਪ੍ਰਸ਼ਾਦਾ ਪਾਣੀ ਛਕਿਆ ਤੇ ਬਾਬਾ ਜੀ ਨਾਲ ਗੱਲਾਂ ਬਾਤਾਂ ਕਰਨ ਲੱਗ ਗਏ। ਬਾਬਾ ਜੀ ਪੁੱਛਦੇ, ਰਣਜੀਤ ਸਿੰਘ ਹੋਰ ਸੁਣਾ ਕੀ ਹਾਲ ਆ? ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦੇ, ਜੀ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਬੇਅੰਤ ਕਿਰਪਾ ਮੇਰੇ ਤੇ। ਬੈਠਿਆਂ ਬੈਠਿਆਂ ਬਾਬਾ ਜੀ ਕਹਿੰਦੇ, ਤੇਰੇ ਕੋਲ ਹਾਥੀ ਕਿੰਨੇ ਕੁ ਹਾਥੀ? ਮਹਾਰਾਜਾ ਰਣਜੀਤ ਸਿੰਘ ਨੇ ਦੱਸ ਦਿੱਤਾ, ਇੰਨੇ ਹਾਥੀ ਹੈਗੇ ਆ ਤੇਰੇ ਕੋਲ, ਪੈਦਲ ਸਵਾਰ ਤੇ ਜਿਹੜੀਆਂ ਦੂਜੀਆਂ ਫੌਜਾਂ ਨੇ ਉਹਨਾਂ ਦੀ ਗਿਣਤੀ ਕਿੰਨੀ ਕਿੰਨੀ ਉਹ ਵੀ ਦੱਸ ਦਿੱਤੀ, ਰਾਜ ਦੀਆਂ ਸਰਹੱਦਾਂ ਉਹ ਵੀ ਦੱਸ ਦਿੱਤੀਆਂ, ਤੋਪਾਂ ਦੀ ਗਿਣਤੀ ਦੱਸ ਦਿੱਤੀ। ਸਾਰਾ ਕੁਝ ਪੁੱਛਦੇ ਪੁੱਛਦੇ ਬਾਬਾ ਦੁੱਖ ਭੰਜਨ ਜੀ ਪੁੱਛਦੇ ਆ, ਕਹਿੰਦੇ ਵੀ ਰਣਜੀਤ ਸਿੰਘ ਜਪਜੀ ਸਾਹਿਬ ਚੇਤੇ ਆ? ਨੀਵੀ ਪੈ ਗਈ, ਕਹਿੰਦੇ ਜੀ ਉਹ ਤਾਂ ਨਹੀਂ ਚੇਤੇ। ਤੇ ਬਾਬਾ ਦੁੱਖ ਭੰਜਨ ਜੀ ਕਹਿੰਦੇ, ਕਾਹਦੀ ਕਿਰਪਾ, ਉਹ ਭਲਿਆ ਜਪਜੀ ਸਾਹਿਬ ਦਾ ਪਾਠ ਨਹੀਂ ਤੈਨੂੰ ਚੇਤੇ? ਇੱਕ ਪਾਸੇ ਤੂੰ ਕਹਿੰਦਾ ਮੈਂ ਸਿੱਖਾਂ ਦਾ ਰਾਜਾ, ਸੱਚਮੁੱਚ ਬਾਬੇ ਦੁੱਖ ਭੰਜਨ ਵਰਗੇ ਬਾਬੇ ਵੀ ਘੱਟ ਮਿਲਦੇ ਆ ਵੀ ਜਿਹੜੇ ਰਾਜਿਆਂ ਨੂੰ ਮੂੰਹ ਤੇ ਸੱਚੀ ਗੱਲ ਕਹਿ ਸਕਦੇ ਹੋਣ। ਅੱਜ ਤਾਂ ਕਹਾਣੀ ਹੋਰ ਤਰੀਕੇ ਦੀ ਬਣੀ ਆ ਨਾ, ਜਿਨ੍ਹਾਂ ਤੇ ਅਸੀਂ ਵਿਸ਼ਵਾਸ ਕਰਦੇ ਹਾਂ ਉਦੋਂ ਹੀ ਪਤਾ ਲੱਗਦਾ ਵੀ ਸੈਂਟਰ ਸਰਕਾਰ ਦੀ ਝੋਲੀ ਬੈਠੇ ਨਿਕਲਦੇ ਆ ਕਈ ਵਾਰੀ ਤਾਂ। ਉਦਾਂ ਤੇ ਬਾਬੇ ਵੀ ਬਹੁਤ ਘੱਟ ਮਿਲਦੇ ਆ ਤੇ ਮਹਾਰਾਜਾ ਰਣਜੀਤ ਸਿੰਘ ਕਰਕੇ ਰਾਜੇ ਵੀ ਨਹੀਂ ਲੱਭਣੇ ਦੁਨੀਆਂ ਤੇ। ਜਦੋਂ ਇਹ ਗੱਲ ਕਹੀ ਨਾ ਮਹਾਰਾਜਾ ਰਣਜੀਤ ਸਿੰਘ ਨੇ ਮਾਫੀ ਮੰਗੀ ਤੇ ਜੇ ਅੱਜ ਵਾਲਾ ਰਾਜਾ ਹੁੰਦਾ ਤੇ ਉਹ ਕਹਿੰਦਾ ਇਉਂ ਕਰੋ ਵੀ ਬਾਬੇ ਤੇ ਪਾਓ ਕੋਈ ਭੁੱਕੀ ਦਾ ਜਾਂ ਕੋਈ ਚਿੱਟੇ ਦਾ ਕੇਸ ਤੇ ਇਹਨੂੰ ਕਰੋ ਅੰਦਰ ਜੇਲ੍ਹ ਚ, ਇਹਨੂੰ ਪਤਾ ਲੱਗ ਜੇ ਰਾਜਾ ਮੂਹਰੇ ਬੋਲੀ ਦਾ ਕਿਵੇਂ ਆ। ਹੱਥ ਜੋੜ ਕੇ ਮਾਫੀ ਮੰਗੀ, ਕਹਿੰਦੇ ਜੀ ਮੈਂ ਅੱਜ ਤੱਕ ਇਸ ਪਾਸੇ ਸੱਚੀ ਮੁੱਚੀ ਧਿਆਨ ਨਹੀਂ ਦਿੱਤਾ, ਮੈਂ ਤੁਹਾਡੇ ਨਾਲ ਵਾਅਦਾ ਕਰਕੇ ਜਾਣਾ ਵੀ ਅੱਜ ਤੋਂ ਬਾਅਦ ਸਾਰਾ ਨੇਮ ਜ਼ੁਬਾਨੀ ਚੇਤੇ ਕਰਾਂਗਾ। ਤੇ ਬਾਬਾ ਜੀ ਨੇ ਸੱਚ ਦੇ ਬੋਲ ਕਹਿੰਦਿਆਂ ਇੱਕ ਚੇਤਾ ਕਰਾਇਆ ਸੀ ਮਹਾਰਾਜ ਰਣਜੀਤ ਸਿੰਘ ਨੂੰ। ਕਹਿੰਦੇ ਸਿੱਖ ਗੁਰੂ ਕਾ ਹੋਏ ਗਇਓ, ਰਹਿਤਨਾਮੇ ਦੇ ਬਚਨਾਂ ਜੀ, ਸਿੱਖ ਗੁਰੂ ਕਾ ਹੋਏ ਗਇਓ ਜਪ ਜੀ ਕੰਠ ਨਕੀਨ, ਤੰਦਲ ਬਿਨ ਤੁਖ ਕਾਮ ਕੇ ਤੈਸੇ ਸਿੱਖ ਕੋ ਚੀਨ। ਝੋਨੇ ਦੇ ਵਿੱਚ ਗਿਰੀ ਨਾ ਹੋਵੇ ਤੂਤੜ ਕਿਹੜੇ ਕੰਮ ਦਾ ਰਹਿ ਜਾਂਦਾ, ਉਹਨੂੰ ਲੋਕੀ ਜਾਂ ਸੁੱਕ ਪਾਉਂਦੇ, ਪਸ਼ੂਆਂ ਦੇ ਪੈਰਾਂ ਚ ਰੁਲਦਾ ਜਾਂ ਅੱਗ ਲਾ ਕੇ ਸਾੜ ਦਿੰਦੇ ਨੇ, ਉਹ ਜੇ ਸਿੱਖ ਹੋ ਕੇ ਜੀਵਨ ਵਿੱਚ ਜਪ ਜੀ ਸਾਹਿਬ ਹੀ ਨਹੀਂ, ਬਿਨ ਜਪ ਜਾਪ ਜਪੇ ਜੋ ਜੀਵੈ ਪ੍ਰਸਾਦ, ਸੋ ਬੈਸਟਾ ਕਾ ਕਰਮ ਹੋਏ ਜਨਮ ਗਵਾਇਓ। ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਪਾਠੀ ਸਿੰਘ ਨੂੰ ਰੱਖ ਕੇ ਉਹਦਾ ਸਤਿਕਾਰ ਪਿਆਰ ਕਰਦੇ ਰਹੇ, ਆਪ ਘੰਟਾ ਬੱਧੀ ਬਾਣੀ ਸਰਵਣ ਕਰਨੀ ਤੇ ਨੇਮ ਸਾਰਾ ਜ਼ੁਬਾਨੀ ਚੇਤੇ ਕੀਤਾ, ਪੈ ਭਾਵਨਾ ਵਿੱਚ ਰਹਿਣ ਵਾਲੇ ਸੀ। ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਵਿੱਚ ਕਿਸੇ ਇੱਕ ਵੀ ਬੰਦੇ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਗਈ। ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ ਉਸ ਸਮੇਂ ਗੋਰੇ ਆਣ ਕੇ ਵੀ ਫੌਜ ਦੇ ਵਿੱਚ ਨੌਕਰ ਭਰਤੀ ਹੁੰਦੇ ਰਹੇ। ਸਾਡੀ ਕਰੰਸੀ ਇੰਗਲੈਂਡ ਵਾਲਿਆਂ ਨਾਲ ਮੂਹਰੇ ਸੀ ਜਦੋਂ ਸ਼ੁਰੂਆਤ ਹੀ ਕੀਤੀ ਆ, ਤਕਰੀਬਨ ਆਪਣਾ ਜਿਹੜਾ ਨਾਨਕਸ਼ਾਹੀ ਸਿੱਕਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਚੱਲਦਾ ਸੀ ਉਹਦੀ ਇੱਕ ਦੀ ਕੀਮਤ 12 ਪਾਉਂਡਾਂ ਦੇ ਬਰਾਬਰ ਸੀ ਉਸ ਸਮੇਂ। ਉਸ ਤੋਂ ਬਾਅਦ ਦੇ ਵਿੱਚ ਸਿੱਕੇ ਨੇ ਹੋਰ ਵੀ ਜ਼ਿਆਦਾ ਤਰੱਕੀ ਕੀਤੀ। ਖੈਰ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਵਿੱਚ ਕਿਸੇ ਇੱਕ ਨੂੰ ਵੀ ਸਜ਼ਾ ਨਹੀਂ ਦਿੱਤੀ ਗਈ। ਜਿੱਥੇ ਉਹਨਾਂ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕੀਤੀ, ਕਈਆਂ ਥਾਵਾਂ 'ਤੇ ਹੋਰ ਸੇਵਾਵਾਂ ਕੀਤੀਆਂ, ਬਹੁਤ ਸਾਰੀ ਜ਼ਮੀਨ ਗੁਰਦੁਆਰਿਆਂ ਦੇ ਨਾਮ ਲਵਾਈ ਗਈ, ਉੱਥੇ ਉਹਨਾਂ ਦੇ ਜੀਵਨ ਕਾਲ ਵਿੱਚ ਆਮ ਤੌਰ 'ਤੇ ਜਦੋਂ ਕਿਤੇ ਮੰਦਰਾਂ ਨੂੰ ਪੂਜਣ ਵਾਲੇ ਆਉਂਦੇ ਨੇ ਉਹ ਮਸੀਤਾਂ ਢਾਹ ਦਿੰਦੇ ਨੇ, ਮਸੀਤਾਂ ਵਾਲੇ ਆਉਂਦੇ ਉਹ ਮੰਦਰ ਢਾਹ ਦਿੰਦੇ ਨੇ। ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਵਿੱਚ ਕਿਸੇ ਦਾ ਵੀ ਕੋਈ ਧਾਰਮਿਕ ਸਥਾਨ ਨਹੀਂ ਢਾਇਆ ਗਿਆ। ਅਤੇ ਜੇ ਕੋਈ ਦੁਖਿਆਰਾ ਅਤੇ ਲੋੜਵੰਦ ਦੇਖਿਆ ਮਹਾਰਾਜਾ ਰਣਜੀਤ ਸਿੰਘ ਉਹਦੀ ਆਪ ਜਾ ਕੇ ਮਦਦ ਕਰਦੇ ਰਹੇ। ਮਹਾਰਾਜਾ ਰਣਜੀਤ ਸਿੰਘ ਹੁਣਾਂ ਦਾ ਇੱਕ ਸੁਭਾਅ ਸੀ, ਉਹਨਾਂ ਨੇ ਭੇਸ ਬਦਲ ਕੇ ਝੁੱਗੀ ਝੌਂਪੜੀ ਅਤੇ ਆਮ ਸਥਾਨਾਂ ਵਿੱਚ ਜਾਣਾ ਅਤੇ ਜਾ ਕੇ ਦੇਖਣਾ ਵੀ ਪਰਜਾ ਦਾ ਕੋਈ ਬੰਦਾ ਦੁਖੀ ਤਾਂ ਨਹੀਂ। ਅੱਜ ਜਦੋਂ ਇਲੈਕਸ਼ਨਾਂ ਦੇ ਦਿਨ ਹੁੰਦੇ ਉਦੋਂ ਤਾਂ ਹੱਥ ਜੋੜਦੇ ਫਿਰਦੇ ਹੁੰਦੇ ਜੀ ਸਾਨੂੰ ਸੇਵਾ ਬਖਸ਼ੋ, ਜਿਵੇਂ ਮਾਸੀ ਦੇ ਪੁੱਤ ਭਰਾ ਹੁੰਦੇ ਨੇ ਐਂ ਹੱਥ ਜੇ ਜੋੜਦੇ ਹੁੰਦੇ, ਮੁੜ ਕੇ ਨਹੀਂ 4 ਸਾਲ ਲੱਭਦੇ ਮੁੜ ਕੇ, ਤੁਸੀਂ ਉਹਨਾਂ ਦੇ ਮਗਰ ਤੁਰੇ ਫਿਰੋ, ਦਰਵਾਜ਼ੇ ਨਹੀਂ ਖੋਲਦਾ ਕੋਈ। ਮਹਾਰਾਜਾ ਰਣਜੀਤ ਸਿੰਘ ਜੀ ਆਪ ਭੇਸ ਬਦਲ ਕੇ ਲੋਕਾਂ ਦੀਆਂ ਝੁੱਗੀਆਂ ਝੌਂਪੜੀਆਂ ਤੱਕ ਪਹੁੰਚਦੇ। ਅੱਜ ਨਾ ਕਹਿੰਦੇ ਸਿਪਾਹੀ ਵੀ ਨਾਲ ਆ ਅਤੇ ਕਿਸੇ ਝੁੱਗੀ ਵਿੱਚ ਇੱਕ ਮਾਂ ਨਾ ਆਪਣੇ ਪੁੱਤ ਨੂੰ ਲੋਰੀਆਂ ਦੇ ਰਹੀ ਆ, ਕਹਿੰਦੇ ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ, ਸਦਾ ਕੌਰ ਤੇਰੀ ਦਾਈ, ਮਹਿਤਾਬ ਕੌਰ ਦੌੜਦੀ ਆਈ। ਅਤੇ ਸਿਪਾਹੀ ਹੱਸ ਪਏ, ਕਹਿੰਦੇ ਜੀ ਆਹ ਦੇਖ ਲਓ ਤੁਹਾਡਾ ਸਾਰਾ ਟੱਬਰੀ ਨੌਕਰ ਚਾਕਰ ਬਣਾ ਦਿੱਤਾ। ਕਹਿੰਦੇ ਕੋਈ ਗੱਲ ਨਹੀਂ, ਕੱਲ੍ਹ ਦੇ ਦਰਬਾਰ ਵਿੱਚ ਨਾ ਇਸ ਔਰਤ ਨੂੰ ਪੇਸ਼ ਕਰਿਓ। ਸਿਪਾਹੀ ਉਸ ਬੀਬੀ ਨੂੰ ਲੈਣ ਵਾਸਤੇ ਆਏ, ਉਹ ਪੁੱਛਦੀ ਮੇਰਾ ਕਸੂਰ ਕੀ ਆ? ਕਹਿੰਦੇ ਵੀ ਕਸੂਰ ਤਾਂ ਤੇਰਾ ਆਪੇ ਦਰਬਾਰ 'ਚ ਜਾ ਕੇ ਪਤਾ ਲੱਗੂ, ਮਾਤਾ ਪਰ ਤੈਨੂੰ ਲੈ ਕੇ ਜਾਣਾ, ਮਹਾਰਾਜੇ ਦਾ ਹੁਕਮ ਆ। ਮਹਾਰਾਜਾ ਬੈਠਾ ਹੋਇਆ, ਸਾਰੀ ਜ਼ਿੰਦਗੀ ਸੰਘਾਸਣ ਲਾ ਕੇ ਨਹੀਂ ਬੈਠੇ, ਕੁਰਸੀ 'ਤੇ ਬੈਠਦੇ ਮਰੇ ਮਹਾਰਾਜਾ ਰਣਜੀਤ ਸਿੰਘ। ਅਤੇ ਉਹ ਕਹਿੰਦੇ ਹੁੰਦੇ ਸੀ, ਕਹਿੰਦੇ ਤਖਤਾਂ 'ਤੇ ਰਾਜੇ ਬੈਠਦੇ ਨੇ, ਰਾਜ ਤਾਂ ਗੁਰੂ ਨਾਨਕ ਪਾਤਸ਼ਾਹ ਦਾ ਨਾ, ਮੈਂ ਤਾਂ ਚਾਕਰ ਹਾਂ ਇਸ ਦਰ ਕਰਦਾ, ਇਸ ਕਰਕੇ ਜਿਹੜੇ ਚਾਕਰ ਉਹ ਕੁਰਸੀਆਂ 'ਤੇ ਸੋਭਾ ਦਿੰਦੇ ਭਾਈ। ਆਪ ਕਮਰ ਕਸਾ ਲਾ ਕੇ ਰੱਖਦੇ ਸੀ, ਕਹਿੰਦੇ ਮੈਂ ਚਾਕਰ ਹਾਂ ਨਾ, ਕਮਰ ਕਸਾ ਤਾਂ ਚਾਕਰ ਲਾ ਕੇ ਰੱਖਦੇ ਨੇ। ਅਤੇ ਕਹਿੰਦੇ ਜਦੋਂ ਸਾਹਮਣੇ ਬੈਠੇ ਹੋਏ ਨੇ, ਹੋਰ ਵੀ ਲੋਕ ਤਹਿਲ ਕਰ ਬੈਠੇ ਨੇ, ਮਹਾਰਾਜਾ ਰਣਜੀਤ ਸਿੰਘ ਕਹਿੰਦੇ ਮਾਤਾ ਕੱਲ੍ਹ ਸ਼ਾਮੀ ਤੋਂ ਲੋਰੀਆਂ ਬੜੀਆਂ ਵਧੀਆ ਦਿੰਦੀ ਸੀ, ਅਤੇ ਨਾਲ ਕਹਿੰਦੇ ਵੀ ਜੇ ਉਹ ਲੋਰੀ ਤੂੰ ਕਿਤੇ ਹੁਣ ਦੇ ਕੇ ਸੁਣਾਵੇਂ। ਉਹ ਕਹਿੰਦੀ ਜੀ ਕਿਹੜੀ ਕੱਲ੍ਹ ਸ਼ਾਮੀ, ਇਸ ਕੁ ਟਾਈਮ 'ਤੇ ਜਿਹੜੀ ਮੁੰਡੇ ਨੂੰ ਦਿੰਦੀ ਸੀ। ਨਾਲ ਹੱਸ ਪਏ, ਕੋਲ ਅਹਿਲ ਕਰ ਕਹਿੰਦੇ ਵੀ ਮਹਾਰਾਜੇ ਦਾ ਸਾਰਾ ਟੱਬਰੀ ਘਰ ਵਾਲੀ ਵੀ ਗਾਂ ਸੱਸ ਵੀ ਨੌਕਰ ਚਾਕਰ ਬਣਾ ਕੇ ਰੱਖ ਦਿੱਤੇ। ਹੁਣ ਬੀਬੀ ਨੇ ਜਦੋਂ ਇਹ ਕਿਹਾ ਉਹਦੇ ਬੁੱਲਾਂ 'ਤੇ ਸਿੱਕਰੀ ਆ ਗਈ ਵਿਚਾਰੀ ਦੇ, ਆਵਾਜ਼ ਨਾ ਨਿਕਲੇ। ਕਹਿੰਦੇ ਮਾਂ ਤਾਂ ਸੁਣਾਉਣਾ ਪਊਗਾ, ਨਹੀਂ ਤਾਂ ਤੈਨੂੰ ਸਜ਼ਾ ਮਿਲਣੀ ਆ। ਉਹਨੇ ਥਥਲਾਉਂਦੀ ਜੀ ਜ਼ਬਾਨ ਨਾਲ ਕਿਹਾ, ਕਹਿੰਦੀ ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ, ਸਦਾ ਕੌਰ ਤੇਰੀ ਦਾਈ, ਮਹਿਤਾਬ ਕੌਰ ਦੌੜਦੀ। ਸਦਾ ਕੌਰ ਸੱਸ ਦਾ ਨਾਂ ਸੀ, ਮਹਿਤਾਬ ਕੌਰ ਘਰ ਵਾਲੀ ਦਾ ਨਾਂ ਸੀ। ਸਾਰਾ ਟੱਬਰ ਨੌਕਰ ਬਣਾ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦੇ ਇਉਂ ਕਰੋ, ਮੋਹਰਾਂ ਨਾਲ ਇਸ ਮਾਤਾ ਦੀ ਝੋਲੀ ਭਰ ਦਿਓ। ਸੱਚਮੁੱਚ ਜਿਹਦਾ ਸਾਰਾ ਟੱਬਰ ਹੀ ਨੌਕਰ ਚਾਕਰ ਬਣ ਕੇ ਰਹੇ, ਰਾਜ ਭਾਗ ਅਸਲੀ ਉਹ ਸੱਚੀ ਦਾ ਉਹ ਹੁੰਦਾ ਹੈ। ਇੱਥੇ ਬਸ ਨਹੀਂ, ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਵਿੱਚ ਦੀ ਇੱਕ ਹੋਰ ਘਟਨਾ, ਇੱਕ ਔਰਤ ਆ ਜਿਹੜੀ ਕੋਈ ਬਹੁਤੀ ਤੇਜ਼ ਤਰਾਰ ਵਿਚਾਰੀ ਹੈ ਨਹੀਂ, ਭੋਲੇ ਸੁਭਾਅ ਦੀ ਆ। ਬੀਬੀਆਂ ਗੱਲਾਂ ਕਰਦਿਆਂ ਕਹਿੰਦੀਆਂ ਨੇ, ਕਹਿੰਦੇ ਮਹਾਰਾਜਾ ਰਣਜੀਤ ਸਿੰਘ ਤਾਂ ਨਿਹਰਾ ਪਾਰਸ ਆ ਪਾਰਸ। ਉਹ ਪੁੱਛਦੀ ਵੀ ਪਾਰਸ ਕਿਹੋ ਜਿਹਾ ਹੁੰਦਾ? ਬੀਬੀਆਂ ਕਹਿੰਦੇ, ਬੀਬੀ ਪਾਰਸ ਉਹ ਹੁੰਦਾ ਜਿਹਦੇ ਨਾਲ ਕੋਈ ਧਾਤ ਸੁਹਾ ਦਿੱਤੀ ਜਾਵੇ, ਕਈ ਧਾਤਾਂ ਨੂੰ ਸੋਨਾ ਬਣਾ ਦਿੰਦਾ। ਉਹਨੇ ਮਨ ਵਿੱਚ ਸੋਚਿਆ ਵੀ ਅੱਛਾ ਇੱਦਾਂ ਹੋ ਜਾਂਦੀ ਆ। ਭੋਲੀ ਸੀ, ਘਰ ਵਿੱਚ ਹੋਰ ਕੋਈ ਸਾਜੋ ਸਮਾਨ ਹੈ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਕਹਿੰਦੇ ਘੋੜੇ ਤੇ ਚੜੇ ਹੋਏ ਨੇ ਤੇ ਤੁਰੇ ਆਉਂਦੇ ਨੇ, ਨਾਲ ਦੀ ਭੀੜ ਨੂੰ ਚੀਰਦਿਆਂ ਹੋਇਆਂ ਮੂਹਰੇ ਹੋ ਗਈ। ਤੇ ਮਹਾਰਾਜਾ ਰਣਜੀਤ ਸਿੰਘ ਦੇ ਅਹਿਲਕਾਰਾਂ ਨੂੰ ਕਿਹਾ ਹੁੰਦਾ ਸੀ ਵੀ ਕੋਈ ਵੀ ਦੁਖਿਆਰਾ ਕਿਸੇ ਸਮੇਂ ਵੀ ਆ ਸਕਦਾ, ਇਹਨੂੰ ਅੱਗੇ ਆਉਣ ਦੀ ਇਜਾਜ਼ਤ ਦਿੱਤੀ ਗਈ। ਭੀੜ ਨੂੰ ਚੀਰਦਿਆਂ ਹੋਇਆਂ ਨਾ ਸਲਾਮ ਨਾ ਜਵਾਬ, ਵਿਚਾਰੀ ਭੋਲੀ ਭੰਡਾਰੀ ਸੀ, ਤਵਾ ਫੜਿਆ ਤੇ ਮਹਾਰਾਜੇ ਦੀ ਪਜਾਮੀ ਨੂੰ ਘਸਾਉਣਾ ਸ਼ੁਰੂ ਕਰ ਦਿੱਤਾ, ਪਜਾਮੀ ਕਾਲੀ ਕਰਤੀ। ਉਹ ਨੌਕਰ ਸਿਪਾਹੀ ਕੋਲੇ ਕੋ ਪੁੱਛਦੇ, ਮਾਂ ਕੀ ਹੋਇਆ? ਉਹ ਗੱਲ ਨਹੀਂ ਸੁਣਦੀ, ਆਪਦਾ ਕੰਮ ਕਰੀ ਜਾਂਦੀ ਆ। ਝੰਝੋੜ ਕੇ ਪੁੱਛਿਆ, ਮਾਤਾ ਗੱਲ ਕੀ ਆ, ਕੀ ਕਿਉਂ ਕਰ ਰਹੀ ਆ? ਉਹ ਕਹਿੰਦੀ ਮੇਰਾ ਮਸਲਾ ਹੱਲ ਹੋ ਜਾਣ ਦੇ, ਉਹ ਦੱਸਦੀ ਆ ਬਾਅਦ ਵਿੱਚ। ਕੀ ਆ ਮਸਲਾ ਤੇਰਾ? ਮੈਂ ਸੁਣਿਆ ਸੀ ਮਹਾਰਾਜਾ ਰਣਜੀਤ ਸਿੰਘ ਪਾਰਸ ਆ, ਤੇ ਪਾਰਸ ਨੂੰ ਸ਼ੋਅ ਕੇ ਬੀਬੀਆਂ ਕਹਿੰਦੀਆਂ ਸੀ ਧਾਤਾਂ ਸੋਨਾ ਬਣ ਜਾਂਦੀਆਂ, ਮੇਰੇ ਘਰ ਵਿੱਚ ਗਰੀਬੀ ਬਹੁਤ ਆ, ਮੇਰੇ ਘਰੇ ਤਵਾ ਹੀ ਸੀ ਉਹ ਘਸਾਉਣ ਵਾਸਤੇ ਲਈ, ਅਜੇ ਸੋਨਾ ਨਹੀਂ ਬਣਿਆ, ਉਨੀ ਦੇਰ ਘਸਾਈ ਜਾਣਾ ਮੈਂ ਤਾਂ। ਸਾਰੇ ਹੱਸ ਪਏ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਅਹਿਲਕਾਰਾਂ ਨੂੰ ਕਿਹਾ ਵੀ ਭਾਈ ਇਹਦੀ ਵੀ ਗਰੀਬੀ ਦੂਰ ਕਰੋ, ਇਹਦੀ ਵੀ ਝੋਲੀ ਸੋਨੇ ਚਾਂਦੀ ਨਾਲ ਭਰ ਦਿਓ। ਉਹਦੀ ਵੀ ਇਹ ਕਹਾਣੀ ਤੁਸੀਂ ਕਈ ਵਾਰੀ ਸੁਣੀ ਹੋਈ ਆ। ਜੇ ਕਿਤੇ ਕਾਲ ਪੈ ਗਿਆ, ਸਾਰੇ ਢੰਡੋਰਾ ਦਿੱਤਾ ਗਿਆ ਵੀ ਇੱਥੇ ਆਣ ਕੇ ਜਿਹੜਾ ਵੀ ਰਸਦ ਵਸਤ ਲੈਣ ਆਵੇ ਉਹਨੂੰ ਜੀ ਮੁਤਾਬਕ ਅਨਾਜ ਦਿੱਤਾ ਜਾਏਗਾ। ਇੱਕ ਬਜ਼ੁਰਗ ਬਾਪੂ ਆ ਜਾਂਦਾ, ਉਹ ਕਹਾਣੀ ਆਪਾਂ ਸਕੂਲ ਦੀਆਂ ਕਿਤਾਬਾਂ ਵਿੱਚ ਪੜ੍ਹਦੇ ਰਹੇ ਹਾਂ। ਲਾਲਚ ਵਿੱਚ ਆਣ ਕੇ ਅਨਾਜ ਜ਼ਿਆਦੇ ਪਵਾ ਲਿਆ, ਹੁਣ ਕਹਿੰਦੇ ਚੱਕਣ ਲੱਗਾ ਕੋਈ ਹੱਥ ਪਾਉਣ ਵਾਲਾ ਨਹੀਂ ਪੰਡ ਨੂੰ, ਤੇ ਮਹਾਰਾਜਾ ਰਣਜੀਤ ਸਿੰਘ ਨੇ ਭੇਸ ਬਦਲਿਆ ਹੋਇਆ। ਤੁਰੇ ਜਾਂਦੇ ਨੇ ਤੇ ਜਦੋਂ ਇਹਨਾਂ ਦੇ ਕੋਲ ਆਏ ਨਾ ਤੇ ਕਹਿੰਦੇ ਜੇ ਕੋਈ ਹੱਥ ਪਵਾ ਦੇ, ਮਹਾਰਾਜਾ ਰਣਜੀਤ ਸਿੰਘ ਕਹਿੰਦਾ ਜੀ ਮੈਂ ਪਵਾ ਦਿੰਦਾ। ਬਾਬਾ ਚੱਕਣ ਲੱਗਾ ਤੇ ਲੱਤਾਂ ਥੜਕਦੀਆਂ ਨੇ, ਕਹਿੰਦੇ ਬਾਪੂ ਮੈਂ ਹੀ ਛਡਾਇਆ ਨਾ, ਪੁੱਤ ਭਲਾ ਹੋਵੇ ਜੇ ਤੂੰ ਛਡਾਏਗਾ ਤਾਂ। ਪੰਡ ਸਿਰ ਤੇ ਚੱਕ ਲਈ। ਤੁਰੇ ਜਾਂਦੇ ਨਾਲ ਪੁੱਛਦੇ ਨੇ ਬਾਪੂ ਤੂੰ ਅਨਾਜ ਜ਼ਿਆਦਾ ਪਵਾ ਲਿਆ, ਘਰ ਵਿੱਚ ਕੋਈ ਹੋਰ ਹੈ ਨਹੀਂ ਸੀ ਲੈਣ ਆਉਣ ਵਾਲਾ? ਉਹ ਬਜ਼ੁਰਗ ਵਿਚਾਰਾ ਭਰੀਆਂ ਹੋਈਆਂ ਅੱਖਾਂ ਨਾਲ ਕਹਿੰਦਾ ਜੀ ਮਾਲਕ ਕਿਰਪਾ ਕਰੇ ਕਿਸੇ ਦੇ ਘਰ ਵਿੱਚ ਗਰੀਬੀ ਨਾ ਹੋਵੇ। ਕਹਿੰਦਾ ਬਾਪੂ ਫੇਰ? ਕਹਿੰਦਾ ਜੀ ਅਗਲੀ ਗੱਲ ਹੈ ਵੀ ਘਰ ਵਿੱਚ ਜੇ ਗਰੀਬੀ ਹੋਵੇ, ਕਿਸੇ ਦਾ ਜਵਾਨ ਪੁੱਤ ਨਾ ਦੁਨੀਆਂ ਤੋਂ ਚਲਾ ਜਾਵੇ, ਦੋ ਤਿੰਨ ਬੱਚੇ ਨੇ ਖਾਣ ਵਾਲੇ, ਜਵਾਨ ਪੁੱਤ ਮੇਰਾ ਚੜ੍ਹਾਈ ਕਰ ਗਿਆ, ਘਰ ਵਿੱਚ ਮੈਂ ਇਕੱਲਾ ਹੀ ਹਾਂ, ਇਹ ਕਬੀਲਦਾਰੀ ਦੀ ਪੰਜਾਲੀ ਪੁੱਤ ਮੈਨੂੰ ਚੱਕਣੀ ਪੈ ਗਈ ਤੇ ਸਾਰੇ ਟੱਬਰ ਵਾਸਤੇ ਅਨਾਜ ਲੈ ਕੇ ਜਾਣਾ ਸੀ, ਮੈਥੋਂ ਚੱਕ ਕੇ ਤੁਰਿਆ ਨਹੀਂ ਸੀ ਜਾਂਦਾ, ਤੂੰ ਤਰਸ ਕੀਤਾ, ਮੇਰੀ ਮਦਦ ਕੀਤੀ। ਮੜਾਸਾ ਮਾਰਿਆ ਹੋਇਆ ਸੀ, ਘਰੇ ਜਾ ਕੇ ਅਨਾਜ ਜਦੋਂ ਸੁੱਟਿਆ, ਦੀਵਾ ਜਗਦਾ ਸੀ, ਦੀਵੇ ਦੀ ਲੋ ਵਿੱਚ ਜਦੋਂ ਮਹਾਰਾਜੇ ਦੀ ਕਲਗੀ ਦੇਖੀ ਵੀ ਤਾਂ ਮਹਾਰਾਜਾ ਰਣਜੀਤ ਸਿੰਘ ਅਤੇ ਕਲਗੀ ਫਿਸ ਗਈ। ਉਹ ਬਜ਼ੁਰਗ ਕਹਿੰਦਾ ਹੱਥ ਜੋੜ ਕੇ, ਜੀ ਮੈਥੋਂ ਗਲਤੀ ਹੋਈ, ਅਵੱਗਿਆ ਹੋ ਗਈ, ਤੁਹਾਡੀ ਕਲਗੀ ਫਿਸ ਗਈ। ਤੇ ਮਹਾਰਾਜਾ ਰਣਜੀਤ ਸਿੰਘ ਚਰਨਾਂ ਨੂੰ ਹੱਥ ਲਾ ਕੇ ਕਹਿੰਦੇ ਬਾਪੂ ਕਲਗੀਆਂ ਤਾਂ ਹੀ ਬਰਕਰਾਰ ਰਹਿੰਦੀਆਂ ਨੇ ਜੇ ਰਾਜਾ ਕਿਤੇ ਪਰਜਾ ਦਾ ਸੇਵਾਦਾਰ ਬਣ ਕੇ ਰਵੇ। ਸੱਚਮੁੱਚ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਭਾਗ ਕਿਸੇ ਨੇ ਨਹੀਂ ਮਾਣਿਆ, ਇੱਕ ਵੀ ਬੰਦੇ ਨੂੰ ਫਾਂਸੀ ਨਹੀਂ ਦਿੱਤੀ ਗਈ। ਤੇ ਮਹਾਰਾਜਾ ਰਣਜੀਤ ਸਿੰਘ ਜਦੋਂ 1849 ਦੇ ਵਿੱਚ ਆਪ ਪ੍ਰਭਪੁਰ ਪਿਆਨਾ ਕਰ ਜਾਂਦੇ ਨੇ, ਉਦੋਂ ਬਾਅਦ ਦੇ ਵਿੱਚ ਤਕਰੀਬਨ 8-10 ਸਾਲ ਸਾਡਾ ਰਾਜ ਭਾਗ ਰਿਹਾ। ਸਭਰਾਵਾਂ ਦੀ ਜੰਗ ਵਿੱਚ ਸਾਡਿਆਂ ਆਪਣਿਆਂ ਨੇ ਗਦਾਰੀਆਂ ਕੀਤੀਆਂ, ਜਿੱਤੀ ਹੋਈ ਸਭਰਾਵਾਂ ਦੀ ਜੰਗ ਅਸੀਂ ਹਾਰ ਗਏ। ਕਹਿੰਦੇ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ, ਅਸੀਂ ਜਿੱਤੀਆਂ ਹੋਈਆਂ ਜੰਗਾਂ ਹਾਰ ਗਏ। ਅੱਜ ਮਹਾਰਾਜਾ ਰਣਜੀਤ ਸਿੰਘ ਹੁਣਾਂ ਦੀ ਬਰਸੀ ਵੀ ਆ, ਨਾਲ ਨਾਲ ਸਤਿਕਾਰਯੋਗ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਬਰਸੀ ਵੀ ਆ, ਜਿਨ੍ਹਾਂ ਨੇ ਘੁੰਮ ਫਿਰ ਕੇ ਸਿੱਖ ਜਗਤ ਵਿੱਚ ਇੱਕ ਯੂਨੀਵਰਸਿਟੀ ਦੀ ਤਰ੍ਹਾਂ ਸਿੱਖੀ ਦਾ ਪ੍ਰਚਾਰ ਕੀਤਾ, ਬਾਣੀ ਨੂੰ ਜੀਵਨ ਵਿੱਚ ਕਮਾਇਆ। ਕਈ ਵਾਰੀ ਪ੍ਰਚਾਰਕ ਦੂਜਿਆਂ ਨੂੰ ਗੱਲਾਂ ਕਰਦੇ ਨੇ ਤੇ ਆਪਦੀ ਕਮਾਈ ਨਹੀਂ ਹੁੰਦੀ, ਪਾਤਸ਼ਾਹ ਜੀ ਕਹਿੰਦੇ ਅਵਰ ਉਪਦੇਸ਼ ਆਪ ਨਾ ਕਰੇ ਆਵਤ ਜਾਵਤ ਜਨਮੈ ਮਰੇ। ਜਿਨ੍ਹਾਂ ਨੇ ਜ਼ਿੰਦਗੀ ਵਿੱਚ ਜੋ ਸਟੇਜ ਤੋਂ ਕਿਹਾ ਜੀਵਨ ਵਿੱਚ ਕਮਾਇਆ, 27 ਕਥਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸੰਪੂਰਨ ਉਹਨਾਂ ਨੇ ਆਪ ਕੀਤੀਆਂ, ਉਸ ਤੋਂ ਬਿਨਾਂ ਭਾਈ ਗੁਰਦਾਸ ਜੀ ਦੀਆਂ 12 ਕਵਿਤ ਸਵਈਏ ਤੇ ਹੋਰ ਗ੍ਰੰਥਾਂ ਦੀ ਉਹਨਾਂ ਨੇ ਕਥਾ ਕੀਤੀ। ਉਹਨਾਂ ਦੇ ਜੀਵਨ ਦੀਆਂ ਵਿਚਾਰਾਂ ਆਪਾਂ ਸ਼ਾਮ ਦੇ ਦੀਵਾਨ ਵਿੱਚ ਰਲ ਮਿਲ ਕੇ ਕਰਾਂਗੇ ਜੀ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਾਰੀਆਂ ਮੇਰੀਆਂ ਨੇ, ਆਉਣ ਵਾਲੇ ਪ੍ਰੋਗਰਾਮਾਂ ਦਾ ਵੀਰਵਾ ਸੈਕਟਰੀ ਸਾਹਿਬ ਉਹਨਾਂ ਤੋਂ ਸਰਵਣ ਕਰੀਏ। 2 ਦਿਨ ਹੋਰ ਆਪ ਸੰਗਤਾਂ ਦੇ ਦੀਦਾਰ ਕਰਨੇ ਨੇ, 30 ਤਰੀਕ ਤੱਕ ਆਪ ਸੰਗਤਾਂ ਦੀ ਦਰਸ਼ਨ ਦਿਦਾਰੇ ਕਰਨੇ, ਕਥਾ ਦੁਆਰਾ ਹਾਜ਼ਰੀ ਭਰਨੀ। ਇੱਥੇ 1 ਤਰੀਕ ਨੂੰ ਮੈਂ ਅੱਗੇ ਸੇਵਾ ਵਾਸਤੇ ਸਰੀ 'ਚ ਲੈ ਜਾਣਾ ਜੀ। 2 ਦਿਨ ਹੋਰ ਆਪ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਨੇ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਗੁਰਮਤਿ ਵਿਚਾਰਾਂ ਨਾਲ ਜੋੜਨ ਰਹੇ ਸਨ ਸਤਿਕਾਰਯੋਗ ਗਿਆਨੀ ਪ੍ਰਗਟ ਸਿੰਘ ਜੀ ਮੋਗੇ ਵਾਲੇ। ਗਿਆਨੀ ਜੀ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਆਓ ਸੰਗਤ ਜੀ, ਇਸੇ ਤਰ੍ਹਾਂ ਹੀ ਦੀਵਾਨ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਇੱਕ ਵਾਰ ਫਿਰ ਤੋਂ ਕਥਾ ਵਿਚਾਰ ਨਾਲ ਜੁੜੀਏ। ਸਤਿਗੁਰਾਂ ਦੀ ਬਾਣੀ ਦਾ ਫਰਮਾਨ ਹੈ, ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲਥਾ। ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾਉਣ ਜਾ ਰਹੇ ਹਾਂ ਸਤਿਕਾਰਯੋਗ ਗਿਆਨੀ ਹਰਵਿੰਦਰ ਸਿੰਘ ਜੀ, ਸ਼੍ਰੀ ਗੰਗਾਨਗਰ ਵਾਲੇ। ਆਓ ਸੰਗਤ ਜੀ, ਬੜੇ ਹੀ ਪਿਆਰ ਸਤਿਕਾਰ ਦੇ ਨਾਲ ਇਹਨਾਂ ਕੋਲੋਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀ।

ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕੁਰਾ ਪਾਖਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਆਪਣੀ ਜ਼ੁਬਾਨ 'ਤੇ ਆਉਂਦਾ ਤੇ ਅਕਸਰ ਆਪਾਂ ਨੂੰ ਸਿੱਖ ਰਾਜ ਚੇਤਾ ਆਉਂਦਾ। ਥੋੜ੍ਹਾ ਆਪਾਂ ਬਾਣੀ ਵਿੱਚੋਂ ਵੇਖੀਏ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਰਾਜ ਦੀ ਗੱਲ ਕੀਤੀ ਪਰ ਦੋ ਸ਼ਬਦ ਨੇ, ਇੱਕ ਰਾਜ, ਇੱਕ ਰਾਜ ਮੱਧ। ਮੱਧ ਦਾ ਅਰਥ ਹੁੰਦਾ ਨਸ਼ਾ। ਗੁਰਮਤ ਨੇ ਰਾਜ ਮੱਧ ਤੋਂ ਵਰਜਿਆ ਪਰ ਗੁਰਮਤ ਨੇ ਸਾਨੂੰ ਰਾਜ ਦੀ ਗੱਲ, ਰਾਜ ਭਾਗ ਦੀ ਗੱਲ ਵਾਲੇ ਪਾਸੇ ਪ੍ਰੇਰਿਆ ਹੈ। ਇਹ ਦੋ ਸ਼ਬਦ ਚੇਤਾ ਰੱਖਿਓ। ਜੇ ਸੱਚ ਪੁੱਛੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ ਤੇ ਇੱਥੇ ਬਚਨ ਬਾਬਾ ਸੱਤਾ ਜੀ ਤੇ ਬਲਵੰਡ ਜੀ ਨੇ ਕਹੇ ਨੇ ਕਿ ਸਭ ਤੋਂ ਪਹਿਲਾਂ ਰਾਜ ਭਾਗ ਦੀ ਨੀਂਹ ਧੰਨ ਗੁਰੂ ਨਾਨਕ ਸਾਹਿਬ ਨੇ ਰੱਖੀ ਆ। ਤੇ ਉੱਥੇ ਸ਼ਬਦ ਪਤਾ ਕੀ ਵਰਤੇ? ਸ਼ਬਦ ਲਿਖਿਆ, ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਵਦੈ, ਦੇ ਗੁਣਾ ਸਤ ਭੈਣ ਭਰਾ ਵਹਿ ਪਾ ਰੰਗਤ ਦਾਨ ਪੜੀਵਦੈ। ਅੱਗੇ ਇੱਕ ਪੰਕਤੀ ਆਉਂਦੀ ਆ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ। ਇਹ ਪੰਕਤੀ ਦਾ ਅਰਥ ਨਹੀਂ ਭੁੱਲਣਾ ਚਾਹੀਦਾ। ਇਹਦੇ ਅਰਥ ਨੇ, ਕਹਿਣ ਲੱਗੇ ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਰਾਜ ਭਾਗ ਚਲਾਇਆ ਉਹ ਸੱਚ ਦਾ ਕਿਲਾ ਹੈ, ਉੱਥੇ ਝੂਠ ਨੂੰ ਥਾਂ ਕੋਈ ਨਹੀਂ। ਨੰਬਰ ਦੋ, ਉਹਦੀ ਨੀਂਵ ਸੱਚ ਕੋਟ ਸਤਾਣੀ ਨੀਵਦੈ, ਉਹਦੀ ਨੀਂਵ ਚੰਗੇ ਗੁਣਾਂ ਨਾਲ ਭਰੀ ਹੈ ਗੁਰੂ ਨਾਨਕ ਸਾਹਿਬ ਨੇ। ਤੇ ਪਹਿਲੀ ਪੰਕਤੀ ਵਿੱਚ ਕਿਹਾ ਦੇ ਗੁਣਾ ਸਤ ਭੈਣ ਭਰਾਵ ਹੈ, ਇਹ ਚੰਗੇ ਗੁਣ ਗੁਰੂ ਨਾਨਕ ਸਾਹਿਬ ਦੇ ਰਾਜ ਭਾਗ ਦੇ ਭੈਣ ਭਰਾ ਨੇ। ਤੇ ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਰਾਜ ਦੀ ਨੀਂਹ ਰੱਖੀ ਉਹ ਸੱਚ ਦਾ ਕਿਲਾ ਹੈ, ਉਹ ਗੁਣਾਂ ਦੇ ਨੀਂਹ ਰੱਖੀ ਗਈ ਤੇ ਇਹਦੇ ਵਿੱਚ ਕੂੜ ਨੂੰ ਥਾਂ ਕੋਈ ਨਹੀਂ। ਇਹ ਪਰਮਾਤਮਾ ਨੇ ਆਪ ਬਖਸ਼ਿਸ਼ ਕਰਕੇ ਕਾਦਰ ਨੇ ਗੁਰੂ ਨਾਨਕ ਸਾਹਿਬ ਨੂੰ ਘੱਲਿਆ ਕਿ ਇੱਥੇ ਸੱਚ ਦਾ ਰਾਜ ਭਾਗ ਕਹਿਮ ਹੋ ਸਕੇ। ਆਪ ਦੀ ਸਮੁੱਚੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ। ਆਪਾਂ ਆਉਣਾ ਮਹਾਰਾਜਾ ਰਣਜੀਤ ਸਿੰਘ ਦੇ ਪੂਰੇ ਪਿਛੋਕੜ ਤੇ, ਪਰ ਬਾਣੀ ਵਿੱਚੋਂ ਪੜ੍ਹੋ ਤੇ ਸਿੱਖ ਨੂੰ ਮਹਾਰਾਜ ਨੇ ਬਾਣੀ ਵਿੱਚ ਕਿਹਾ, ਕਹਿੰਦੇ ਗੁਨਾ ਕਾ ਹੋਵੇ ਵਾਸੁਲਾ ਕੱਢ ਵਾਸ ਲੀਜੈ, ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣੇ ਕੇਰੀ ਛੋੜ ਅਵਗੁਣ ਚੱਲੀਐ, ਪਹਿਰੇ ਪਟੰਬਰ ਕਰ ਅਡੰਬਰ ਆਪਨੜਾ ਪਿੜਮਲੀਐ। ਵੇਖੋ, ਜੇ ਰਾਜ ਦੀ ਗੱਲ ਕਰਾਂਗੇ ਤਾਂ ਇਹਨਾਂ ਸ਼ਬਦਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬੋਲਾਂ ਨੂੰ ਸਮਝਣਾ ਪੈਣਾ। ਮਹਾਰਾਜ ਨੇ ਕਿਹਾ, ਐ ਸਿੱਖਾ ਤੇਰੇ ਜੀਵਨ ਵਿੱਚ ਬਖਸ਼ਿਸ਼ਾਂ ਤਾਂ ਵਰਤਣਗੀਆਂ ਜਦੋਂ ਤੂੰ ਗੁਣਾਂ ਦੀ ਸਾਂਝ ਕਰੇਗਾ। ਇਹ ਗੱਲ ਯਾਦ ਰੱਖੀ, ਔਗੁਣਾਂ ਦਾ ਤਿਆਗ ਕਰਕੇ ਤੁਰੇਗਾ, ਗੁਣਾਂ ਦੀ ਸਾਂਝ ਪਾਏਗਾ, ਗੁਰੂ ਤੇਰੇ ਤੇ ਬਖਸ਼ਿਸ਼ ਕਰਕੇ ਤੇਰੀ ਝੋਲੀ ਵਿੱਚ ਰਾਜ ਭਾਗ ਦੀਆਂ ਬਖਸ਼ਿਸ਼ਾਂ ਦੇ ਕੇ, ਨਾਮ ਦੀਆਂ ਦਾਤਾਂ ਦੇ ਕੇ ਤੈਨੂੰ ਨਵਾਜੇਗਾ। ਆਪ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੋਰ ਬਚਨ ਪੜ੍ਹੋ। ਮਹਾਰਾਜ ਨੇ ਕਿਹਾ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਅਨ ਸੇ ਭਾਈ ਸੇ ਵੀਰ। ਔਗਣ ਜੰਜੀਰਾਂ ਦੀ ਤਰ੍ਹਾਂ ਨੇ, ਜਦੋਂ ਕੋਈ ਬੰਦਾ ਔਗਣਾਂ ਵਿੱਚ ਜਕੜਿਆ ਜਾਂਦਾ ਉਹ ਜੰਜੀਰਾਂ ਉਹਦੇ ਗਲ ਵਿੱਚ ਐਸੀਆਂ ਪੈਂਦੀਆਂ ਉਹਨੂੰ ਮੌਤ ਦੇ ਮੂੰਹ ਵਿੱਚ ਲੈ ਜਾਂਦੀਆਂ। ਮਹਾਰਾਜ ਨੇ ਬਾਣੀ ਵਿੱਚ ਕਿਹਾ, ਗੁਣ ਭਰਾਵਾਂ ਦੀ ਤਰ੍ਹਾਂ ਨੇ, ਗੁਣਾਂ ਨੂੰ ਧਾਰਨ ਕਰੀ, ਗੁਣ ਭਰਾ ਨੇ, ਜਿਵੇਂ ਭਰਾ ਦੀ ਭਰਾ ਮਦਦ ਤੇ ਖਲੋਂਦੇ, ਗੁਣ ਤੇਰੀ ਇਵੇਂ ਮਦਦ ਕਰਨਗੇ। ਹਜੇ ਮੈਂ ਬੇਨਤੀ ਤੁਹਾਨੂੰ ਕਹਿ ਰਿਹਾ, ਗੁਰੂ ਨਾਨਕ ਸਾਹਿਬ ਨੇ ਗੁਣਾਂ ਦਾ ਰਾਜ, ਸੱਚ ਦਾ ਕਿਲਾ ਉਸਾਰਿਆ। ਤੇ ਪੰਕਤੀ ਨਾ ਭੁੱਲਿਓ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ। ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰਕ ਪਿਛੋਕੜ ਨੂੰ ਵੇਖੋ, ਇਹਨਾਂ ਦੇ ਬਜ਼ੁਰਗ ਦਾ ਨਾਮ ਸੀ ਜੀ ਬੁੱਢਾ ਮੱਲ। ਇਹ ਬੁੱਢਾ ਮੱਲ ਦਸਵੇਂ ਪਾਤਸ਼ਾਹ ਵੇਲੇ ਹੋਇਆ। ਬਾਬਾ ਬੁੱਢਾ ਮੱਲ ਜੀ ਨੇ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਜਾ ਕੇ ਅੰਮ੍ਰਿਤ ਦੀ ਦਾਤ ਲਈ ਤੇ ਅੰਮ੍ਰਿਤ ਦੀ ਦਾਤ ਲੈਣ ਤੋਂ ਬਾਅਦ ਇਹਨਾਂ ਦਾ ਨਾਮ ਪਿਆ ਭਾਈ ਬੁੱਧ ਸਿੰਘ ਜੀ, ਬਜ਼ੁਰਗ ਦਾ ਨਾਮ। ਕਈਆਂ ਬੁੱਢਾ ਸਿੰਘ ਵੀ ਕਿਹਾ ਪਰ ਅੰਮ੍ਰਿਤ ਦੀ ਦਾਤ ਲੈ ਕੇ ਨਾਮ ਪਿਆ ਬੁੱਧ ਸਿੰਘ। ਇਹ ਏਡਾ ਮਹਾਨ ਸੱਚਾ ਸਿੱਖ ਸੀ, ਅੰਮ੍ਰਿਤ ਬਾਣੀ ਪੜ੍ਹਨ ਵਾਲਾ, ਕਿ ਗੁਰੂ ਕਾਲ ਵੇਲੇ ਇਹ ਵੀ ਜੰਗ ਦੇ ਮੈਦਾਨਾਂ ਅੰਦਰ ਜੂਝਦਿਆਂ ਆਪਣੇ ਸਰੀਰ ਤੇ ਇਹਨੇ 30 ਫੱਟ ਸਹੇ ਸਨ
ਤੇ 9 ਗੋਲੀਆਂ ਦੇ ਨਿਸ਼ਾਨ ਲੱਗੇ ਸਨ। ਇਹਦੇ ਗ੍ਰਹਿ ਵਿਖੇ 2 ਪੁੱਤਰਾਂ ਦਾ ਜਨਮ ਹੁੰਦਾ। ਬੁੱਧ ਸਿੰਘ ਦੇ ਗ੍ਰਹਿ ਵਿਖੇ 2 ਪੁੱਤ ਨੇ, ਇੱਕ ਨੌਦ ਸਿੰਘ ਤੇ ਦੂਜਾ ਗੁਰਮੁਖੋ ਚੰਦਾ ਸਿੰਘ। ਜਿਹੜਾ ਨੌਦ ਸਿੰਘ ਹੈ ਇਹ ਬੜਾ ਅੰਮ੍ਰਿਤਧਾਰੀ, ਚੰਦਾ ਸਿੰਘ ਜਿਹੜਾ ਇਹਨਾਂ ਵਿੱਚੋਂ ਸੰਧਾਂ ਵਾਲੀਆਂ ਦਾ ਪਰਿਵਾਰ ਬਣਦਾ, ਤੇ ਇਹ ਨੌਦ ਸਿੰਘ ਜਿਹੜਾ ਹੈ ਇਹ ਵੀ ਗੁਰੂ ਕੀ ਅੰਮ੍ਰਿਤ ਬਾਣੀ ਪੜ੍ਹਨ ਵਾਲਾ, ਅੰਮ੍ਰਿਤਧਾਰੀ, ਗੁਰੂ ਆਸ਼ੇ ਮੁਤਾਬਕ ਜੀਵਨ ਜਿਉਣ ਵਾਲਾ ਇਹੀ ਬਾਬਾ ਨੌਦ ਸਿੰਘ ਹੈ, ਜਿਨ੍ਹਾਂ ਨੇ ਗੁਜਰਾਂ ਵਾਲਾ ਦੇ ਨੇੜੇ ਸ਼ੁਕਰ ਚੱਕ ਨਾਮ ਦਾ ਇੱਕ ਨਗਰ ਕਹਿ ਲਓ ਇੱਕ ਥੇ ਵਸਾਈ ਸੀ। ਉਹ ਗੁਰਮੁਖ ਤੇ ਵਿਦਵਾਨ ਕਹਿੰਦੇ ਹੈ ਕਿ ਜਿਸ ਦਿਨ ਬਾਬਾ ਨੌਦ ਸਿੰਘ ਨੇ ਸ਼ੁਕਰ ਚੱਕ ਥੇ ਵਸਾਈ, ਨਗਰ ਵਸਾਇਆ, ਇਹ ਮੰਨੋ ਵੀ ਸਿੱਖ ਰਾਜ ਦੀ ਉਸ ਤੇ ਨੀਂਹ ਰੱਖੀ ਗਈ। ਇਹ ਬਾਬਾ ਨੌਦ ਸਿੰਘ ਅੰਮ੍ਰਿਤ ਬਾਣੀ ਪੜ੍ਹ ਕੇ ਪੰਥ ਕੌਮ ਦੀ ਸੇਵਾ ਵਿੱਚ ਸਮਾਂ ਲੰਘਾਉਂਦੇ ਰਹੇ। ਇਹਨਾਂ ਦੇ ਗ੍ਰਹਿ ਵਿਖੇ ਫਿਰ 4 ਪੁੱਤਰਾਂ ਦਾ ਜਨਮ ਹੁੰਦਾ। ਉਹਨਾਂ ਵਿੱਚੋਂ ਇੱਕ ਪੁੱਤਰ ਹੈ ਜਿਹਦਾ ਨਾਮ ਹੈ ਚੜ੍ਹਤ ਸਿੰਘ। ਚੜ੍ਹਤ ਸਿੰਘ ਜਿਹਨੂੰ ਸ਼ੁਕਰਾ ਚੱਕੀਆ ਕਹਿੰਦੇ ਆ, ਕਿਉਂਕਿ ਸ਼ੁਕਰ ਚੱਕ ਵਸਾਇਆ ਬਾਬਾ ਨੌਦ ਸਿੰਘ ਨੇ, ਤੇ ਚੜ੍ਹਤ ਸਿੰਘ ਸ਼ੁਕਰਾ ਚੱਕੀਆ ਉਹ ਮਹਾਨ ਗੁਰੂ ਕਾ ਸਿੱਖ ਹੈ ਜਿਹੜਾ ਅਬਦਾਲੀ ਨੂੰ ਮੰਗਾਰ ਕੇ ਕਹਿੰਦਾ, ਅਬਦਾਲੀ ਆ ਇੱਕ ਪਾਸੇ ਤੂੰ ਚੜ੍ਹ ਕੇ ਆਇਆ ਤੇ ਕੋਪਰ ਹੀੜੇ ਦੇ ਮੈਦਾਨ ਅੰਦਰ। ਬਾਬਾ ਚੜ੍ਹਤ ਸਿੰਘ ਕਹਿੰਦਾ ਇੱਧਰ ਤੈਨੂੰ ਚੜ੍ਹਤ ਸਿੰਘ ਸ਼ੁਕਰਾ ਚੱਕੀਆ ਮਿਸਲ ਦਾ ਸਰਦਾਰ ਮਿਲੇਗਾ। ਉਸ ਗੁਰੂ ਕੇ ਸਿੱਖ ਨੇ ਆਪਣਾ ਸਾਰਾ ਜੀਵਨ ਬਾਣੀ ਪੜ੍ਹਦਿਆਂ ਤੇ ਪੰਥ ਕੌਮ ਦੀਆਂ ਮਹਿਮਾਂ ਦੇ ਅੰਦਰ ਲਾਇਆ। ਮਿਸਲਾਂ ਦਾ ਸਮਾਂ ਆਇਆ, ਉਹਨਾਂ ਵਿੱਚੋਂ ਜਿੱਥੇ ਬਾਕੀ ਮਿਸਲਾਂ ਨੇ, ਭੰਗੀ ਮਿਸਲ, ਘਨੱਈਆ ਮਿਸਲ, ਰਾਮਗੜੀਆ ਮਿਸਲ, ਉੱਥੇ ਇੱਕ ਸ਼ੁਕਰ ਚੱਕੀਆ ਮਿਸਲ ਬਣੀ ਤੇ ਜਿਹਦਾ ਮੁਖੀ ਸਿੱਖ ਭਾਈ ਚੜ੍ਹਤ ਸਿੰਘ ਹੈ। ਗੁਰਮੁਖੋ ਫਿਰ ਇਹ ਚੜ੍ਹਤ ਸਿੰਘ ਦੇ ਗ੍ਰਹਿ ਵਿਖੇ ਅੱਗੇ ਚੱਲ ਕੇ ਇੱਕ ਪੁੱਤਰ ਦਾ ਜਨਮ ਹੁੰਦਾ ਜਿਹਦਾ ਨਾਮ ਹੈ ਮਹਾਂ ਸਿੰਘ। ਮਹਾਂ ਸਿੰਘ ਸ਼ੁਕਰ ਚੱਕੀਆ। ਗੁਰਮੁਖੋ ਇਹ ਮਹਾਂ ਸਿੰਘ ਸ਼ੁਕਰ ਚੱਕੀਆ ਜਿਹੜਾ ਮਿਸਲ ਦੀ ਅਗਵਾਈ ਕਰਦੇ ਰਹੇ, ਸਮਾਂ ਪਾ ਕੇ ਇਹਨਾਂ ਦਾ ਵਿਆਹ ਹੁੰਦਾ ਜੀਂਦ ਦਾ ਰਾਜਾ ਗਜਪਤ ਸਿੰਘ ਤੇ ਗਜਪਤ ਸਿੰਘ ਰਾਜੇ ਦੀ ਧੀ ਬੱਚੀ ਆ ਜਿਹਦਾ ਨਾਮ ਹੈ ਬੀਬੀ ਰਾਜ ਕੌਰ। ਮਹਾਂ ਸਿੰਘ ਸ਼ੁਕਰ ਚੱਕੀਏ ਦਾ ਵਿਆਹ ਹੋਇਆ ਗਜਪਤ ਸਿੰਘ ਰਾਜਾ ਉਹਦੀ ਧੀ ਬੀਬੀ ਰਾਜ ਕੌਰ ਨਾਲ, ਤੇ ਵਿਆਹ ਤੋਂ ਬਾਅਦ ਗੁਰੂ ਦੀ ਕਿਰਪਾ ਵਰਤੀ ਕਿ ਨਵੰਬਰ ਮਹੀਨਾ 1780 ਈਸਵੀ ਨੂੰ ਫਿਰ ਇੱਕ ਪੁੱਤਰ ਦਾ ਜਨਮ ਗੁਜਰਾਂ ਵਾਲ ਹੁੰਦਾ, ਜਿਸ ਪੁੱਤਰ ਦਾ ਨਾਮ ਰਣਜੀਤ ਸਿੰਘ ਹੈ। ਮੈਂ ਬੇਨਤੀ ਤੁਹਾਨੂੰ ਕਹਿ ਰਿਹਾ ਕਿ ਸਤਿਗੁਰੂ ਨੇ ਬਖਸ਼ਿਸ਼ ਵਰਤਾਈ ਤੇ ਭਾਈ ਮਹਾਂ ਸਿੰਘ ਤੇ ਮਾਂ ਰਾਜ ਕੌਰ ਨੇ ਗੁਰੂ ਕੀਆਂ ਅਸੀਸਾਂ ਲੈ ਕੇ ਮਾਨੋ ਅੰਮ੍ਰਿਤ ਬਾਣੀ ਦੇ ਬੋਲ ਪੜ੍ਹ ਕੇ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਵਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼, ਜਾਂ ਜਿਹੜੇ ਅੰਮ੍ਰਿਤ ਬੋਲ ਨੇ, ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪੱਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ। ਇਹ ਅਰਦਾਸਾਂ ਬੇਨਤੀਆਂ ਕੀਤੀਆਂ ਕਿ ਪਾਤਸ਼ਾਹ ਤੇਰੀ ਕਿਰਪਾ ਵਰਤੇ, ਤੂੰ ਦਿਆਲਤਾ ਵਰਤਾਈ, ਮੇਰੇ ਪੁੱਤਰ ਰਣਜੀਤ ਸਿੰਘ ਦੀ ਰਹਿਮਤ ਕਰੀ, ਤੇਰੀ ਸਤ ਸੰਗਤ ਵਿੱਚ ਪ੍ਰੀਤ ਬਣੀ ਰਹੇ। ਉਹਨਾਂ ਮਾਨੋ ਦੋਨੋਂ ਮਾਤਾ ਪਿਤਾ ਰਾਜ ਕੌਰ ਤੇ ਪਿਤਾ ਮਹਾਂ ਸਿੰਘ ਨੇ ਅਰਦਾਸਾਂ ਕੀਤੀਆਂ ਕਲਗੀਧਰ ਪਾਤਸ਼ਾਹ ਕਿਰਪਾ ਕਰੀ, ਜਿਵੇਂ ਤਨ ਕੱਪੜਾ ਢੱਕਦਾ ਇਵੇਂ ਤੇਰੀ ਬਖਸ਼ਿਸ਼ ਦਾ ਕੱਪੜਾ ਮੇਰੇ ਪੁੱਤ ਦੀ ਪੱਤ ਢੱਕ ਦੇਵੇਂ, ਜਿਵੇਂ 2 ਵਕਤ ਦੀ ਖੁਰਾਕ ਭੋਜਨ ਤਨ ਦੀ ਖੁਰਾਕ ਹੈ, ਰੱਬੀ ਭਜਨ ਬੰਦਗੀ ਮੇਰੇ ਪੁੱਤਰ ਦੇ ਮਨ ਅੰਤਰ ਆਤਮੇ ਦੀ ਖੁਰਾਕ ਬਣ ਜਾਏ। ਹੁਣ ਇੰਨੀ ਗੱਲ ਜ਼ਰੂਰ ਚੇਤਾ ਰੱਖਿਓ, ਮੈਂ ਤੁਹਾਨੂੰ ਦੁਹਰਾ ਕੇ ਕਹਿਣ ਲੱਗਿਆ, ਇਹ ਭੁੱਲੀਏ ਨਾ, ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪਰਿਵਾਰਕ ਪਿਛੋਕੜ ਹੈ। ਬਜ਼ੁਰਗ ਦਾ ਨਾਮ ਬੁੱਢਾ ਮੱਲ, ਅੰਮ੍ਰਿਤ ਦੀ ਦਾਤ ਲੈ ਕੇ ਬੁੱਧ ਸਿੰਘ ਬਣੇ, ਬੁੱਧ ਸਿੰਘ ਦੇ ਪੁੱਤਰ ਨੌਦ ਸਿੰਘ ਤੇ ਚੰਦਾ ਸਿੰਘ। ਨੌਦ ਸਿੰਘ ਨੇ ਸ਼ੁਕਰ ਚੱਕ ਥੇ ਵਸਾਈ ਤੇ ਨੌਦ ਸਿੰਘ ਦਾ ਪੁੱਤਰ ਚੜ੍ਹਤ ਸਿੰਘ ਹੈ, ਚੜ੍ਹਤ ਸਿੰਘ ਦਾ ਪੁੱਤਰ ਮਹਾਂ ਸਿੰਘ ਹੈ, ਮਹਾਂ ਸਿੰਘ ਦਾ ਵਿਆਹ ਫਿਰ ਚੱਲ ਕੇ ਜੀਂਦ ਦਾ ਰਾਜਾ ਗਜਪਤ ਸਿੰਘ ਉਹਦੀ ਧੀ ਬੱਚੀ ਰਾਜ ਕੌਰ ਨਾਲ ਹੋਇਆ, ਤੇ ਬੀਬੀ ਰਾਜ ਕੌਰ ਦੀ ਕੁੱਖ ਤੋਂ ਪਿਤਾ ਮਹਾਂ ਸਿੰਘ ਦੇ ਗ੍ਰਹਿ ਵਿਖੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਹੁੰਦਾ ਹੈ। ਮੈਂ ਇੱਥੇ ਇੱਕ ਬੇਨਤੀ ਕਰਾਂਗਾ, ਵੇਖੋ ਮਾਤਾ ਪਿਤਾ ਨੇ
ਗੁਰੂ ਦੇ ਦਰ ਤੇ ਅਰਦਾਸ ਬੇਨਤੀਆਂ ਕੀਤੀਆਂ ਤੇ ਉਂਝ ਮਹਾਰਾਜ ਨੇ ਸਿੱਖ ਨੂੰ ਵੀ ਕਿਹਾ, ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਨੂੰ ਕਿਸੇ ਪੁੱਛਿਆ ਸੀ ਕਿ ਬੱਚੇ ਨੂੰ ਧਰਮ ਦੀ ਸਿੱਖਿਆ ਕਦੋਂ ਦਈਏ, ਉਹਨਾਂ ਬੜਾ ਕੀਮਤੀ ਜਵਾਬ ਦਿੱਤਾ, ਕਹਿਣ ਲੱਗੇ ਜਨਮ ਤੋਂ ਕਰੀਬ ਇੱਕ ਸਾਲ ਪਹਿਲਾਂ ਸਵਾਲ ਕਰਨ ਵਾਲੇ ਨੇ ਕਿਹਾ ਜਨਮ ਹੀ ਨਹੀਂ ਤੇ ਧਰਮ ਦੀ ਸਿੱਖਿਆ ਕਿਵੇਂ, ਉਹਨਾਂ ਸ਼ਬਦ ਵਰਤੇ ਸਨ। ਕਹਿਣ ਲੱਗੇ ਜਦੋਂ ਮਾਤਾ ਦੇ ਉਦਰ ਵਿੱਚ ਕੁੱਖ ਨੂੰ ਭਾਗ ਲੱਗਿਆ ਉਸ ਵੇਲੇ ਹਰ ਮਾਂ ਨੂੰ ਚਾਹੀਦਾ ਉਹ ਅੰਮ੍ਰਿਤ ਬਾਣੀ ਪੜ੍ਹੇ, ਗੁਰੂ ਕੀ ਬਾਣੀ ਪੜ੍ਹਦਿਆਂ ਨਾਮ ਜਪੇ, ਸੇਵਾ ਸਿਮਰਨ ਕਰੇ ਤੇ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਅੱਗੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰੇ, ਮਹਾਰਾਜ ਜਿਸ ਪੁੱਤਰ ਧੀ ਨੇ ਮੇਰੀ ਕੁੱਖ ਤੋਂ ਜਨਮ ਲੈਣੇ ਉਹ ਤੇਰੀ ਕਿਰਪਾ ਦੇ ਨਾਲ ਤੇਰੇ ਧਰਮ ਨੂੰ ਕਮਾਵੇ। ਅੱਜ ਇਹ ਚਾਹੀਦਾ, ਮੈਂ ਤੁਹਾਨੂੰ ਹੱਥ ਜੋੜ ਕੇ ਕਹਿ ਰਿਹਾ, ਯਾਦ ਰੱਖੋ ਜੋ ਮਾਂ ਖੁਰਾਕ ਖਾਂਦੀ ਹੈ ਉਹ ਬੱਚੇ ਦਾ ਤਨ ਮੰਨਦਾ, ਜੋ ਮਾਂ ਆਪਣੀ ਸੁਰਤ ਵਿੱਚ ਚਿਤਵਦੀ ਹੈ ਉਹ ਬੱਚੇ ਦਾ ਮਨ ਅੰਤਰ ਆਤਮਾ ਬਣਦਾ ਹੈ। ਤਾਂ ਕਰਕੇ ਸਾਨੂੰ ਬਾਣੀ ਦੀ ਟੇਕ ਲੈ ਕੇ ਤੇ ਜੇ ਆਪਣੀ ਕੌਮ ਦਾ ਭਲਾ ਚਾਹੁੰਦੇ ਹਾਂ ਤੇ ਆਪਣੀਆਂ ਧੀ ਬੱਚੀਆਂ ਬਹੁ ਬੇਟੀਆਂ ਨੂੰ ਸਮਝਾਉਣਾ ਚਾਹੀਦਾ ਕਿ ਜਦੋਂ ਕੁੱਖ ਨੂੰ ਭਾਗ ਲੱਗਿਆ ਹੋਵੇ ਵੱਧ ਤੋਂ ਵੱਧ ਸਿਮਰਨ ਬੰਦਗੀ ਕਰੋ, ਗੁਰੂ ਦੀ ਕਿਰਪਾ ਵਰਤਦੀ ਆ। ਫਿਰ ਮੈਂ ਬੇਨਤੀ ਕਰਾਂ ਜੀ, ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੁਨਿਆਵੀ ਵਿੱਦਿਆ ਬਹੁਤੀ ਨਹੀਂ ਪੜ੍ਹੇ ਸਨ, ਹਾਂ ਅੱਖਰਾਂ ਦੇ ਜਾਣੂ ਸਨ, ਸ਼ਾਸਤਰ ਵਿੱਦਿਆ ਸਿੱਖੀ, ਪਰ ਇਹ ਜ਼ਿਕਰ ਮਿਲਦਾ ਕਿ 5 ਸਾਲ ਦੀ ਆਰਬਲਾ ਦੇ ਅੰਦਰ ਕੁਦਰਤੀ ਤੌਰ ਤੇ ਚੇਚਕ ਦਾ ਰੋਗ ਨੇ ਆਗਰਸਿਆ, ਸਖ਼ਤ ਬਿਮਾਰ ਹੋ ਗਏ। ਉਸ ਬਿਮਾਰੀ ਵਿੱਚੋਂ ਭਾਵੇਂ ਨਿਕਲ ਆਏ ਪਰ ਇੱਕ ਭਾਣਾ ਵਾਪਰਿਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਖੱਬੀ ਅੱਖ ਸੀ ਉਹ ਚਲੀ ਗਈ। ਇਹ ਚੇਚਕ ਦੀ ਬਿਮਾਰੀ ਨੇ 5 ਸਾਲ ਦੀ ਉਮਰ ਵਿੱਚ ਇਹ ਬਿਮਾਰੀ ਨੇ ਇੱਕ ਅੱਖ ਨੂੰ ਖੋਹ ਲਿਆ। ਕਹਿੰਦੇ ਉਸ ਵੇਲੇ ਕਿਸੇ ਵਿਦਵਾਨ ਨੇ ਲਿਖਿਆ, ਕਹਿੰਦੇ ਆਮ ਲੋਕ ਗੱਲਾਂ ਕਰਦੇ ਸਨ ਕਿ ਕਿਹੋ ਜਿਹੇ ਪੁੱਤਰ ਦਾ ਜਨਮ ਹੋਇਆ, 5 ਸਾਲ ਦੀ ਉਮਰ ਵਿੱਚ ਭਿਆਨਕ ਬਿਮਾਰੀ ਨੇ ਇੱਕ ਅੱਖ ਨੂੰ ਖੋਹ ਲਿਆ, ਇਹ ਅਪਸ਼ਗਨ ਹੋ ਗਿਆ। ਕਹਿੰਦੇ ਉਸੇ ਵੇਲੇ ਮਨ ਨੂੰ ਕਰਤਾਰ ਪਰਮਾਤਮਾ ਦੀ ਹੋਣੀ ਕਹਿੰਦੀ ਸੀ, ਇਹ ਉਹ ਪੁੱਤਰ ਹੈ ਜਿਹਨੇ ਆਉਣ ਵਾਲੇ ਸਮੇਂ ਦੇ ਅੰਦਰ ਸਿੱਖ ਰਾਜ ਸਿੱਖ ਸਲਤਨਤ ਦੇ ਝੰਡੇ ਚਲਾਉਣੇ ਨੇ। ਗੁਰਮੁਖੋ ਸਮਾਂ ਗੁਜ਼ਰਦਾ ਗਿਆ, ਇਹ ਇਤਿਹਾਸ ਕਹਿੰਦਾ ਸਾਡਾ ਕਿ 9 ਸਾਲ ਦੀ ਉਮਰ ਅੰਦਰ ਸ਼ੇਰੇ ਪੰਜਾਬ ਆਪਣੇ ਪਿਤਾ ਮਾਂ ਸਿੰਘ ਦੇ ਨਾਲ ਇੱਕ ਮੁਹਿੰਮ ਵਿੱਚ ਜਾਂਦੇ ਆ ਤੇ ਉਸ ਮੁਹਿੰਮ ਵਿੱਚ ਜਾ ਕੇ ਜੰਗ ਦੇ ਮੈਦਾਨ ਵਿੱਚ ਜੂਝਦੇ ਆ। 9 ਸਾਲ ਦੀ ਉਮਰ ਅੰਦਰ ਸ਼ਸਤਰ ਪਕੜਿਆ, ਜੰਗ ਦੇ ਮੈਦਾਨ ਵਿੱਚ ਗਏ, ਆਪਣੇ ਪਿਤਾ ਦੇ ਨਾਲ ਹੋ ਕੇ ਉੱਥੇ ਜੂਝੇ ਨੇ। ਇੱਥੇ ਮੈਂ ਇੱਕ ਬੇਨਤੀ ਫਿਰ ਤੁਹਾਨੂੰ ਕਰਾਂ, ਗੁਰਮੁਖੋ 2 ਸ਼ਬਦਾਂ ਨੂੰ ਜ਼ਰੂਰ ਚੇਤਾ ਰੱਖੋ, ਇੱਕ ਸ਼ਬਦ ਹੈ ਸੱਸੇ ਕੰਨਾਂ ਲਾ ਕੇ ਸ਼ਾਸਤਰ, ਇੱਕ ਸ਼ਬਦ ਹੈ ਸੱਸੇ ਤੋਂ ਕੰਨਾਂ ਹਟਾ ਕੇ ਸ਼ਸਤਰ। ਸ਼ਸਤਰ ਤੇ ਸ਼ਾਸਤਰ, ਜਦੋਂ ਸੱਸੇ ਕੰਨਾਂ ਲਾ ਕੇ ਪਾਠ ਸ਼ਬਦ ਬੋਲਦੇ ਹਾਂ, ਸ਼ਾਸਤਰ ਇਹਦਾ ਅਰਥ ਹੁੰਦਾ ਧਾਰਮਿਕ ਗ੍ਰੰਥ, ਤੇ ਜਦੋਂ ਸੱਸੇ ਕੰਨਾਂ ਹਟਾ ਕੇ ਸ਼ਸਤਰ ਬੋਲੋਗੇ ਇਹਦਾ ਅਰਥ ਹੋ ਗਿਆ ਹਥਿਆਰ। ਯਾਦ ਰੱਖੋ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸਿੱਖ ਨੂੰ ਦੋਨੋਂ ਦਾਤਾਂ ਦਿੱਤੀਆਂ ਨੇ, ਜਿੱਥੇ ਇਹ ਸ਼ਾਸਤਰ ਦਾ ਧਾਰਨੀ ਹੈ ਭਾਵ ਧਾਰਮਿਕ ਗ੍ਰੰਥ ਨੂੰ ਪੜ੍ਹਦਾ, ਅੰਮ੍ਰਿਤ ਬਾਣੀ ਪੜ੍ਹਦਾ ਜਾਂ ਹੋਰ ਧਰਮਾਂ ਦੇ ਧਾਰਮਿਕ ਗ੍ਰੰਥਾਂ ਨੂੰ ਵਾਚਦਾ, ਉੱਥੇ ਯਾਦ ਰੱਖੋ ਜਦੋਂ ਕਦੇ ਲੋੜ ਪਏ ਇਹ ਜੰਗ ਦੇ ਮੈਦਾਨ ਵਿੱਚ ਆਪਣੇ ਹੱਥਾਂ ਵਿੱਚ ਸ਼ਾਸਤਰ ਪਕੜ ਕੇ ਜੂਝਦਾ ਵੀ ਹੈ। ਦੋਨੋਂ ਗੱਲਾਂ ਕਹੀਆਂ, ਮੈਂ ਤੁਹਾਨੂੰ ਸੰਖੇਪ ਜਾਂ ਟੂਕ ਮਾਤਰ ਕਹਾਂ, ਆਪਾਂ ਇੱਥੇ ਧਿਆਨ ਦੇਣਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ। ਇਹ ਗੱਲ ਯਾਦ ਰੱਖੋ, ਇੱਕ ਵੇਲਾ ਆਇਆ ਹਰਨਾਕਸ਼ ਵਰਗੇ ਅੱਤ ਦੇ ਅਹੰਕਾਰੀ ਬੰਦੇ ਨੇ ਕੇਵਲ ਬੰਦਗੀ ਕਰਨ ਵਾਲਾ ਪ੍ਰਹਿਲਾਦ ਉਹਨੂੰ ਚੁੱਕ ਕੇ ਬਲ ਦੀ ਅੱਗ ਵਿੱਚ ਬਿਠਾ ਦਿੱਤਾ ਤੇ ਲੋਕਾਂ ਸਮਾਂ ਪਾ ਕੇ ਜਦੋਂ ਸੱਚ ਜਿੱਤਿਆ ਤੇ ਝੂਠ ਹਾਰਿਆ, ਲੋਕਾਂ ਪ੍ਰਹਿਲਾਦ ਅੱਗ ਵਿੱਚੋਂ ਬਚਿਆ ਤੇ ਉਹ ਰਾਖ ਚੁੱਕ ਕੇ ਮੱਥੇ ਨੂੰ ਲਾਈ, ਲੋਕਾਂ ਨੇ ਇਸੇ ਨੂੰ ਹੋਲੀ ਬਣਾਇਆ ਜੀ ਸਮਾਂ ਪਾ ਕੇ। ਪਰ ਕਲਗੀਧਰ ਮਹਾਰਾਜ ਜੀ ਦਾ ਸਮਾਂ ਆਇਆ, ਕਲਗੀਧਰ ਮਹਾਰਾਜ ਨੇ ਹੋਲੀ ਨੂੰ ਬਦਲ ਕੇ ਸ਼ਸਤਰ ਵਿੱਦਿਆ ਦਾ ਅਭਿਆਸ ਸਮਝਾ ਕੇ ਹੋਲੀ ਨੂੰ ਹੋਲਾ ਮਹੱਲਾ ਬਣਾਇਆ
ਤੇ ਨਾਲ ਵਚਨ ਵਰਤਿਆ, ਸਿੱਖੋ ਮੈਂ ਇਹ ਉਹਦਾ ਸਿੱਖ ਪੈਦਾ ਕਰਨ ਲੱਗੀ ਹੈ। ਜਦੋਂ ਭਗਤੀ ਕਰਦਾ ਪ੍ਰਵਾਨ ਹੈ, ਪਰ ਇਹ ਨਹੀਂ ਵੀ ਇੱਕ ਭਗਤੀ ਕਰਨ ਵਾਲੇ ਨੂੰ, ਧਾਰਮਿਕ ਗ੍ਰੰਥ ਪੜਨ ਵਾਲੇ ਨੂੰ ਹਰਨਾਕਸ਼ ਵਰਗਾ ਅੱਤ ਦਾ ਅਹੰਕਾਰੀ ਆਵੇ ਤੇ ਉਹ ਚੁੱਕ ਕੇ ਤੇ ਅੱਗ ਵਿੱਚ ਝੋਕ ਦੇਵੇ। ਜੇ ਮੇਰਾ ਸਿੱਖ ਹੱਥ ਵਿੱਚ ਗੁਟਕਾ ਸਾਹਿਬ ਲੈ ਕੇ, ਮਾਲਾ ਲੈ ਕੇ ਰੱਬ ਦੀ ਬੰਦਗੀ ਕਰਦਾ, ਜੇ ਕੋਈ ਜ਼ੁਲਮ ਕਰਨ ਵਾਲਾ ਹੁੰਦਾ ਤੇ ਹੱਥ ਵਿੱਚ ਸ਼ਸਤਰ ਪਕੜ ਕੇ ਉਹਦਾ ਮੁਕਾਬਲਾ ਵੀ ਕਰਦਾ। ਮੈਂ ਬੇਨਤੀ ਤੁਹਾਨੂੰ ਕਹਿ ਰਿਹਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ

ਮੰਡਲ ਦੀ ਦੇਖ ਰੇਖ ਸੰਭਾਲਦੇ ਰਹੇ, ਜਥਾ ਬਣਾ ਕੇ ਤੇ ਆਪਣਾ ਜਿੰਨਾ ਕੁ ਕੀਤਾ ਸੀ ਉਹਦੇ ਵਿੱਚ ਚੰਗੇ ਗੁਣਾਂ ਦਾ ਰਾਜ ਭਾਗ ਕਹਿ ਲਓ, ਚੰਗੇ ਗੁਣਾਂ ਰਾਹੀਂ ਪ੍ਰਬੰਧ ਕਰਦੇ ਰਹੇ। ਸਮਾਂ ਗੁਜ਼ਰਦਾ ਗਿਆ, ਇੱਕ ਵੇਲਾ ਉਹ ਵੀ ਆਉਂਦਾ ਹੈ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹਜੇ ਮਹਾਰਾਜਾ ਨਹੀਂ ਬਣਿਆ, ਪਰ ਲਾਹੌਰ ਤੇ ਜਦੋਂ ਹਮਲਾ ਕਰਨ ਜਾਂਦਾ ਹੈ ਤੇ ਉੱਥੇ ਅਬਦਾਲੀ ਦੇ ਪੋਤਰੇ ਨੂੰ ਵੰਗਾਰਦਾ ਹੈ, ਨਾਲ ਕੁਝ ਮਿਸਲਾਂ ਹੋਰ ਨੇ, ਤੇ ਅਬਦਾਲੀ ਨੂੰ ਪੋਤਰੇ ਨੂੰ ਵੰਗਾਰ ਕੇ ਕਿਹਾ ਸੀ, ਕਿਸੇ ਵੇਲੇ ਮੇਰੇ ਦਾਦੇ ਨੇ ਕੋਪਰ ਹੀੜੇ ਦੇ ਮੈਦਾਨ ਅੰਦਰ ਚੜਤ ਸਿੰਘ ਸ਼ੁਕਰ ਚੱਕੀਏ ਨੇ, ਐ ਅਬਦਾਲੀ ਤੈਨੂੰ ਜੰਗ ਦੇ ਮੈਦਾਨ ਵਿੱਚ ਲਲਕਾਰਿਆ ਸੀ, ਅੱਜ ਉਸੇ ਚੜਤ ਸਿੰਘ ਸ਼ੁਕਰ ਚੱਕੀਏ ਦਾ ਪੋਤਰਾ ਰਣਜੀਤ ਸਿੰਘ ਅਬਦਾਲੀ ਦੇ ਪੋਤਰੇ ਨੂੰ ਵੰਗਾਰਨ ਆਇਆ ਹੈ। ਗੁਰਮੁਖੋ, ਉੱਥੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਵੇਲੇ ਲਾਹੌਰ ਤੇ ਦਬਦਬਾ ਕਾਇਮ ਕੀਤਾ। ਸਮਾਂ ਗੁਜ਼ਰਦਾ ਗਿਆ ਤੇ 1801 ਈਸਵੀ ਦਾ ਸਮਾਂ ਆਉਂਦਾ, 1780 ਦਾ ਜਨਮ ਏ, 1801 ਦਾ ਸਮਾਂ, 21 ਸਾਲ ਦੀ ਉਮਰ ਏ ਮਹਾਰਾਜਾ ਰਣਜੀਤ ਸਿੰਘ ਦੀ। ਉਸ ਵੇਲੇ ਬਾਕੀ ਮਿਸਲਾਂ ਨੇ, ਸਿੱਖ ਸਰਦਾਰਾਂ ਨੇ ਤੇ ਇੱਥੋਂ ਤੱਕ ਇਸਲਾਮ ਦੇ ਧਾਰਮਿਕ ਬੰਦੇ, ਸਨਾਤਨ ਦੇ ਧਾਰਮਿਕ ਬੰਦੇ ਇਹ ਫੈਸਲਾ ਕਰ ਲਿਆ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ, ਉਹਨੂੰ ਮਹਾਰਾਜਾ ਦੀ ਉਪਾਧੀ ਦਿੱਤੀ ਜਾਏ। ਤੁਸੀਂ ਇਤਿਹਾਸ ਦੇ ਪੰਨਿਆਂ ਵਿੱਚ ਪੜ੍ਹੋ, ਲਾਹੌਰ ਜਦੋਂ ਮਹਾਰਾਜੇ ਦੀ ਉਪਾਧੀ ਦੇਣ ਲੱਗੇ ਆ, ਉਦੋਂ ਮਸਜਿਦਾਂ ਦੇ ਅੰਦਰ ਮੁਸਲਮਾਨਾਂ ਨੇ ਖੁਦਾ ਅੱਗੇ ਇਬਾਦਤਾਂ ਕੀਤੀਆਂ, ਇਹ ਮਿਲਦਾ? ਉਹਨਾਂ ਇਬਾਦਤਾਂ ਕੀਤੀਆਂ, ਐ ਖੁਦਾ ਅੱਜ ਇਸ ਰਾਜ ਭਾਗ ਦਾ ਮਾਲਕ, ਹੁਕਮਰਾਨ, ਇੱਥੋਂ ਦਾ ਹਾਕਮ ਮਹਾਰਾਜਾ ਰਣਜੀਤ ਸਿੰਘ ਨੂੰ ਥਾਪਣ ਲੱਗੇ ਆ, ਤੇ ਐ ਖੁਦਾ ਸਾਡੇ ਤੇ ਤੌਫੀਕ ਬਖਸ਼ੀ, ਰਹਿਮਤ ਕਰੀ, ਅਸੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਵਿੱਚ ਆਜ਼ਾਦੀ ਦਾ ਨਿੱਘ ਮਾਣ ਸਕੀਏ। ਇਹ ਉਹਨਾਂ ਖੁਦਾ ਅੱਗੇ ਇਬਾਦਤਾਂ ਕੀਤੀਆਂ। ਗੁਰਮੁਖੋ, ਮੰਦਰਾਂ ਦੇ ਅੰਦਰ ਪੂਜਾ ਕੀਤੀ ਗਈ। ਉਸ ਵੇਲੇ ਦੇ ਧਰਮੀ ਬੰਦਿਆਂ ਨੇ ਕਿਹਾ ਕਿ ਐ ਪਰਮਾਤਮਾ, ਅਸੀਂ ਪੂਜਾ ਕਰਦੇ ਹਾਂ ਆਪਣੇ ਦੇਵਤਿਆਂ ਦੀ, ਦੇਵੀਆਂ ਦੀ, ਇਸ਼ਟ ਦੀ, ਕਿ ਜਿਹੜਾ ਰਾਜ ਭਾਗ ਤੇ ਅੱਜ ਬਿਰਾਜਮਾਨ ਹੋਣ ਲੱਗਿਆ ਹੈ, ਇਹਦੇ ਰਾਜ ਭਾਗ ਵਿੱਚ ਅਸੀਂ ਧਾਰਮਿਕ ਤੌਰ ਤੇ, ਸਮਾਜਿਕ ਤੌਰ ਤੇ, ਰਾਜਨੀਤਿਕ ਤੌਰ ਤੇ, ਆਰਥਿਕ ਤੌਰ ਤੇ ਅਸੀਂ ਰਾਜ ਦਾ ਨਿੱਘ ਮਾਣ ਸਕੀਏ। ਉਸ ਵੇਲੇ ਲਾਹੌਰ ਦੇ ਜਿੰਨੇ ਗੁਰਦੁਆਰੇ ਨੇ ਜਾਂ ਵੱਖ ਵੱਖ ਥਾਵਾਂ ਤੇ ਗੁਰਦੁਆਰੇ, ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਤੇ ਸ੍ਰੀ ਅਖੰਡ ਪਾਠ ਸਾਹਿਬ ਅੰਮ੍ਰਿਤ ਬਾਣੀ ਦੇ ਭੋਗ ਪਏ, ਸਮੁੱਚੀਆਂ ਮਿਸਲਾਂ ਰਲ ਕੇ ਤੇ ਸਰਦਾਰਾਂ ਨੇ ਰਲ ਕੇ, ਇਸਲਾਮ ਦੇ ਲੋਕਾਂ ਨੇ ਰਲ ਕੇ, ਸਨਾਤਨ ਦੇ ਲੋਕਾਂ ਨੇ ਰਲ ਕੇ ਮਹਾਰਾਜਾ ਰਣਜੀਤ ਸਿੰਘ ਦੀ ਉਪਾਧੀ ਦੇ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਥਾਪਿਆ। ਗੁਰਮੁਖੋ, ਉਹ ਰਾਜ ਤਖ਼ਤ ਤੇ ਬਹਿੰਦਾ ਤੇ ਬਹਿੰਦਿਆਂ ਸਾਰ ਇਹ ਗੱਲ ਆਖਦਾ ਪਰਜਾ ਨੂੰ, ਇਹ ਰਾਜ ਭਾਗ ਮੇਰਾ ਨਹੀਂ, ਇਹ ਰਾਜ ਭਾਗ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ, ਜਿਹਨੇ ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਨੀ ਨੀਵ ਦੈ, ਜਿਹਨੇ ਇਹ ਰਾਜ ਭਾਗ ਦੀ ਨੀਂਹ ਰੱਖੀ ਸੀ, ਇਹਦਾ ਮਾਲਕ ਵੀ ਗੁਰੂ ਨਾਨਕ ਸਾਹਿਬ ਹੈ। ਤੁਸੀਂ ਇਤਿਹਾਸ ਦੀ ਇੱਕ ਇੱਕ ਗੱਲ ਪੜ੍ਹੋ। ਗੱਲ ਚੱਲੀ ਕਿ ਇਸ ਰਾਜ ਦਾ ਸਿੱਕਾ ਚਲਾਓ, ਤੇ ਜਦੋਂ ਸਿੱਕੇ ਦੀ ਗੱਲ ਚੱਲੀ, ਕਿਸੇ ਆਖਿਆ ਮਹਾਰਾਜਾ ਜੀ ਤੁਹਾਡੇ ਬਜ਼ੁਰਗ ਬੁੱਧ ਸਿੰਘ ਦਾ ਨਾਂ ਦਾ ਸਿੱਕਾ ਚਲਾ ਦਿਓ, ਕਿਸੇ ਕਿਹਾ ਨੌਦ ਸਿੰਘ ਨਾਂ ਦਾ ਸਿੱਕਾ ਚਲਾ ਦਿਓ, ਕਿਸੇ ਕਿਹਾ ਤੁਹਾਡੇ ਦਾਦਾ ਚੜਤ ਸਿੰਘ ਨਾਂ ਦਾ ਸਿੱਕਾ ਚਲਾ ਦਿਓ, ਕਿਸੇ ਨੇ ਕਿਹਾ ਪਿਤਾ ਮਹਾਂ ਸਿੰਘ ਨਾਂ ਦਾ ਸਿੱਕਾ ਚਲਾ ਦਿਓ, ਕਿਸੇ ਆਖਿਆ ਮਹਾਰਾਜਾ ਜੀ ਤੁਸੀਂ ਇਹ ਕਿਰਪਾ ਕਰੋ ਵੀ ਆਪਣੇ ਨਾਮ ਦਾ ਸਿੱਕਾ ਚਲਾਓ। ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਨਹੀਂ, ਸਿੱਕਾ ਚਲਾਵਾਂਗਾ ਜਿਹਦਾ ਰਾਜ ਭਾਗ ਇਹ ਸਿੱਕਾ ਵੀ ਉਹਦੇ ਨਾਂ ਦਾ ਚੱਲੇਗਾ। ਉਹ ਸਿੱਕੇ ਤੇ ਲਿਖਿਆ ਕੀ ਸੀ? ਉਹ ਸਿੱਕੇ ਤੇ ਲਿਖਿਆ ਸੀ, ਦੇਗੋ ਤੇਗੋ ਫਤਿਹ ਨੁਸਰਤ ਬੇਦਰੰਗ ਯਾ ਆਫਤ ਗੁਰੂ ਨਾਨਕ ਗੋਬਿੰਦ ਸਿੰਘ। ਉਹ ਸਿੱਕੇ ਤੇ ਲਿਖਿਆ ਕਿ ਖਾਲਸੇ ਦੀ ਹਰ ਦੇਗ ਤੇਗ ਫਤਿਹ ਹੋਵੇ, ਇਹ ਖਾਲਸਾ ਰਾਜ ਭਾਗ ਵਧੇ, ਤੇ ਨਾਲ ਉੱਥੇ ਲਿਖਿਆ ਕਿ ਇਹ ਉਹ ਰਾਜ ਭਾਗ ਹੈ ਜਿਹਨੂੰ ਕਦੀ ਕੋਈ ਵਕਾਰਾਂ ਦਾ, ਔਗਣਾਂ ਦਾ ਦਾਗ ਨਾ ਲੱਗੇ,
ਤੇ ਨਾਲ ਕਿਹਾ ਇਹ ਤੇ

0: ਗੁਰੂ ਗੋਬਿੰਦ ਸਿੰਘ ਸਾਹਿਬ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਹੈ। ਗੁਰਮੁਖੋ ਉਹ ਸਿੱਕਿਆਂ ਤੇ ਨਾ, ਫਿਰ ਜੇ ਕਿਤੇ ਮੋਹਰਾਂ ਰਾਜ ਭਾਗ ਦੀਆਂ ਤਲਾਈਆਂ ਤੇ ਮੋਹਰਾਂ ਤੇ ਨਾਂ ਲਿਖਿਆ ਨਾਨਕ ਸ਼ਾਹੀ ਮੋਹਰ। ਇਸ ਤਰ੍ਹਾਂ ਉਹਨਾਂ ਗੁਰੂ ਨਾਨਕ ਸਾਹਿਬ ਦੀ ਦੇਖ ਰੇਖ ਅੰਦਰ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਵਿੱਚ ਆਪਣਾ ਰਾਜ ਭਾਗ ਸੰਭਾਲਿਆ। ਆਪ ਜੀ ਉਹਨਾਂ ਦਾ ਧਾਰਮਿਕ ਜੀਵਨ ਵੇਖੋ, ਜੇ ਕਦੀ ਕੋਈ ਚਿੱਤਰਕਾਰ ਆਉਂਦਾ ਤੇ ਉਹ ਆ ਕੇ ਕਹਿੰਦਾ ਦਰਬਾਰ ਅੰਦਰ ਮਹਾਰਾਜਾ ਜੀ ਮੈਨੂੰ ਆਗਿਆ ਦੇਵੋ ਮੈਂ ਤੁਹਾਡੀ ਤਸਵੀਰ ਬਣਾਉਣੀ ਆ। ਸ਼ੇਰੇ ਪੰਜਾਬ ਆਖਦਾ ਨਹੀਂ ਮੇਰੀ ਤਸਵੀਰ ਦੀ ਲੋੜ ਕੋਈ ਨਹੀਂ, ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਰਾਜ ਭਾਗ ਹੈ, ਗੁਰੂ ਦਾ ਸ਼ਬਦ ਵਸਾਓ, ਗੁਰੂ ਨੂੰ ਚੇਤੋ ਕਰੋ ਤੇ ਇਹੀ ਤਸਵੀਰ ਚੰਗੀ ਆ। ਜ਼ੋਰ ਪਾਇਆ ਅਹਿਲਕਾਰਾਂ ਵਜ਼ੀਰਾਂ ਚਿੱਤਰਕਾਰ ਨੇ ਬੇਨਤੀ ਕੀਤੀ ਨਹੀਂ ਮੈਨੂੰ ਆਗਿਆ ਦੋ ਮੈਂ ਤਸਵੀਰ ਬਣਾਉਣੀ ਹੈ। ਸ਼ੇਰੇ ਪੰਜਾਬ ਕਹਿੰਦੇ ਜੇ ਬਣਾਉਣੀ ਹੈ ਫਿਰ ਇੱਕ ਕੰਮ ਕਰੋ, ਤਸਵੀਰ ਇਸ ਢੰਗ ਨਾਲ ਬਣਾਈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤਸਵੀਰ ਵਿੱਚ ਬਿਰਾਜਮਾਨ ਹੋਣ ਤੇ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਦਾ ਹੋਵਾਂ। ਉਹਨਾਂ ਆਖਿਆ ਕਹਿਣ ਲੱਗੇ ਤੁਹਾਡਾ ਚਿਹਰਾ ਨਜ਼ਰ ਨਹੀਂ ਆਉਣਾ। ਸ਼ੇਰੇ ਪੰਜਾਬ ਕਹਿੰਦਾ ਮੈਂ ਅੰਤਲੇ ਸਵਾਸ ਤੱਕ ਅਰਦਾਸ ਕਰਦੇ ਜਿੰਨਾ ਸਮਾਂ ਇਹ ਰਾਜ ਭਾਗ ਮੈਨੂੰ ਬਖਸ਼ਿਆ ਹੈ ਮੈਂ ਚਾਹੁੰਦਾ ਵੀ ਨਹੀਂ ਕਿ ਮੇਰਾ ਚਿਹਰਾ ਸਾਹਮਣੇ ਆਵੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਹੀ ਲੁਕਾਈ ਦੀਦਾਰ ਕਰੇ। ਗੁਰਮੁਖੋ ਉਹਦੇ ਰਾਜ ਭਾਗ ਅੰਦਰ ਆਪ ਜੀ ਪੈਰਲਲ ਰਾਜ ਭਾਗ ਵੇਖੋ, ਇੱਕ ਪਾਸੇ ਇੰਗਲੈਂਡ ਦਾ ਰਾਜ ਭਾਗ ਏ, ਉਸ ਵੇਲੇ ਇਹ ਆਪਾਂ ਸ਼ਬਦ ਕਹਿੰਦੇ ਫਾਂਸੀ ਨਹੀਂ ਦਿੱਤੀ ਗਈ ਪਰ ਉਹਦਾ ਭਾਵ ਸਮਝੋ ਕੁਝ। ਇਹ ਇਤਿਹਾਸ ਦੇ ਪੰਨੇ ਕਹਿੰਦੇ ਨੇ ਸ਼ੇਰੇ ਪੰਜਾਬ ਦਾ ਜਿੰਨਾ ਸਮਾਂ ਰਾਜ ਕਾਲ ਰਿਹਾ ਉਸੇ ਰਾਜ ਭਾਗ ਦੇ ਬਰਾਬਰ ਇੰਗਲੈਂਡ ਦੀ ਹਕੂਮਤ ਬ੍ਰਿਟਿਸ਼ ਦਾ ਉਹਨਾਂ ਦਾ ਰਾਜ ਭਾਗ, ਉੱਥੇ 127 ਬੰਦਿਆਂ ਨੂੰ ਫਾਂਸੀ ਦਿੱਤੀ ਗਈ, 127 ਬੰਦੇ, ਪਰ ਸ਼ੇਰੇ ਪੰਜਾਬ ਦੇ ਰਾਜ ਭਾਗ ਅੰਦਰ ਕਿਸੇ ਇੱਕ ਨੂੰ ਵੀ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਗਈ। ਇਹਦਾ ਮਤਲਬ ਕਿਉਂਕਿ ਇਹ ਗੁਣਾਂ ਦਾ ਰਾਜ ਭਾਗ ਹੈ, ਜਦੋਂ ਕੋਈ ਰਾਜਾ ਰਾਜ ਮਦ ਦੇ ਅੰਦਰ ਨਸ਼ੇ ਵਿੱਚ ਚੂਰ ਹੁੰਦਾ ਤੇ ਨਸ਼ੇ ਵਿੱਚ ਚੂਰ ਹੋਇਆ ਰਾਜ ਭਾਗ ਦੇ ਅੰਦਰ ਬੰਦਾ ਕਈ ਵਾਰੀ ਅਣਹੋਣੀਆਂ ਘਟਨਾਵਾਂ ਵਰਤਾਉਂਦਾ। ਇੱਕ ਮੈਂ ਤੁਹਾਨੂੰ ਫਿਰ ਬੇਨਤੀ ਕਰਾਂ ਬਾਣੀ ਵਿੱਚੋਂ ਆਪਾਂ ਵਿਚਾਰਨੇ ਹਜੇ ਵਿਸਤਾਰ ਨਾਲ। ਗੁਰਮੁਖੋ ਅੱਜ ਵੀ ਜਾਂ ਪੁਰਾਤਨ ਸਮੇਂ ਜਦੋਂ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਅੰਦਰ ਗੁਰਬਾਣੀ ਦੇ ਪ੍ਰਕਾਸ਼ ਅੰਦਰ ਜੀਵਨ ਗੁਜ਼ਾਰਾਂਗੇ, ਉਹਦੇ ਪ੍ਰਕਾਸ਼ ਅੰਦਰ ਸਿੱਖ ਰਾਜਨੀਤਿਕ ਗੁਰੂ ਦੇ ਭੈ ਭਾਵਨੀ ਵਿੱਚ ਤੁਰਨਗੇ ਤੇ ਹਮੇਸ਼ਾ ਚੜ੍ਹਦੀ ਕਲਾ ਹੋਵੇਗੀ। ਹੁਣ ਰਾਜ ਦੀ ਗੱਲ ਤੇ ਬਾਣੀ ਵਿੱਚ ਦੋ ਤਰ੍ਹਾਂ ਨਾਲ ਆਈ ਆ। ਇੱਕ ਪਾਸੇ ਤੇ ਮਹਾਰਾਜ ਬਾਣੀ ਵਿੱਚ ਕਹਿਣਗੇ, ਭਾਈ ਗੁਰਦਾਸ ਸਾਹਿਬ ਨੇ ਕਿਹਾ ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ। ਇਹਦਾ ਮਤਲਬ ਇਹਨੂੰ ਪ੍ਰਵਾਨ ਨਹੀਂ ਕੀਤਾ ਨਾ, ਕਹਿੰਦੇ ਰਾਜਾ ਪਾਪ ਕਮਾ ਰਿਹਾ ਤੇ ਪਾਪੀ ਰਾਜਾ ਗੁਰੂ ਗ੍ਰੰਥ ਸਾਹਿਬ ਦੀ ਨਜ਼ਰ ਵਿੱਚ ਪ੍ਰਵਾਨ ਨਹੀਂ। ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ, ਰਾਜੇ ਨੇ ਪ੍ਰਜਾ ਦੀ ਸੇਵਾ ਕਰਨੀ ਹੈ ਤੇ ਉਹ ਕਾਹਦਾ ਰਾਜਾ ਜਿਹੜਾ ਪ੍ਰਜਾ ਨੂੰ ਹੀ ਲੁੱਟਣਾ ਸ਼ੁਰੂ ਕਰ ਦੇਵੇ। ਜਾਂ ਗੁਰੂ ਨਾਨਕ ਸਾਹਿਬ ਦੇ ਆਪਣੇ ਬਚਨ ਨੇ, ਮਹਾਰਾਜ ਕਹਿਣਗੇ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਘਾਓ ਰਤ ਪਿੱਤ ਕੁੱਤੇ ਹੋ ਚੱਟ ਜਾਓ। ਇਹੋ ਜਿਹਾ ਰਾਜ ਪਰਿਵਾਰ ਨਹੀਂ। ਇਹ ਸ਼ਬਦ ਆਪਾਂ ਪੜ੍ਹ ਦਿੰਦੇ ਹਾਂ ਪਰ ਸਿੱਖੋ ਇਹਦੇ ਅਰਥਾਂ ਨੂੰ ਬਚ ਕੇ ਵੇਖੋ ਮਹਾਰਾਜ ਨੇ ਕੀ ਕਿਹਾ। ਕਹਿੰਦੇ ਰਾਜੇ ਸ਼ੀ, ਜਦੋਂ ਰਾਜਾ ਆਪਣਾ ਧਰਮ ਭੁਲਾ ਦੇਵੇ ਤੇ ਸ਼ੀ ਸ਼ੇਰ ਵਾਲੀ ਬਿਰਤੀ ਬਣਾ ਕੇ ਜਿਵੇਂ ਜੰਗਲ ਵਿੱਚ ਸ਼ੇਰ ਸ਼ਿਕਾਰ ਕਰਦਾ ਇਵੇਂ ਪ੍ਰਜਾ ਦੇ ਲੋਕਾਂ ਦਾ ਸ਼ਿਕਾਰ ਕਰਨਾ ਸ਼ੁਰੂ ਕਰ ਲਵੇ। ਰਾਜੇ ਸ਼ੀ ਮੁਕੱਦਮ ਕੁੱਤੇ, ਮੁਕੱਦਮ ਦਾ ਅਰਥ ਉਹਦੇ ਅਹਿਲਕਾਰ, ਉਹਦੇ ਵਜ਼ੀਰ ਕੂਕਰਾਂ ਵਾਲੀ ਬਿਰਤੀ ਧਾਰਨ ਕਰ ਲੈਣ। ਰਾਜੇ ਸ਼ੀ ਮੁਕੱਦਮ ਕੁੱਤੇ, ਤੇ ਫਿਰ ਕੀ ਕਰਦੇ ਨੇ, ਸ਼ੀ ਤੇ ਜਦੋਂ ਕੁੱਤੇ ਰਲ ਜਾਣ, ਚੰਗੇ ਭਲੇ ਘਰਾਂ ਵਿੱਚ ਬੈਠੇ ਲੋਕ ਜਾਏ ਜਗਾਏ ਬੈਠੇ ਸੁੱਤੇ, ਜਾਏ ਜਗਾਏ ਬੈਠੇ ਸੁੱਤੇ ਦਾ ਅਰਥ ਹੈ ਉਹ ਭਲੇ ਲੋਕਾਂ ਨੂੰ, ਘਰਾਂ ਵਿੱਚ ਕਿਰਤ ਕਰਨ ਵਾਲਿਆਂ ਨੂੰ, ਜਗਾ ਜਗਾ ਕੇ ਮਾਨੋ ਫਿਰ ਉਹਨਾਂ ਤੇ ਧਾਵਾ ਬੋਲ ਕੇ ਲੁੱਟਦੇ ਨੇ ਤੇ ਕਰਦੇ ਕੀ ਨੇ, ਕਹਿੰਦੇ ਚਾਕਰ ਨਹਿੰਦਾ ਪਾਏ ਨਕਾਓ। ਅਰਥ ਤੋਂ ਨਾ ਭੱਜੋ, ਮੈਂ ਬੇਨਤੀ ਤੁਹਾਨੂੰ ਇਹ ਜ਼ਰੂਰ ਕਰਾਂਗਾ, ਜੇ ਸਿੱਖ ਨੇ ਹਰ ਗੱਲ ਗੁਰਮਤਿ ਦੀ ਗੁਰੂ ਨਾਨਕ ਦੇ ਦਰ ਦੀ ਸਮਝਣੀ ਹੈ, ਉਹ ਗੁਰੂ ਗ੍ਰੰਥ ਸਾਹਿਬ ਦਾ ਅਰਥ ਚੰਗੀ ਤਰ੍ਹਾਂ ਡੂੰਘਾਈ ਨਾਲ ਵਾਚੇ। ਹੁਣ ਸ਼ਬਦ ਕੀ ਵਰਤਿਆ, ਕਹਿੰਦੇ ਚਾਕਰ ਨਾਂਦਾ, ਨਾਂਦਾ ਦਾ ਅਰਥ ਹੈ ਨੌਂਦਰਾ, ਚਾਕਰ ਦਾ ਅਰਥ ਹੈ ਰਾਜੇ ਦੇ ਨਾਲ ਦੇ ਚਾਕਰੀ ਕਰਨ ਵਾਲੇ ਬੰਦੇ, ਜਦੋਂ ਉਹ ਨੌਂਦਰਾ ਦੇ ਨਾਲ ਪਾਏ ਨਕਾਓ ਤੇ ਆਮ ਲੋਕਾਂ ਤੇ ਫਿਰ ਹਮਲਾ ਬੋਲ ਕੇ ਘਾਵ ਪਾ ਦੇਣ, ਜ਼ਖਮੀ ਕਰ ਦੇਣ। ਚਾਕਰ ਨਾਂਦਾ ਪਾਏ ਨਕਾਓ ਤੇ ਮਾਨੋ ਲੋਕਾਂ ਦਾ ਖੂਨ ਨਿਚੋੜ ਕੇ ਰੱਤ ਪਿੱਤ ਕੁੱਤੇ ਹੋ ਚੱਟ ਜਾਓ, ਮਾਨੋ ਲੋਕਾਂ ਦਾ ਭਲਾ ਕਰਨ ਦੀ ਬਜਾਏ ਉਹਨਾਂ ਦਾ ਖੂਨ ਪੀਂਦੇ ਪਏ ਨੇ। ਗੁਰਮੁਖੋ ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਹਿ ਰਿਹਾ, ਜਦੋਂ ਅਸੀਂ ਗੁਰ ਸ਼ਬਦ ਦੀ ਟੇਕ ਛੱਡੀ, ਅਸੀਂ ਧਾਰਮਿਕ ਸ਼ਬਦ ਵੀ ਰਾਜਨੀਤਿਕ ਦੇ ਪਾਪ ਕਰਮਾਂ ਵਿੱਚ ਵਰਤਣੇ ਸ਼ੁਰੂ ਕਰ ਲਏ। ਮੈਂ ਤੁਹਾਨੂੰ ਇੱਕ ਹੀ ਸ਼ਬਦ ਕਹਿਣ ਲੱਗਿਆ, ਸੇਵਾ ਸ਼ਬਦ ਕਿੱਡਾ ਪਵਿੱਤਰ ਆ, ਬਾਣੀ ਵਿੱਚ ਕਿੰਨੇ ਵਾਰੀ ਆਇਆ, ਆਪਾਂ ਆਮ ਕਹਿੰਦੇ ਸੇਵਾ ਕਰੋ ਸਿਮਰਨ ਕਰੋ, ਬਾਣੀ ਵਿੱਚ ਆਇਆ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਪਰ ਅੱਜ ਇਹ ਸੇਵਾ ਦਾ ਪਵਿੱਤਰ ਸ਼ਬਦ ਜਦੋਂ ਕੋਈ ਰਾਜਨੀਤਿਕ ਬੰਦੇ ਜਾਂ ਉਹਨਾਂ ਦੇ ਅਹਿਲਕਾਰ ਵਜ਼ੀਰ ਚਾਕਰ ਜਦੋਂ ਰਿਸ਼ਵਤਖੋਰੀ ਕਰਦੇ ਆ ਤੇ ਉੱਥੇ ਰਿਸ਼ਵਤ ਨੂੰ ਨਾਂ ਦੇ ਦਿੱਤਾ, ਕਹਿਣ ਲੱਗੇ ਕੰਮ ਕਰਾਂਗੇ ਸੇਵਾ ਕੀ ਕਰੇਗਾ, ਕਿੱਥੋਂ ਤੋਂ ਕਿੱਥੇ ਲੈ ਆਏ। ਮੇਰੀ ਬੇਨਤੀ ਨੂੰ ਸਮਝੋ, ਰਾਜ ਭਾਗ ਸੇਵਾ ਕਰਦਾ ਮਨੁੱਖਤਾ ਦੀ ਭਲਾ ਦਾ, ਪਰ ਅੱਜ ਜਦੋਂ ਸ਼ਬਦਾਂ ਦੇ ਮਿਆਰ ਨੂੰ ਅਸੀਂ ਨੀਵਾਂ ਖਿੱਚਿਆ ਤੇ ਕਰਦਾਰ ਨੀਵਾਂ ਕਰਕੇ ਰਿਸ਼ਵਤ ਨੂੰ ਸੇਵਾ ਦਾ ਨਾਂ ਦੇ ਦਿੱਤਾ। ਗੁਰੂ ਨਾਨਕ ਸਾਹਿਬ ਨੇ ਕਿਹਾ, ਕਹਿੰਦੇ ਜਦੋਂ ਰਾਜੇ ਸ਼ੇਰਾਂ ਵਰਗੇ ਬਣ ਕੇ ਚਾਕਰ ਕੂਕਰਾਂ ਬਣ ਕੇ ਬਣ ਗਏ, ਆਮ ਭਲੇ ਲੋਕਾਂ ਨੂੰ ਸਤਾਉਂਦੇ ਆ, ਇਹੋ ਜਿਹਾ ਰਾਜ ਸਾਨੂੰ ਪਰਵਾਹ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਹੋਰ ਵਚਨ ਪੜ੍ਹੋ, ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿਹਾ, ਕਹਿੰਦੇ ਸੁਲਤਾਨ ਹੋਵਾਂ ਮੇਲ ਲਸ਼ਕਰ ਤਖ਼ਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਾਬਾਓ। ਇਹਦਾ ਅਰਥ ਹੈ ਕਿ ਜੇ ਤੈਨੂੰ ਤਖ਼ਤ ਮਿਲ ਜਾਏ, ਤੂੰ ਸੁਲਤਾਨ ਬਣ ਜਾਏ, ਤੇਰਾ ਹੁਕਮ ਚੱਲੇ, ਤੇਰੇ ਕੋਲ ਫੌਜ ਹੋਵੇ, ਤੇਰੇ ਤੇ ਛਤਰ ਝੁੱਲੇ, ਪਰ ਇੱਕ ਗੱਲ ਸਿੱਖਾ ਯਾਦ ਰੱਖੀ, ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਇਹ ਨਾ ਹੋਵੇ ਵੀ ਤੈਨੂੰ ਤਖ਼ਤ ਵੇਖ ਕੇ, ਫੌਜਾਂ ਵੇਖ ਕੇ, ਆਪਣਾ ਹੁਕਮ ਚੱਲਦਾ ਵੇਖ ਕੇ ਤੇ ਕਦੀ ਤੈਨੂੰ ਪਰਮਾਤਮਾ ਦਾ ਨਾਮ ਭੁੱਲ ਜਾਏ। ਆਪਾਂ ਸ਼ੇਰੇ ਪੰਜਾਬ ਦੀ ਗੱਲ ਕਰੀਏ, ਉਹ ਜਦੋਂ ਹੁਕਮ ਕਰਦਾ ਸੀ ਨਾ ਤੇ ਆਪਣੇ ਅਹਿਲਕਾਰ ਵਜ਼ੀਰਾਂ ਨੂੰ ਇਹ ਗੱਲ ਕਹਿੰਦਾ ਸੀ, ਜਿਹੜਾ ਮੈਂ ਹੁਕਮ ਕਰਾਂ ਇੱਕ ਵਾਰੀ ਸੁਣਨ ਤੋਂ ਬਾਅਦ ਉਹਨੂੰ ਲਿਖਤੀ ਰੂਪ ਦੇ ਕੇ ਮੇਰੇ ਕੋਲ ਦੁਬਾਰਾ ਲੈ ਕੇ ਆਓ, ਉਹ ਪ੍ਰਜਾ ਵਿੱਚ ਲਾਗੂ ਨਹੀਂ ਕਰਨਾ। ਹਜੇ ਮੈਂ ਤੁਹਾਨੂੰ ਹੁਕਮ ਕੀਤਾ ਹੈ ਅਹਿਲਕਾਰਾਂ ਵਜ਼ੀਰਾਂ ਨੂੰ ਤੇ ਮੇਰੇ ਕੋਲ ਲਿਖਤੀ ਤੌਰ ਤੇ ਲੈ ਕੇ ਆਓ। ਪੁੱਛਿਆ, ਮਹਾਰਾਜਾ ਜੀ ਤੁਸੀਂ ਹੁਕਮ ਕੀਤਾ ਦੁਬਾਰਾ ਕਿਉਂ ਲੈ ਕੇ ਆਈਏ? ਕਹਿਣ ਲੱਗੇ, ਮੈਂ ਵੇਖਣਾ ਚਾਹੁੰਦਾ ਦੁਬਾਰਾ ਨੀਤ ਨਾਲ ਜਿਹੜੇ ਸ਼ਬਦ ਮੇਰੀ ਜ਼ੁਬਾਨ ਨੇ ਕਹੇ ਨੇ, ਕਦੀ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਿਧਾਂਤ ਤੋਂ ਛਿੜਕਵੇਂ ਸ਼ਬਦ ਤੇ ਨਹੀਂ, ਉਹ ਕੋਈ ਐਸਾ ਸ਼ਬਦ ਤੇ ਨਹੀਂ ਜਿਹੜਾ ਪਰਜਾ ਦਾ ਭਲਾ ਕਰਨ ਦੀ ਬਜਾਏ ਉਹਦਾ ਨੁਕਸਾਨ ਕਰ ਦੇਵੇ। ਪਾ ਮੈਂ ਆਪਣੇ ਕਹੇ ਹੋਏ ਹੁਕਮਾਂ ਦੀ ਦੁਬਾਰਾ ਨਿਰੀਖਣ ਕਰਨਾ ਚਾਹੁੰਦਾ ਤੇ ਗੁਰਮੁਖੋ ਉਹਦੀ ਫੌਜ ਦਾ ਪ੍ਰਬੰਧ ਵੇਖੋ, ਜਿੱਥੇ ਹਾਥੀ ਘੋੜੇ ਪੈਦਲ ਸਵਾਰ ਫਿਰ ਜ਼ਖੀਰਾ ਸਾਰਾ ਕੁਝ ਹੈ, ਤੇ ਦਿਨ ਰਾਤ ਜਦੋਂ ਉਹ ਰਾਜ ਭਾਗ ਨੂੰ ਵਧਾਉਣ ਨੂੰ ਲੈ ਕੇ ਤੇ ਬਖਤੀ ਹਕੂਮਤਾਂ ਨਾਲ ਜੰਗ ਦੇ ਮੈਦਾਨ ਵਿੱਚ ਡਟਦਾ ਤੇ ਹਰੀ ਸਿੰਘ ਨਲੂਏ ਵਰਗੇ ਉਹਦੇ ਮਹਾਨ ਸਰਦਾਰ ਜਦੋਂ ਜੰਗ ਦੇ ਮੈਦਾਨ ਵਿੱਚ ਜੂਝਦੇ ਆ ਤੇ ਦਿਨ ਰਾਤ ਸਿੱਖ ਸਲਤਨਤ ਦਾ ਝੰਡਾ ਅੱਗੇ ਵੱਧਦਾ ਪਿਆ। ਵੇਖੋ, ਮੈਂ ਇੱਕ ਬੇਨਤੀ ਤੁਹਾਨੂੰ ਹੋਰ ਕਰਾਂ, ਉਹਦੇ ਰਾਜ ਸਿਪਾਹੀ ਉਹਦਾ ਰਾਜ ਪ੍ਰਬੰਧ ਕਿਹੋ ਜਿਹਾ। ਨੈਪੋਲੀਅਨ ਜਦੋਂ ਸ਼ਿਕਸਤ ਖਾ ਕੇ ਹਾਰ ਗਿਆ, ਯੂਰਪ ਦਾ ਨੈਪੋਲੀਅਨ, ਤੇ ਉਹਦਾ ਜਿਹੜਾ ਵੱਡਾ ਵਜ਼ੀਰ ਅਹਿਲਕਾਰ ਕਹਿ ਲਓ ਜਨਰਲ ਬੈਂਤੂਰਾ, ਕਈਆਂ ਉਹਦਾ ਨਾਂ ਲਿਖਿਆ ਬੈਂਤੂਰਾ, ਚਲੋ ਜਨਰਲ ਬੈਂਤੂਰਾ ਆਇਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਅੰਦਰ ਤੇ ਮਹਾਰਾਜੇ ਨੂੰ ਆ ਕੇ ਬੇਨਤੀ ਕੀਤੀ, ਮੈਂ ਯੂਰਪ ਦੇ ਅੰਦਰ ਜਰਨੈਲ ਰਿਹਾ, ਮੈਂ ਅੱਜ ਨੈਪੋਲੀਅਨ ਹਾਰ ਚੁੱਕਿਆ, ਉਹਦੇ ਪੱਲੇ ਕੱਖ ਨਹੀਂ ਰਿਹਾ, ਮੈਂ ਤੁਹਾਡੇ ਰਾਜ ਭਾਗ ਵਿੱਚ ਨੌਕਰੀ ਕਰਨੀ ਹੈ। ਪਤਾ ਹੋਵੇ ਆਪ ਜੀ ਨੂੰ, ਮਹਾਰਾਜਾ ਰਣਜੀਤ ਸਿੰਘ ਨੇ ਚਾਰ ਪੰਜ ਗੱਲਾਂ ਕਹੀਆਂ। ਪਹਿਲਾ ਸ਼ਬਦ ਵਰਤਿਆ, ਕਹਿੰਦੇ ਜੇ ਤੂੰ ਇਹ ਰਾਜ ਭਾਗ ਵਿੱਚ ਸੇਵਾ ਨਿਭਾਉਣੀ ਆ, ਨੌਕਰੀ ਕਰਨੀ ਆ, ਤੇ ਪਹਿਲੀ ਗੱਲ ਇਹ ਗੱਲ ਯਾਦ ਰੱਖ, ਇਹ ਰਾਜ ਭਾਗ ਗੁਰੂ ਨਾਨਕ ਸਾਹਿਬ ਦਾ ਹੈ, ਇਹ ਖਾਲਸੇ ਦੇ ਰਾਜ ਦਾ ਤੈਨੂੰ ਵਫਾਦਾਰੀ ਕਰਨੀ ਪਏਗੀ। ਮੈਂ ਵਫਾਦਾਰੀ ਕਰੇਗਾ, ਭਰੋਸਾ ਰੱਖਾਂਗਾ, ਜਿਸ ਦਿਨ ਬੇਈਮਾਨਾ ਕਰੇਗਾ ਤੈਨੂੰ ਸਖ਼ਤ ਸਜ਼ਾ ਦੇਵਾਂਗਾ। ਇਹ ਬੜੀ ਵੱਡੀ ਗੱਲ ਆ। ਦੂਜੀ ਗੱਲ ਆਪਾਂ ਫਿਰ ਵਾਚਦੇ ਹਾਂ। ਦੂਜੀ ਗੱਲ, ਤੁਸੀਂ ਕੇਸ ਕਤਲ ਕਰਦੇ ਹੋ, ਇਹ ਖਾਲਸਾ ਰਾਜ ਹੈ ਗੁਰੂ ਨਾਨਕ ਸਾਹਿਬ ਦੇ ਘਰ ਦਾ, ਤੈਨੂੰ ਕੇਸ ਕਤਲ ਕਰਨੇ ਬੰਦ ਕਰਨੇ ਪੈਣਗੇ, ਕੇਸ ਕਤਲ ਨਹੀਂ ਕਰਨੇ। ਤੀਜੀ ਗੱਲ, ਮੇਰੀ ਮਰਜ਼ੀ ਤੋਂ ਬਿਨਾਂ ਕਦੇ ਤੂੰ ਇੱਥੇ ਰਹਿ ਕੇ ਖਾਲਸਾ ਰਾਜ ਅੰਦਰ, ਇਹ ਨਾ ਹੋਵੇ ਖਾਲਸਾ ਰਾਜ ਦੀ ਸੂਹ ਤੇ ਤੂੰ ਯੂਰਪ ਤੱਕ ਪਹੁੰਚਾਉਂਦਾ ਫਿਰੇ, ਮੇਰੀ ਮਰਜ਼ੀ ਤੋਂ ਬਿਨਾਂ ਤੂੰ ਕਦੀ ਚਿੱਠੀ ਲਿਖ ਕੇ ਨਹੀਂ ਪਾਏਗਾ। ਉਦੋਂ ਚਿੱਠੀਆਂ ਪੱਤਰਕਾਰ ਚੱਲਦੇ ਸਨ। ਚੌਥਾ ਸ਼ਬਦ ਵਰਤਿਆ, ਕਿਉਂਕਿ ਸਨਾਤਨ ਵੀ ਵਸਦਾ ਸੀ, ਉਹਨਾਂ ਕਿਹਾ ਤੂੰ ਗਾਂ ਦਾ ਮਾਸ, ਵੇਖੋ ਜੋ ਲਿਖਿਆ ਉਹ ਕਦੀ ਨਹੀਂ ਖਾਏਗਾ। ਤੇ ਪੰਜਵਾਂ ਵਚਨ ਵਰਤਿਆ, ਇਹ ਗੁਰੂ ਨਾਨਕ ਸਾਹਿਬ ਦਾ ਰਾਜ ਭਾਗ ਹੈ, ਇਹਦੇ ਅੰਦਰ ਕਦੀ ਤੰਬਾਕੂ ਨਸ਼ੇ ਦੀ ਵਰਤੋਂ ਨਹੀਂ ਕਰੇਗਾ। ਕਹਿੰਦੇ ਉਹ ਜਨਰਲ ਬੰਤੂਰਾ, ਉਹਨੇ ਸਾਰੀਆਂ ਗੱਲਾਂ ਤੇ ਹਾਮੀ ਭਰ ਦਿੱਤੀ। ਉਹਨੇ ਕਿਹਾ ਮੈਂ ਕੇਸ ਰੱਖ ਲਾਂਗਾ, ਮੈਂ ਖਾਲਸਾ ਰਾਜ ਦੀ ਵਫਾਦਾਰੀ ਕਰਾਂਗਾ, ਮੈਂ ਕੋਈ ਚਿੱਠੀ ਪੱਤਰਕਾਰ ਨਹੀਂ ਪਾਵਾਂਗਾ। ਪਰ ਇੱਕ ਗੱਲ ਤੋਂ ਉਹਨੇ ਕਿਨਾਰਾ ਕਰਕੇ ਕਿਹਾ, ਮਹਾਰਾਜਾ ਜੀ ਕੁਝ ਸਮੇਂ ਲਈ ਮੈਨੂੰ ਆਗਿਆ ਬਖਸ਼ ਦਿਓ, ਮੈਂ ਤੰਬਾਕੂ ਨਸ਼ੇ ਤੋਂ ਕਿਨਾਰਾ ਨਹੀਂ ਕਰ ਸਕਦਾ। ਭਾਵ ਅਸੀਂ ਖਾਂਦੇ ਹਾਂ, ਨਸ਼ਾ ਕਰਨੇ ਆ। ਮਹਾਰਾਜਾ ਰਣਜੀਤ ਸਿੰਘ ਦਾ ਜਵਾਬ ਸੁਣੋ, ਮਹਾਰਾਜੇ ਨੇ ਕਿਹਾ, ਜਦੋਂ ਜਨਰਲ ਬੰਤੂਰੇ ਨੇ ਕਿਹਾ ਮੈਂ ਘੱਟ ਕਰ ਦਾਂਗਾ ਤੰਬਾਕੂ ਨਸ਼ਾ, ਪਰ ਵਰਤੋਂ ਬੰਦ ਨਹੀਂ ਕਰ ਸਕਦਾ, ਮਹਾਰਾਜਾ ਰਣਜੀਤ ਸਿੰਘ ਕਹਿੰਦੇ ਨਹੀਂ, ਇਹ ਖਾਲਸੇ ਦਾ ਰਾਜ ਭਾਗ ਹੈ ਗੁਰੂ ਨਾਨਕ ਦੇ ਦਰ ਦਾ, ਜਾਂ ਪਹਿਲਾਂ ਨਸ਼ਾ ਤਿਆਗਾਂਗੀ, ਜਿਸ ਦਿਨ ਨਸ਼ਾ ਛੱਡ ਕੇ ਆ ਗਿਆ ਤੈਨੂੰ ਰਾਜ ਵਿੱਚ ਭਰਤੀ ਕਰ ਲਵਾਂਗੇ। ਸਮਝੌਤਾ ਨਹੀਂ ਕੀਤਾ, ਕਿੱਡੀ ਵੱਡੀ ਗੱਲ ਆ। ਇਹ ਨਹੀਂ ਵੀ ਉਹਨੇ ਰਾਜ ਭਾਗ ਵਿੱਚ ਕਿਹਾ ਵੀ ਤੂੰ ਚਾਰ ਗੱਲਾਂ ਮੰਨ ਲਈਆਂ, ਇੱਕ ਤੂੰ ਨਹੀਂ ਮੰਨੀ, ਕੋਈ ਗੱਲ ਨਹੀਂ। ਉਹਨਾਂ ਕਿਹਾ ਨਸ਼ਾ ਛੱਡ ਦੇ, ਜਿਸ ਦਿਨ ਤੂੰ ਇਹ ਤੰਬਾਕੂ ਨਸ਼ਾ ਛੱਡ ਦਿੱਤਾ ਉਸ ਦਿਨ ਤੈਨੂੰ ਰਾਜ ਵਿੱਚ ਸ਼ਾਮਿਲ ਕਰ ਲਾਂਗਾ। ਗੁਰਮੁਖੋ, ਕਿੱਡਾ ਚੰਗਾ ਰਾਜ ਹੋਵੇਗਾ ਜਿਸ ਰਾਜ ਭਾਗ ਅੰਦਰ ਉਸ ਮਹਾਰਾਜਾ ਰਣਜੀਤ ਸਿੰਘ ਦੇ ਜਿਉਂਦੇ ਜਾਗਦੇ ਕਿਸੇ ਗਦਾਰੀ ਨਹੀਂ ਕੀਤੀ। ਉਹਨਾਂ ਕਿਹਾ ਵਫ਼ਾਦਾਰ ਰਹਿਣੇ, ਖਾਲਸਾ ਰਾਜ ਦੇ ਵਾਧੇ ਦੀ ਗੱਲ ਕਰਨੀ ਆ ਤੇ ਨਸ਼ੇ ਦੀ ਵਰਤੋਂ ਨਹੀਂ ਕਰਨੀ। ਅੱਜ ਤੇ ਹਾਲਾਤ ਕੀ ਨੇ, ਮੈਨੂੰ ਖਿਮਾ ਕਰਿਓ, ਮੈਂ ਹੱਥ ਜੋੜ ਕੇ ਕਹਿ ਰਿਹਾ ਨਿਮਰਤਾ ਨਾਲ, ਗੱਲ ਅਸੀਂ ਖਾਲਸਾ ਰਾਜ ਦੀ ਕਰਦੇ ਹਾਂ, ਬੁਰਾ ਨਾ ਮਨਾਇਓ, ਮੈਂ ਤੁਹਾਨੂੰ ਹੱਥ ਜੋੜ ਕੇ ਕਹਿ ਰਿਹਾ ਗੱਲ ਖਾਲਸਾ ਰਾਜ ਦੀ। ਨਸ਼ੇ ਦੇ ਸੌਦਾਗਰ ਬਣਦੇ ਪਏ ਆ, ਗੱਲ ਖਾਲਸਾ ਰਾਜ ਦੀ, ਦੂਜੇ ਪਾਸੇ ਆਪਣੇ ਕੌਮ ਨਾਲ ਗਦਾਰੀਆਂ ਕਰਦੇ ਪਏ ਆ, ਗੱਲ ਖਾਲਸਾ ਰਾਜ ਦੀ, ਬੇਈਮਾਨਾ ਕੁੱਟ ਕੁੱਟ ਕੇ ਸਾਡੇ ਅੰਦਰ ਭਰ ਗਿਆ। ਗੁਰਮੁਖੋ, ਗੱਲ ਖਾਲਸਾ ਰਾਜ ਦੀ ਤੇ ਅੱਜ ਨਸ਼ੇ ਦੇ ਵਪਾਰੀ ਬਣ ਕੇ ਵਿਚਰਦੇ ਆ, ਕਿਵੇਂ ਕਾਇਮ ਹੋਵੇਗਾ? ਮੈਂ ਤੁਹਾਨੂੰ ਹੱਥ ਜੋੜ ਕੇ ਕਹਿ ਰਿਹਾ ਖਾਲਸਾ ਰਾਜ ਅੱਜ ਵੀ ਕਾਇਮ ਹੋ ਸਕਦਾ ਹੈ, ਪਰ ਸਿੱਖ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਮੁਤਾਬਕ ਹਰ ਬੰਦਾ ਉੱਚਾ ਸੁੱਚਾ ਸਿੱਖ ਬਣ ਕੇ ਆਪਣਾ ਜੀਵਨ ਗੁਜ਼ਾਰੇਗਾ ਗੁਰੂ ਆਸ਼ੇ ਦੇ ਮੁਤਾਬਕ, ਇੱਕ ਖਿੱਤੇ ਦੀ ਗੱਲ ਛੱਡੋ, ਸਿੱਖ ਦੁਨੀਆਂ ਤੇ ਰਾਜ ਕਾਇਮ ਕਰ ਸਕਦਾ। ਮੈਂ ਇੱਕ ਬੇਨਤੀ ਤੁਹਾਨੂੰ ਹੋਰ ਕਹਿਣ ਲੱਗੀ ਹਾਂ, ਅੱਜ ਨਸ਼ੇ ਨੇ ਸਾਨੂੰ ਕਿਵੇਂ ਘੇਰਿਆ ਆਪ ਜੀ ਨੂੰ ਪਤਾ ਹੋਵੇ। ਇੱਕ ਨਾ ਜੀ ਆਰੀਆ ਸਮਾਜ ਅੰਦਰੋਂ ਸਵਾਮੀ ਦਯਾਨੰਦ, ਜ਼ਰੂਰ ਬੜੀ ਕੀਮਤੀ ਗੱਲ ਆ, ਸਵਾਮੀ ਦਯਾਨੰਦ ਕੁਦਰਤੀ ਤੌਰ ਤੇ ਉਹਦੇ ਮਨ ਦੇ ਖਿਆਲ ਬਣ ਗਏ, ਉਹ ਗੁਰੂ ਨਾਨਕ ਸਾਹਿਬ ਦੇ ਘਰ ਦਾ ਵਿਰੋਧੀ ਰਿਹਾ। ਜ਼ਬਾਨੀ ਤੌਰ ਤੇ ਬੜੇ ਸ਼ਬਦ ਕਹੇ, ਉਹਨੇ ਲਿਖਤੀ ਤੌਰ ਤੇ ਵੀ ਗੁਰੂ ਨਾਨਕ ਸਾਹਿਬ ਦੇ ਘਰ ਪ੍ਰਤੀ ਬਹੁਤ ਕੁਝ ਲਿਖਿਆ ਵਿਰੋਧਤਾ ਵਿੱਚ। ਉਸ ਵੇਲੇ ਸਾਡੀ ਕੌਮ ਦੇ ਵਿਦਵਾਨ ਪੁਰਖ ਸਨ ਗਿਆਨੀ ਦਿੱਤ ਸਿੰਘ, ਜਦੋਂ ਸਿਰ ਉੱਪਰੋਂ ਪਾਣੀ ਲੰਘਿਆ ਤੇ ਗਿਆਨੀ ਦਿੱਤ ਸਿੰਘ ਨੇ ਉਹਨਾਂ ਨੂੰ ਕਿਹਾ ਵੀ ਤੂੰ ਆ ਬਹਿ ਕੇ ਆਪਾਂ ਵਿਚਾਰ ਕਰੀਏ। ਤਿੰਨ ਵਾਰੀ ਵਿਚਾਰ ਚਰਚਾ ਹੋਈ ਤੇ ਤਿੰਨੋਂ ਵਾਰ ਗਿਆਨੀ ਦਿੱਤ ਸਿੰਘ ਨੇ ਚਰਚਾ ਵਿੱਚ ਹਰਾ ਕੇ ਵਿਚਾਰ ਅੰਦਰ ਤੇ ਚੰਗੀ ਤਰ੍ਹਾਂ ਸਵਾਮੀ ਦਯਾਨੰਦ ਨੂੰ ਸਮਝਾਇਆ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਘਰ ਹੈ ਇਹ ਮਨੁੱਖਤਾ ਲਈ ਸਰਵ ਸਾਂਝਾ ਹੈ। ਗੁਰੂ ਨਾਨਕ ਸਾਹਿਬ ਦਾ ਸਿਧਾਂਤ ਪੂਰੀ ਮਨੁੱਖਤਾ ਦੇ ਭਲੇ ਲਈ ਹੈ। ਮੈਂ ਜਿਹੜੀ ਤੁਹਾਨੂੰ ਬੇਨਤੀ ਆਖਨੀ ਹੈ ਧਿਆਨ ਦਿਓ। ਕਹਿੰਦੇ ਗਿਆਨੀ ਦਿੱਤ ਸਿੰਘ ਦੇ ਸਮਝਾਉਣ ਦੇ ਬਾਵਜੂਦ ਵੀ ਉਹਦੇ ਅੰਦਰ ਦੀ ਈਰਖਾ ਨਾ ਛੱਡੀ, ਇਹ ਕੁਦਰਤੀ ਗੱਲ ਆ। ਕਹਿਣ ਲੱਗੇ ਸਮਾਂ ਗੁਜ਼ਰਦਾ ਗਿਆ, ਸਵਾਮੀ ਦਯਾਨੰਦ ਦਾ ਅੰਤਲਾ ਜਿਹੜਾ ਸਮਾਂ ਹੈ ਨਾ ਉਹ ਆਉਂਦੇ ਦੀ ਅਜਮੇਰ ਦੀ ਧਰਤੀ ਤੇ 1883 ਈਸਵੀ ਅੰਦਰ ਅੰਤਲਾ ਸਮਾਂ। ਜਦੋਂ ਨੂੰ ਪਤਾ ਲੱਗਿਆ ਨਾ ਵੀ ਹੁਣ ਤਨ ਦਾ ਅੰਤਲਾ ਸਮਾਂ ਨੇੜੇ ਆ ਗਿਆ ਤੇ ਇਹਦਾ ਇੱਕ ਨਾਲ ਦਾ ਸੇਵਾਦਾਰ ਸਾਥੀ ਸੀ ਜਿਹਦਾ ਨਾਮ ਸੀ ਭਾਗ ਰਾਮ। ਉਹਨੇ ਭਾਗ ਰਾਮ ਨੂੰ ਕਿਹਾ, ਭਾਗ ਰਾਮ ਇੱਕ ਗੱਲ ਯਾਦ ਰੱਖੀ, ਮੈਂ ਸਾਰਾ ਜੀਵਨ ਵੇਦਾਂਤ ਦੇ ਮੁਤਾਬਕ ਜਿਉਂਿਆ ਹੈ ਤੇ ਵੇਦਾਂਤ ਇਹ ਆਖਦਾ, ਚਾਰ ਵੇਦ ਵੇਦਾਂਤ, ਵੇਦਾਂਤ ਇਹ ਆਖਦਾ ਕਿ ਮੇਰੇ ਮਰਨ ਤੋਂ ਬਾਅਦ ਮੇਰੀ ਅਰਥੀ ਨੂੰ ਮੋਢਾ ਉਹ ਲਾਏ, ਮੇਰਾ ਇਸ਼ਨਾਨ ਜਾਂ ਅੰਤਲੀ ਕਿਰਿਆ ਉਹ ਕਰੇ ਜਿਹਨੇ ਜਨਮ ਤੋਂ ਲੈ ਕੇ ਕਦੀ ਤੰਬਾਕੂ ਨਸ਼ੇ ਨੂੰ ਹੱਥ ਨਾ ਲਾਇਆ ਹੋਵੇ। ਤੇ ਤੂੰ ਮੇਰਾ ਸੇਵਾਦਾਰ ਰਿਹਾ, ਸਾਥੀ ਰਿਹਾ, ਤੂੰ ਖਿਆਲ ਰੱਖੀ। ਕਹਿੰਦੇ ਅਕਤੂਬਰ ਮਹੀਨੇ 1883 ਵਿੱਚ ਸਵਾਮੀ ਦਯਾਨੰਦ ਚੜ੍ਹਾਈ ਕਰ ਗਿਆ ਤੇ ਹਜੇ ਇਹ ਜਿਉਂਦਾ ਸੀ ਤੇ ਭਾਗ ਰਾਮ ਬੜਾ ਸਿਆਣਾ ਬੰਦਾ ਸੀ, ਉਹਨੇ ਵਿਚਾਰ ਵਟਾਂਦਰਾ ਕਰਕੇ ਤੇ ਕੋਲ ਜਾ ਕੇ ਕਿਹਾ ਸੀ ਅੰਤਲੇ ਸਮੇਂ, ਸਵਾਮੀ ਜੀ ਜੇ ਤੁਸੀਂ ਅੰਤਲੀ ਇੱਛਾ ਪੂਰੀ ਕਰਨੀ ਆ ਤੇ ਸਿੱਖ ਕੌਮ ਅੰਦਰ ਗੁਰੂ ਨਾਨਕ ਦੇ ਦਰ ਦੇ ਸਿੱਖ, ਕਲਗੀ ਧਰ ਦੇ ਸਿੱਖ ਬੇਅੰਤ ਨੇ ਜਿਨ੍ਹਾਂ ਨੇ ਜਨਮ ਤੋਂ ਲੈ ਕੇ ਤੰਬਾਕੂ ਨਸ਼ੇ ਨੂੰ ਹੱਥ ਤੇ ਲਾਉਣਾ ਦੂਰ ਦੀ ਗੱਲ, ਜਿਨ੍ਹਾਂ ਅੱਖਾਂ ਨਾਲ ਕਦੀ ਨਸ਼ਾ ਵੇਖਿਆ ਵੀ ਨਹੀਂ ਹੋਏਗਾ। ਤੁਸੀਂ ਹੈਰਾਨ ਹੋਵੋਗੇ, ਉਹ ਗੁਰੂ ਘਰ ਦਾ ਭਾਵੇਂ ਵਿਰੋਧੀ ਰਿਹਾ, ਸਿੱਖਾਂ ਦਾ ਹਿਰਦਾ ਬੜਾ ਵਿਸ਼ਾਲ ਹੈ। ਜਦੋਂ ਉਹ ਚੜ੍ਹਾਈ ਕਰ ਗਿਆ ਤੇ ਉਹਦੇ ਚੜ੍ਹਾਈ ਕਰਨ ਤੋਂ ਬਾਅਦ 6 ਸਿੱਖ ਅਜਮੇਰ ਦੀ ਧਰਤੀ ਤੋਂ, ਸਰਦਾਰ ਹਰੀ ਸਿੰਘ, ਬਧਾਵਾ ਸਿੰਘ, ਟਹਿਲ ਸਿੰਘ, ਪਾਲ ਸਿੰਘ, ਖੁਸ਼ਿਆਲ ਸਿੰਘ, ਇਹਨਾਂ 6 ਸਿੱਖਾਂ ਨੇ, 2 ਸਿੱਖਾਂ ਨੇ ਉਹਦਾ ਇਸ਼ਨਾਨ ਕਰਵਾਇਆ ਤੇ 4 ਸਿੱਖਾਂ ਨੇ ਅਰਥੀ ਨੂੰ ਮੋਢਾ ਲਾ ਕੇ ਉਹਦੀ ਅੰਤਲੀ ਇੱਛਾ ਪੂਰੀ ਕੀਤੀ ਸੀ। ਮੈਂ ਤੁਹਾਨੂੰ ਤਾਂ ਕਹਿ ਰਿਹਾ, ਭਾਵੇਂ ਉਹ ਵਿਰੋਧੀ ਰਿਹਾ ਪਰ ਸਿੱਖਾਂ ਦਾ ਹਿਰਦਾ ਬੜਾ ਵਿਸ਼ਾਲ ਏ, ਉਹਦੀ ਅੰਤਲੀ ਇੱਛਾ ਪੂਰੀ ਕੀਤੀ। ਮੈਂ ਬੇਨਤੀ ਤਾਂ ਕਹਿ ਰਿਹਾ, ਗੁਰਮੁਖੋ ਕਿਸੇ ਵੇਲੇ ਸਿੱਖ ਕੌਮ ਦਾ ਵਿਰੋਧੀ ਵੀ ਜਾਣਦਾ, ਉਹਨੂੰ ਪਤਾ ਵੀ ਸਿੱਖ ਨਸ਼ੇ ਨੂੰ ਹੱਥ ਨਹੀਂ ਲਾਉਂਦੇ, ਕਿਸੇ ਵੇਲੇ ਸਿੱਖ ਦੇ ਧਰਮ ਦੇ ਵਿਰੁੱਧ ਲਿਖਣ ਤੇ ਬੋਲਣ ਵਾਲੇ ਨੂੰ ਪਤਾ ਕਿ ਸਿੱਖ ਨਸ਼ੇ ਦਾ ਆਦੀ ਨਹੀਂ। ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਅੰਮ੍ਰਿਤ ਵੇਲਾ, ਅੰਮ੍ਰਿਤ ਬਾਣੀ, ਅੰਮ੍ਰਿਤ ਦੀ ਦਾਤ ਦੇ ਕੇ ਜ਼ਿੰਦਗੀ ਅੰਮ੍ਰਿਤ ਵਰਗੀ ਬਣਾਈ ਆ। ਅੱਜ ਬਦਕਿਸਮਤੀ ਜਿਹਦਾ ਗੁਰੂ ਇਹਨੂੰ ਅੰਮ੍ਰਿਤ ਦਾ ਵਪਾਰੀ ਬਣਾ ਕੇ ਗਿਆ, ਅੱਜ ਗੁਰੂ ਤੋਂ ਟੁੱਟ ਕੇ ਕਈ ਵਾਰੀ ਇਹ ਨਸ਼ੇ ਦਾ ਸੁਦਾਗਰ ਬਣ ਜਾਂਦਾ। ਪ੍ਰਿੰਸੀਪਲ ਸਤਵੀਰ ਸਿੰਘ ਨੇ ਕਥਾ ਪੁਰਾਤਨ ਇਉਂ ਸੁਣੀ ਦੇ ਅੰਦਰ ਇਹਦਾ ਜ਼ਿਕਰ ਕੀਤਾ। ਮੈਂ ਤੁਹਾਨੂੰ ਬੇਨਤੀ ਇਹ ਕਹਿ ਰਿਹਾ ਸਾਂ, ਜਦੋਂ ਯੂਰਪ ਦਾ ਜਰਨਲ ਬੰਤੂਰਾ ਆਇਆ, ਮਹਾਰਾਜਾ ਰਣਜੀਤ ਸਿੰਘ ਨੇ ਉਹਦੇ ਨਾਲ ਇਹ ਪ੍ਰਣ, ਉਹਦੇ ਨਾਲ ਅਹਿਦਨਾਮੇ ਕੀਤੇ। ਆਖਰ ਜਦੋਂ ਉਹ ਮੰਨ ਗਿਆ, ਮੈਂ ਕੇਸ ਰੱਖਾਂਗਾ, ਮੈਂ ਖਾਲਸਾ ਰਾਜ ਦਾ ਵਫ਼ਾਦਾਰ ਰਹਾਂਗਾ, ਮੈਂ ਕਦੀ ਚਿੱਠੀ ਨਹੀਂ ਲਿਖਾਂਗਾ, ਮੈਂ ਗਾਂ ਦਾ ਮਾਸ ਨਹੀਂ ਖਾਂਗਾ, ਇੱਥੋਂ ਤੱਕ ਮੈਂ ਤੰਬਾਕੂ ਨਸ਼ਾ ਨਹੀਂ ਵਰਤਾਂਗਾ, ਉਦੋਂ ਉਹਨੂੰ ਰਾਜ ਭਾਗ ਵਿੱਚ ਭਰਤੀ ਕਰ ਲਿਆ। ਗੁਰਮੁਖੋ ਮਹਾਰਾਜਾ ਰਣਜੀਤ ਸਿੰਘ ਉਹਦੀ ਪਰਜਾ ਦੇ ਪ੍ਰਤੀ, ਉਹ ਸੇਵਾਵਾਂ ਤੁਸੀਂ ਬੜੇ ਵਾਰੀ ਸੁਣਦੇ ਹੋ ਕਿ ਜਿਹੜੀ ਬਿਰਧ ਮਾਂ ਗਰੀਬੜੀ ਤਵਾ ਪੈਰਾਂ ਨਾਲ ਉਹਨੇ ਘਸਾਇਆ, ਉਹਨੂੰ ਸੋਨੇ ਦੇ ਬਰਾਬਰ ਤੋੜ ਕੇ ਦਿੱਤਾ। ਪਰ ਇੱਕ ਉਹਦੇ ਇਤਿਹਾਸ ਦੀ ਹੋਰ ਘਟਨਾ ਹੈ, ਨਿਜ਼ਾਮਬਾਦ, ਹੈਦਰਾਬਾਦ ਦਾ ਨਿਜ਼ਾਮ ਜਦੋਂ ਉਹਨੂੰ ਲੋੜ ਪਈ, ਉਹਨੇ ਖਾਲਸਾ ਫੌਜ ਦੀ ਮਦਦ ਮੰਗੀ। ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਫੌਜ ਕੱਲੀ, ਹੈਦਰਾਬਾਦ ਦਾ ਨਿਜ਼ਾਮ ਸੀ, ਤੇ ਜਦੋਂ ਉਹ ਮਦਦ ਦੇ ਬਦਲੇ ਉਹਨੇ ਸ਼ੁਕਰ ਗੁਜ਼ਾਰ ਹੋਇਆ ਬਈ ਖਾਲਸਾ ਰਾਜ, ਮਹਾਰਾਜਾ ਰਣਜੀਤ ਸਿੰਘ ਨੇ ਮਦਦ ਕੀਤੀ। ਉਹਨੇ ਕੀ ਕੀਤਾ ਵੀ ਭੇਟਾ ਵਜੋਂ, ਇੱਕ ਤੇ ਜੀ ਆਪ ਜੀ ਨੂੰ ਪਤਾ ਹੋਵੇ, ਉਹਨੇ ਇੱਕ ਚਾਨਣੀ ਹੀਰਿਆਂ ਗਹਿਣਿਆਂ ਨਾਲ ਮੋਤੀਆਂ ਨਾਲ ਜੜੀ ਹੋਈ ਚਾਨਣੀ ਮਹਾਰਾਜਾ ਰਣਜੀਤ ਸਿੰਘ ਦੇ ਧੰਨਵਾਦ ਕਰਦਿਆਂ ਭੇਜੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਜ਼ੀਰਾਂ ਕੀ ਕੀਤਾ ਵੀ ਜਿੱਥੇ ਉਹ ਕੁਰਸੀ ਤੇ ਬਹਿੰਦੇ ਸਨ ਤੇ ਕੁਰਸੀ ਦਾ ਮੁੱਖ ਹੁੰਦਾ ਸੀ ਗੁਰੂ ਰਾਮਦਾਸ ਜੀ ਦੇ ਘਰ ਵਾਲੇ ਪਾਸੇ, ਉਹਨਾਂ ਕੀ ਕੀਤਾ ਵੀ ਉਹ ਕੁਰਸੀ ਦੇ ਉੱਤੇ ਚਾਨਣੀ ਲਾ ਦਿੱਤੀ ਬਿਨ ਪੁੱਛਿਆ। ਜਦੋਂ ਸਵੇਰ ਹੋਈ ਉਹ ਦਰਬਾਰ ਵਿੱਚ ਆਉਣ ਲੱਗੇ ਤੇ ਕੀ ਵੇਖਿਆ ਵੀ ਹੀਰਿਆਂ ਨਾਲ ਗਹਿਣਿਆਂ ਨਾਲ ਜੜਤ ਚਾਨਣੀ ਲੱਗੀ ਆ। ਮਹਾਰਾਜੇ ਦੀ ਨਜ਼ਰ ਪਈ, ਉਹਨਾਂ ਉਸੇ ਵੇਲੇ ਕਿਹਾ, ਕਹਿਣ ਲੱਗੇ, ਨਹੀਂ ਇਹੋ ਜੀ ਕੀਮਤੀ ਚੰਦੋਆ ਕੀਮਤੀ ਚਾਨਣੀ ਇਹ ਮੇਰੇ ਵਰਗੇ ਗੁਨਾਹਗਾਰ ਬੰਦਾ ਜਿਹੜਾ ਕੋਈ ਧਰਮ ਦੀ ਕਮਾਈ ਨਹੀਂ ਕਰਦਾ ਇਹ ਮੇਰੇ ਵਰਗੇ ਦੇ ਸਿਰ ਤੇ ਸੋਭਦੀ ਨਹੀਂ, ਇਹ ਤੇ ਗੁਰੂ ਰਾਮਦਾਸ ਜੀ ਦੇ ਦਰ ਭੇਟ ਕੀਤੀ ਇਹ ਉੱਥੇ ਸੋਭਾ ਪਾਏਗੀ। ਬੈਠਾ ਨਹੀਂ ਮਹਾਰਾਜਾ ਰਣਜੀਤ ਸਿੰਘ ਕੁਰਸੀ ਤੇ, ਆਪ ਜੀ ਨੂੰ ਪਤਾ ਹੋਵੇ, ਉਤਰਵਾ ਦਿੱਤੀ ਤੇ ਬੜੀ ਸ਼ਰਧਾ ਦੇ ਨਾਲ ਗੁਰੂ ਰਾਮਦਾਸ ਜੀ ਦੇ ਘਰ ਲੈ ਗਏ। ਜਦੋਂ ਘਰ ਲੈ ਕੇ ਗਏ ਉਸ ਵੇਲੇ ਦੇ ਵਕਤੀ ਜਿਹੜੇ ਉੱਥੋਂ ਦੇ ਸਿੰਘ ਸਾਹਿਬ ਨੇ ਵਜ਼ੀਰ ਨੇ ਉਹਨਾਂ ਨੂੰ ਜਾ ਕੇ ਸਾਰੀ ਵਾਰਤਾ ਦੱਸੀ, ਹੈਦਰਾਬਾਦ ਨਿਜ਼ਾਮ ਨੇ ਘੱਲੀ ਆ। ਇੱਕ ਵਾਰ ਕੁਰਸੀ ਤੇ ਲੱਗੀ ਪਰ ਬੈਠਾ ਨਹੀਂ ਮੈਂ, ਪਰ ਉੱਥੋਂ ਦੇ ਵਜ਼ੀਰਾਂ ਨੇ ਕਿਹਾ, ਨਹੀਂ ਇਹ ਹੁਣ ਗੁਰੂ ਰਾਮਦਾਸ ਜੀ ਦੇ ਸਿੰਘਾਸਨ ਦੇ ਉੱਪਰ ਦਰਬਾਰ ਸਾਹਿਬ ਨਹੀਂ ਲੱਗ ਸਕਦੀ, ਜਿਹੜਾ ਇੱਕ ਵਾਰ ਚਾਨਣੀ ਕਿਸੇ ਦੁਨਿਆਵੀ ਰਾਜੇ ਦੇ ਤਖ਼ਤ ਤੇ ਲੱਗ ਜਾਏ ਹੁਣ ਇੱਥੇ ਪਰਵਾਹ ਨਹੀਂ ਹੋਵੇਗੀ। ਉੱਥੇ ਸ਼ੇਰੇ ਪੰਜਾਬ ਨੇ ਕਿਹਾ, ਮੈਂ ਭੇਟਾ ਲੈ ਕੇ ਆਇਆ, ਮੇਰੀ ਭੇਟਾ ਪ੍ਰਵਾਨ ਕਰੋ, ਤਰਲਾ ਪਾਇਆ। ਤਾਂ ਕਹਿੰਦੇ ਨੇ, ਕਹਿਣ ਲੱਗੇ, ਦੋ ਪਿੰਡਾਂ ਦੀ ਜਗੀਰ ਮਹਾਰਾਜ ਜੀ ਨੂੰ ਤਨਖਾਹ ਲਾਈ ਵੀ ਦੋ ਪਿੰਡਾਂ ਦੀ ਜਗੀਰ ਭੇਟਾ ਕਰ, ਇਹ ਤੇਰੀ ਚਾਨਣੀ ਪ੍ਰਵਾਨ ਕਰ ਲੈਂਦੇ ਹਾਂ ਗੁਰੂ ਰਾਮਦਾਸ ਜੀ ਦੇ ਦਰ, ਸਤਿਗੁਰੂ ਦੇ ਸਿੰਘਾਸਨ ਤੇ ਨਹੀਂ ਲੱਗੇਗੀ ਪਰ ਹਾਂ ਇਹਨੂੰ ਇੱਥੇ ਸ੍ਰੀ ਦਰਬਾਰ ਸਾਹਿਬ ਇੱਕ ਯਾਦ ਵਜੋਂ ਇੱਕ ਭੇਟਾ ਵਜੋਂ ਸਿੱਖ ਦੀ ਸ਼ਰਧਾ ਦੀ ਭੇਟਾ ਵਜੋਂ ਇੱਥੇ ਸੰਭਾਲ ਕੇ ਰੱਖਿਆ ਜਾਏਗਾ। ਗੁਰਮੁਖੋ ਉਹ ਚਾਂਦਨੀ ਬਹੁਤ ਸਮਾਂ ਸੰਭਾਲ ਕੇ ਰੱਖੀ ਗਈ। ਬਦਕਿਸਮਤੀ ਆਪ ਜੀ ਨੂੰ ਪਤਾ ਹੋਵੇ 84 ਵੇਲੇ ਜਦੋਂ ਹਮਲਾ ਹੋਇਆ ਤੇ ਉਦੋਂ ਉਹ ਚਾਂਦਨੀ ਵੀ ਅਗਨ ਭੇਟ ਹੋ ਗਈ, ਕੁਛ ਸਮਾਂ ਫਿਰ ਉਹਨੂੰ ਬੋਰੀ ਵਿੱਚ ਪਾ ਕੇ ਰਾਖ ਸੰਭਾਲੀ ਗਈ। ਮੈਂ ਬੇਨਤੀ ਕਹਿ ਰਿਹਾ, ਕੋਈ ਵੀ ਕੀਮਤੀ ਭੇਟਾ ਮਿਲਦੀ ਆ ਗੁਰੂ ਰਾਮਦਾਸ ਜੀ ਦੇ ਦਰ ਭੇਟ ਕਰਦੇ ਨੇ। ਤੁਸੀਂ ਵੇਖੋ ਪੁੱਤਰ ਦਾ ਵਿਆਹ ਹੈ ਤੇ ਸਿਹਰਾ ਬਣਾਇਆ ਕੀਮਤੀ, ਜਦੋਂ ਮਹਾਰਾਜੇ ਨੇ ਵੇਖਿਆ ਸ਼ੇਰੇ ਪੰਜਾਬ ਨੇ ਕਿਹਾ, ਇਹ ਸਿਹਰਾ ਮੇਰੇ ਪੁੱਤਰ ਦੇ ਸਿਰ ਤੇ ਨਹੀਂ, ਇਹ ਤੇ ਗੁਰੂ ਰਾਮਦਾਸ ਜੀ ਦੇ ਦਰ ਭੇਟ ਕੀਤਾ ਜਾਏ। ਉਹ ਭੇਟ ਕੀਤਾ ਗਿਆ। ਆ ਇਤਿਹਾਸਕ ਦਿਹਾੜਿਆਂ ਤੇ ਜਦੋਂ ਜਲੌ ਸਜਦਾ ਉਦੋਂ ਆਪ ਜੀ ਕੁਝ ਭੇਟਾਵਾਂ ਦੇਖਦੇ ਹੋ ਗੁਰੂ ਰਾਮਦਾਸ ਜੀ ਦੇ ਦਰ। ਇੱਥੋਂ ਤੱਕ ਗੁਰੂ ਰਾਮਦਾਸ ਜੀ ਦੇ ਦਰਬਾਰ ਸਾਹਿਬ ਦੇ ਚਾਰੋਂ ਜਿਹੜੇ ਦਰਵਾਜ਼ੇ ਨੇ ਉਹ ਸੋਨੇ ਦੇ ਜਿਹੜੇ ਲੱਗਦੇ ਨੇ ਜਲੌ ਵਾਲੇ ਦਿਨ, ਉਹ ਮਹਾਰਾਜਾ ਰਣਜੀਤ ਸਿੰਘ ਨੇ ਭੇਟ ਕੀਤੇ ਹੋਏ ਨੇ। ਇੱਕ ਮਹਾਰਾਜਾ ਰਣਜੀਤ ਸਿੰਘ ਨੇ ਭੇਟ ਕੀਤਾ, ਇੱਕ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਕੰਵਰ ਨੌ ਨਿਹਾਲ ਦੀ ਮਾਂ ਨੇ ਭੇਟ ਕੀਤਾ, ਇੱਕ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਖੜਗ ਸਿੰਘ ਨੇ ਭੇਟ ਕੀਤਾ। ਇਵੇਂ ਕਰਕੇ ਚਾਰੋਂ ਦਰਵਾਜ਼ੇ ਜਿਹੜੇ ਜਲੌ ਵਾਲੇ ਦਿਨ ਸੋਨੇ ਦੇ ਲਾਏ ਜਾਂਦੇ ਨੇ ਉਹ ਚਾਰੋਂ ਦਰਵਾਜ਼ੇ ਗੁਰੂ ਰਾਮਦਾਸ ਜੀ ਦੇ ਦਰ ਮਹਾਰਾਜਾ ਰਣਜੀਤ ਸਿੰਘ ਦੇ ਭੇਟ ਕੀਤੇ ਹੋਏ ਨੇ। ਫਿਰ ਮੈਂ ਬੇਨਤੀ ਤੁਹਾਨੂੰ ਕਰਾਂ, ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਦਾ ਵਿਆਹ ਹੈ, ਉਹਦੇ ਰਾਜ ਭਾਗ ਦੀਆਂ ਕਿੰਨੀਆਂ ਗੱਲਾਂ ਨੇ। ਪੋਤਰੇ ਦਾ ਵਿਆਹ ਹੈ ਤੇ ਜਦੋਂ ਇਹ ਪੋਤਰਾ ਕੰਵਰ ਨੌ ਨਿਹਾਲ ਸਿੰਘ ਖੜਗ ਸਿੰਘ ਦਾ ਪੁੱਤਰ ਤੇ ਵਿਆਹ ਦਾ ਇਹ ਜਿਹੜੇ ਹੋਏ ਨੇ ਸ਼ਾਮ ਸਿੰਘ ਅਟਾਰੀ ਉਹਨਾਂ ਦੀ ਧੀ ਬੀਬੀ ਨਾਨਕੀ ਦੇ ਨਾਲ, ਜਦੋਂ ਬਰਾਤ ਗਈ ਤੇ ਆਨੰਦ ਕਾਰਜ ਹੋਇਆ, ਮਹਾਰਾਜਾ ਰਣਜੀਤ ਸਿੰਘ ਨੇ ਹੁਕਮ ਕੀਤਾ ਕਿ ਜਿੰਨੇ ਜੀ ਇੱਥੇ ਆਏ ਨੇ ਵਿਆਹ ਅੰਦਰ, ਹਰ ਜੀ ਸੇਤੀ ਉਸ ਬੰਦੇ ਦੇ ਘਰ ਵਿੱਚ ਕਿੰਨੇ ਜੀ ਨੇ ਜਿਹੜਾ ਇੱਥੇ ਵਿਆਹ 'ਚ ਆਇਆ ਤੇ ਵਿਆਹ 'ਚ ਆਏ ਹੋਏ ਬੰਦੇ ਦੇ ਘਰ ਵਿੱਚ ਕਿੰਨੇ ਜੀ ਨੇ, ਉਹਨਾਂ ਦੇ ਇੱਕ ਇੱਕ ਜੀ ਦੇ ਨਾਂ ਤੇ ਇੱਥੇ ਮੋਹਰਾਂ ਦਿੱਤੀਆਂ ਜਾਣ। ਖਜ਼ਾਨੇ ਖੋਲ ਦਿੱਤੇ, ਮੋਹਰਾਂ ਵੰਡੀਆਂ ਗਈਆਂ। ਕਹਿੰਦੇ ਮੋਹਰਾਂ ਵੰਡ ਕੇ ਹਟਿਆ ਸੀ, ਇੱਕ ਫਕੀਰ ਆ ਗਿਆ ਤੇ ਫਕੀਰ ਕੋਲ ਇੱਕ ਸਿਰ ਤੇ ਭਾਂਡਾ ਚੁੱਕਿਆ। ਉਹਨੇ ਆ ਕੇ ਕਿਹਾ, ਮਹਾਰਾਜਾ ਮੈਨੂੰ ਵੀ ਜੀ ਸੇਤੀ ਮੋਹਰ ਦੇ। ਮਹਾਰਾਜੇ ਨੇ ਕਿਹਾ, ਇੱਕ ਮੋਹਰ ਫਕੀਰ ਨੂੰ ਵੀ ਦੇਵੋ, ਇੱਕ ਮੋਹਰ ਜਦੋਂ ਫਕੀਰ ਨੂੰ ਦਿੱਤੀ, ਉਹਨੇ ਕਿਹਾ ਮਹਾਰਾਜਾ ਮੈਨੂੰ ਜੀ ਛੇਤੀ ਮੋਹਰਾਂ ਨਹੀਂ ਦਿੱਤੀਆਂ। ਉਹਨੇ ਆਖਿਆ ਤੇਰੇ ਘਰ ਦੇ ਕੀ ਕਿੰਨੇ ਜੀ। ਫਕੀਰ ਨੇ ਭਾਂਡਾ ਲਾਹਿਆ, ਭਾਂਡੇ ਵਿੱਚ ਕੁਝ ਪਦਾਰਥ ਸੀ ਤੇ ਪਦਾਰਥ ਨੂੰ ਬੇਅੰਤ ਕੀੜੀਆਂ ਚਿੰਬੜੀਆਂ ਹੋਈਆਂ ਸੀ, ਭੂਰੀਆਂ ਕੀੜੀਆਂ। ਉਹਨੇ ਕਿਹਾ ਆਹ ਮੇਰੇ ਸਾਰੇ ਜੀ ਨੇ। ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਇੱਕ ਕੰਮ ਕਰ ਲੈ, ਜੀ ਤੂੰ ਆਪੇ ਗਿਣ ਲੈ, ਭਾਵ ਕੀੜੀਆਂ ਦੀ ਗਿਣਤੀ ਤੂੰ ਆਪੇ ਕਰ ਲੈ, ਮੋਹਰਾਂ ਤੈਨੂੰ ਰਾਜ ਭਾਗ ਵਿੱਚੋਂ ਮਿਲਣਗੀਆਂ, ਜਾਂ ਤੇਰਾ ਕੀੜੀਆਂ ਵਾਲਾ ਭਾਂਡਾ ਤੋਲ ਲੈ ਤੇ ਭਾਂਡੇ ਦੇ ਬਰਾਬਰ ਤੋਲ ਕੇ ਮੋਹਰਾਂ ਲਏਗਾ। ਕਿੱਡਾ ਧਰਮੀ ਰਾਜਾ ਸੀ, ਉਹਦੇ ਰਾਜ ਭਾਗ ਵਿੱਚ ਕਦੀ ਕਿਸੇ ਨਾਲ ਬੇਇਨਸਾਫੀ ਨਹੀਂ ਹੋਈ। ਗੁਰਮੁਖੋ, ਸਿੱਖਾਂ ਨੂੰ ਨਾਜ ਕਰਨਾ ਚਾਹੀਦਾ ਕਿ ਜਦੋਂ ਪਿੱਛੇ ਬ੍ਰਿਟਿਸ਼ ਨੇ ਪਿਛਲੇ ਲੰਮੇ ਸਮੇਂ ਦੇ ਰਾਜਿਆਂ ਦੇ ਰਾਜ ਭਾਗ ਦਾ ਮੁਲਿਆਂਕਣ ਕੀਤਾ ਤੇ ਉਹਨਾਂ ਵਿੱਚੋਂ ਸਭ ਤੋਂ ਚੰਗਾ ਰਾਜ ਭਾਗ ਮਹਾਰਾਜਾ ਰਣਜੀਤ ਸਿੰਘ ਦਾ ਮੰਨਿਆ ਗਿਆ। ਕਿਸੇ ਨੂੰ ਫਾਂਸੀ ਨਹੀਂ ਦਿੱਤੀ, ਇੱਕ ਵੀ ਮੰਦਿਰ, ਯਾਦ ਰੱਖਿਓ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਵਿੱਚ ਨਾ ਕੋਈ ਮੰਦਿਰ ਝੱਠਾ, ਨਾ ਕੋਈ ਮਸਜਿਦ ਝੱਠੀ। ਜੇ ਗੁਰਦੁਆਰਿਆਂ ਦੀ ਸੇਵਾ ਕਰਵਾਈ ਉਸ ਸ਼ੇਰੇ ਪੰਜਾਬ ਨੇ, ਮੰਦਰਾਂ ਤੇ ਮਸਜਿਦਾਂ ਦੀ ਸੇਵਾ ਕਰਵਾਈ। ਆਪ ਜੀ ਇਤਿਹਾਸ ਵਿੱਚ ਵੇਖਦੇ ਹੋ, ਜਦੋਂ ਇਸਲਾਮ ਦਾ ਰਾਜ ਭਾਗ ਆਉਂਦਾ, ਸਨਾਤਨ ਦੇ ਮੰਦਰ ਢਹਿ ਢੇਰੀ ਹੁੰਦੇ ਨੇ, ਅੱਜ ਉਹਨਾਂ ਦਾ ਰਾਜ ਭਾਗ ਆਇਆ। ਅੱਜ ਕਈ ਵਾਰੀ ਮਸਜਿਦਾਂ ਢਹਿ ਢੇਰੀ ਹੁੰਦੀਆਂ ਨੇ, ਪਰ ਸ਼ੇਰੇ ਪੰਜਾਬ ਦੇ ਰਾਜ ਭਾਗ ਵਿੱਚ ਕਿਸੇ ਦੇ ਧਾਰਮਿਕ ਸਥਾਨ ਨੂੰ ਢਾਇਆ ਨਹੀਂ ਗਿਆ, ਬਲਕਿ ਬਣਾਇਆ ਗਿਆ। ਮੈਂ ਅਖੀਰਲੇ ਸਮੇਂ ਦੀ ਬੇਨਤੀ ਕਰਾਂ ਗੁਰਮੁਖੋ, ਜਿਹੜਾ ਅੱਜ ਆਪਾਂ ਦਿਨ ਮਨਾ ਰਹੇ ਹਾਂ, ਯਾਦ ਰੱਖੋ ਉਹਨੇ ਸਿੱਖ ਸਲਤਨਤ ਨੂੰ ਰਾਜ ਭਾਗ ਨੂੰ ਵਧਾਇਆ। ਇੱਕ ਵੇਲਾ ਤੇ ਉਹ ਆਇਆ ਸੀ ਜਿਸ ਦਿਨ ਜੰਗ ਦੇ ਮੈਦਾਨ ਅੰਦਰ ਉਹਦਾ ਮਹਾਨ ਸੂਰਮਾ ਗੁਰੂ ਦਾ ਸਿੱਖ ਤੇ ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਹਰੀ ਸਿੰਘ ਨਲੂਆ ਜਮਰਾਓ ਦੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੁੰਦਾ। ਜਦੋਂ ਸ਼ਹੀਦ ਹੋਇਆ ਇੱਕ ਬਚਨ ਕਿਹਾ ਸੀ, ਬਹਾਉਦੀਨ ਲਿਖਦਾ, ਕਹਿਣ ਲੱਗੇ ਸ਼ੇਰੇ ਪੰਜਾਬ ਕਹਿੰਦਾ ਬਚਪਨ ਵਿੱਚ ਚੇਚਕ ਨੇ ਮੇਰੀ ਇੱਕ ਅੱਖ ਖੋਲੀ, 5 ਸਾਲ ਦੀ ਉਮਰ ਅੰਦਰ ਮੈਂ ਕਾਣਾ ਹੋ ਗਿਆ, ਅੱਜ ਹਰੀ ਸਿੰਘ ਨਲੂਆ ਚੜ੍ਹਾਈ ਕਰ ਗਿਆ, ਮੈਂ ਅੱਖਾਂ ਤੋਂ ਅੰਨਾ ਹੋ ਗਿਆ। ਗੁਰਮੁਖੋ, ਤੇ ਅੰਤਲਾ ਜਦੋਂ ਸਮਾਂ ਆਇਆ ਨਾ, ਮੈਂ ਬੇਨਤੀ ਤੁਹਾਨੂੰ ਕਰਾਂ, ਅੱਜ ਲਾਹੌਰ ਦੇ ਕਿਲੇ ਅੰਦਰ ਪਾਲਕੀ ਵਿੱਚ ਬਿਮਾਰ ਸ਼ੇਰੇ ਪੰਜਾਬ ਨੂੰ ਬਿਮਾਰ ਹੋ ਗਏ ਸਾਨੂੰ ਅਸਲ ਵਿੱਚ ਅੰਤਲੇ ਸਮੇਂ, ਅੱਜ ਬਿਮਾਰ ਸ਼ੇਰੇ ਪੰਜਾਬ ਨੂੰ ਸੋਨੇ ਦੀ ਪਾਲਕੀ ਵਿੱਚ ਬਿਠਾ ਕੇ ਲੰਮਿਆਂ ਪਾ ਕੇ ਤੇ ਅੱਜ ਸਰਾਣੇ ਲੱਗੇ ਨੇ ਲੈ ਕੇ ਆਏ, ਚਬੂਤਰੇ ਤੇ ਤਖ਼ਤ ਤੇ ਉਹਨਾਂ ਦੀ ਪਾਲਕੀ ਰੱਖੀ ਗਈ ਤੇ ਉੱਥੇ ਹੁਣ ਅੱਜ ਆਵਾਜ਼ ਵੀ ਮੱਧਮ ਸੀ ਤੇ ਮੱਧਮ ਆਵਾਜ਼ ਨਾਲ ਬੋਲੇ, ਕੋਲੇ ਬੁਲਾ ਕੇ ਅਹਿਲਕਾਰ ਵਜ਼ੀਰਾਂ ਨੂੰ ਆਪਣੇ ਪੁੱਤਰਾਂ ਨੂੰ, ਕਹਿਣ ਲੱਗੇ ਖਾਲਸਾ ਇੱਕ ਇੱਕ ਮੋਤੀ ਮੈਂ ਇਕੱਠੀਆਂ ਕਰਕੇ ਖਾਲਸਾ ਰਾਜ ਦਾ ਮਾਲਾ ਦਾ ਮਣਕਾ ਪਰੋਇਆ। ਸ਼ਬਦਾਂ ਵੱਲ ਧਿਆਨ ਦਿਓ, ਬਹਾਉਦੀਨ ਕਹਿੰਦਾ, ਕਹਿਣ ਲੱਗੇ ਉਹਨਾਂ ਕਿਹਾ ਮੈਂ ਇੱਕ ਇੱਕ ਬਿਖਰਿਆ ਹੋਇਆ ਮੋਤੀ ਇਕੱਠਾ ਕੀਤਾ ਤੇ ਖਾਲਸਾ ਰਾਜ ਦੀ ਇੱਕ ਮਾਲਾ ਬਣਾਈ। ਕਹਿਣ ਲੱਗਿਆ ਮੇਰੇ ਜਾਣ ਤੋਂ ਬਾਅਦ ਇਹ ਖਿਆਲ ਰੱਖਿਓ, ਇਹ ਮਾਲਾ ਖਾਲਸਾ ਰਾਜ ਭਾਗ ਦੀ ਮਾਲਾ, ਮੋਤੀਆਂ ਦੀ ਮਾਲਾ, ਇਹ ਕਿਸੇ ਬਾਂਦਰ ਦੇ ਹੱਥ ਵਿੱਚ ਨਾ ਪਕੜਾ ਦਿਓ, ਜੇ ਬਾਂਦਰ ਦੇ ਹੱਥ ਵਿੱਚ ਆ ਗਈ ਉਹਨੂੰ ਅਕਲ ਕੋਈ ਨਹੀਂ, ਉਹਨੇ ਮੋਤੀਆਂ ਦੀ ਮਾਲਾ ਦੇ ਮਣਕੇ ਖਿਲਾਰ ਦੇਣੇ ਆ। ਉਹਨੇ ਸ਼ਬਦ ਵਰਤਿਆ ਇਸ ਰਾਜ ਭਾਗ ਦੇ ਵਫ਼ਾਦਾਰ ਰਹੋ, ਇਹ ਰਾਜ ਭਾਗ ਕਮਾਉਂਦਿਆਂ ਸੰਭਾਲਦਿਆਂ ਸੇਵਾ ਕਰਦਿਆਂ ਮੇਰੀਆਂ ਭੁੱਲਾਂ ਨੂੰ ਬਖਸ਼ਿਓ। ਕਟੌਚ ਦੀ ਰਾਣੀ ਨੇ ਉਹਨਾਂ ਦਾ ਸੀਸ ਸਿਰ ਵਿੱਚ ਰੱਖਿਆ, ਆਪਣੀ ਗੋਦ ਵਿੱਚ ਰੱਖਿਆ ਹੋਇਆ ਸੀ। ਖੜਕ ਸਿੰਘ ਨੂੰ ਕੋਲ ਬੁਲਾ ਕੇ ਕਟੌਚ ਦੀ ਰਾਣੀ ਨੇ ਕਿਹਾ ਆਪਣੇ ਪਿਤਾ ਦੇ ਅੰਤਲੇ ਵੇਲੇ ਕਸਮ ਖਾ ਇਸ ਰਾਜ ਭਾਗ ਦੇ ਵਾਧੇ ਲਈ ਲੋਚੋਗੇ। ਆ ਜਿਹੜੇ ਧਿਆਨ ਸਿੰਘ ਡੋਗਰੇ ਗੁਲਾਬ ਚੰਦ ਵਰਗਿਆਂ ਨੂੰ ਕਸਮਾਂ ਕਲਾਈਆਂ, ਆਖਰ ਉਹ ਮਹਾਰਾਜਾ ਰਣਜੀਤ ਸਿੰਘ ਇਹ ਜੂਨ ਮਹੀਨੇ ਤੇ ਗੁਰਮੁਖੋ 1839 ਈਸਵੀ ਨੂੰ ਉਹਦਾ ਅੰਤਲਾ ਸਵਾਸ ਪੂਰਾ ਹੁੰਦਾ। ਉਹ ਵਿਦਵਾਨ ਕਹਿੰਦਾ ਸਿੱਖ ਰਾਜ ਦਾ ਤੇ ਸ਼ਿਖਰ ਝੁਲ ਰਿਹਾ ਸੀ, ਖਾਲਸਾ ਰਾਜ ਦਾ ਸੂਰਜ ਐਨ ਸਿਖਰ ਤੇ ਚੜ੍ਹਿਆ ਪਿਆ ਸੀ, ਪਰ ਅੱਜ ਉਸ ਖਾਲਸਾ ਰਾਜ ਨੂੰ ਵਧਾਉਣ ਵਾਲਾ ਰਾਜਾ ਉਹਦਾ ਅੰਤਲਾ ਸਮਾਂ ਆ ਗਿਆ। ਗੁਰਮੁਖੋ, ਉੱਥੇ ਕਹਿੰਦੇ ਨੇ ਜਦੋਂ ਅੰਤਮ ਸਰੀਰ ਦੀ ਸੇਵਾ ਸੰਭਾਲ ਕਰਨ ਲੱਗੇ, ਫਕੀਰ ਬਹਾਉਦੀਨ ਕਹਿੰਦਾ ਕਹਿਣ ਲੱਗੇ ਬੱਦਲਾਂ ਵਿੱਚੋਂ ਮੀਂਹ ਵਰਦਾ, ਮਨ ਨੂੰ ਪਰਮਾਤਮਾ ਦੀ ਵੀ ਅੱਖ ਕੁਰਲਾ ਉੱਠੀ ਹੋਵੇਗੀ। ਤੇ ਇਹ ਜਦੋਂ ਅਗਨ ਭੇਟ ਕੀਤਾ, ਸਰੀਰ ਚਿਖਾ ਵਲਦੀ ਪਈ ਆ, ਤੇ ਉੱਥੇ ਇੱਕ ਕਬੂਤਰਾਂ ਦਾ ਜੋੜਾ ਆਇਆ, ਤੇ ਉਹ ਕਬੂਤਰਾਂ ਦਾ ਜੋੜਾ ਵੀ ਮਾਨੋ ਇੱਕ ਵਿਛੋੜੇ ਦੇ ਬੈਰਾਗ ਦੇ ਮਿਲਾਪ ਅੰਦਰ ਇਹ ਬਲਦੀ ਚਿਖਾ ਵਿੱਚ ਹੀ ਆਪਣੇ ਪ੍ਰਾਣ ਤਿਆਗਦਾ ਹੈ। ਗੁਰਮੁਖੋ, ਉਹਦੇ ਰਾਜ ਭਾਗ ਦੀਆਂ ਬੇਅੰਤ ਗੱਲਾਂ ਨੇ, ਅਸੀਂ ਯਾਦ ਰੱਖੀਏ। ਮਹਾਰਾਜਾ ਰਣਜੀਤ ਸਿੰਘ ਦਾ ਇਹੋ ਜਿਹਾ ਰਾਜ ਭਾਗ ਜਿਹਨੂੰ ਦੁਨੀਆ ਨਮਸਕਾਰ ਕਰਦੀ ਆ। ਅਰਦਾਸ ਕਰੀਏ ਗੁਰੂ ਅੱਗੇ ਕਿ ਗੁਰੂ ਰਹਿਮਤ ਕਰੇ ਸਾਡੇ, ਸਾਡੀ ਕੌਮ ਤੇ, ਸਾਡਾ ਅੰਤਰ ਆਤਮਾ ਗੁਰੂ ਦੇ ਬਾਣੀ ਬਾਣੇ ਨਾਮ ਨਾਲ ਜੁੜੇ, ਗੁਰੂ ਦੀ ਕਿਰਪਾ ਵਰਤੇ, ਅਸੀਂ ਵਫਾਦਾਰ ਬਣੀਏ, ਅਸੀਂ ਗੁਰੂ ਦੇ ਚਰਨਾਂ ਵਿੱਚ ਜੁੜੀਏ, ਤੇ ਖਾਲਸਾ ਰਾਜ ਦੇ ਝੰਡੇ ਫਿਰ ਬੁਲੰਦ ਹੋ ਜਾਣ। ਮੈਂ ਅਗਲੀ ਇੱਕ ਬੇਨਤੀ ਮਹਾਂਪੁਰਖਾਂ ਦੇ ਜੀਵਨ ਦੀ ਸੰਖੇਪ ਦੀ ਕਹਾਂ, ਯਾਦ ਰੱਖਿਓ ਸੰਤ ਬਾਬਾ ਗੁਰਬਚਨ ਸਿੰਘ ਦੀ ਭਿੰਡਰਾਂ ਵਾਲੀ, ਬੜੇ ਮਹਾਨ ਤਪਸਵੀ, ਬੰਦਗੀ ਕਰਨ ਵਾਲੇ, ਗੁਰਬਾਣੀ ਦੇ ਵਿਆਖਿਆ ਕਰਨ ਵਾਲੇ, ਇਹ ਮਹਾਨ ਮਹਾਤਮਾ ਦਾ ਜਿਹੜਾ ਜਨਮ ਹੈ ਉਹ 1903 ਈਸਵੀ ਦੇ ਅੰਦਰ ਜਗਰਾਓਂ ਦੇ ਨੇੜੇ ਪਿੰਡ ਅਖਾੜੇ ਵਿਖੇ ਹੁੰਦਾ। ਅਖਾੜੇ ਦੀ ਧਰਤੀ ਤੇ ਪਿੰਡ ਪੈਂਦਾ, ਪਿੰਡ ਅਖਾੜਾ ਜਗਰਾਓਂ ਤੋਂ 6 ਮੀਲ ਜਗਰਾਓਂ ਦੇ ਨੇੜੇ ਪਿੰਡ ਅਖਾੜੇ ਹੋਇਆ 1903 ਵਿੱਚ ਪਿਤਾ ਰੂੜ ਸਿੰਘ ਦੇ ਗ੍ਰਹਿ ਵਿਖੇ। ਬਚਪਨ ਵਿੱਚ ਹੀ ਬਾਣੀ ਬੰਦਗੀ ਦੀ ਚੇਟਕ ਲੱਗੀ, ਪਿਤਾ ਨਾਲ ਖੇਤੀ ਕਰਵਾਉਣੀ ਪਰ ਨਾਲ ਨਾਲ ਅੰਮ੍ਰਿਤ ਬਾਣੀ ਪੜ੍ਹਨੀ, ਗੁਰੂ ਦੀ ਕਿਰਪਾ ਵਰਤੀ। ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮੋਗੇ ਦੇ ਨੇੜੇ, ਉਹਨਾਂ ਦੀ ਸੰਗਤ ਦਾ ਮਿਲਾਪ ਹੋਇਆ। ਸੰਤ ਬਾਬਾ ਸੁੰਦਰ ਸਿੰਘ ਜੀ ਦੀ ਸੰਗਤ ਰੱਬੀ ਪੁਰਖ ਦੀ ਹੋਈ, ਗੁਰੂ ਨਾਲ ਇੰਨੀ ਪ੍ਰੀਤ ਬਣ ਗਈ, ਬਹੁਤਾ ਲੰਮਾ ਸਮਾਂ ਸੰਤਾਂ ਦੀ ਸੰਗਤ ਵਿੱਚ ਰਹਿ ਕੇ ਬਾਣੀ ਦਾ ਅਭਿਆਸ ਕਰਨਾ, ਸੇਵਾ ਕਰਨੀ, ਸਿਮਰਨ ਕਰਨਾ। 1930 ਵਿੱਚ ਮਹਾਂਪੁਰਖ ਅਕਾਲ ਚਲਾਣਾ ਕਰ ਗਏ ਸੰਤ ਬਾਬਾ ਸੁੰਦਰ ਸਿੰਘ ਭਿੰਡਰਾਂ ਵਾਲੇ, ਤੇ ਉਸ ਅਸਥਾਨ ਦੀ ਜ਼ਿੰਮੇਵਾਰੀ ਸੇਵਾ ਸੰਭਾਲ ਇੱਥੇ ਫਿਰ ਬਾਬਾ ਗੁਰਬਚਨ ਸਿੰਘ ਜੀ ਨੂੰ ਮਿਲੀ। ਬਾਬਾ ਗੁਰਬਚਨ ਸਿੰਘ ਮਹਾਂਪੁਰਖ ਉਹ ਮਹਾਨ ਆਤਮਾ ਜਿਨ੍ਹਾਂ ਆਪਣੇ ਜੀਵਨ ਅੰਦਰ ਹਜ਼ਾਰਾਂ ਵਿਦਿਆਰਥੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਥਿਆ ਅਰਥਾਂ ਸਮੇਤ ਕਰਵਾਈ। ਇਹੋ ਜਿਹਾ ਮਹਾਂਪੁਰਖ ਲੱਭਣਾ ਮੁਸ਼ਕਲ ਹੈ ਜਿਹਨੇ 25 ਵਾਰ, ਸਾਡਾ ਇਹ ਸਿੱਖ ਪੰਥ ਵਿਸ਼ਵ ਕੋਸ਼ ਪੜ੍ਹਿਓ, 25 ਵਾਰ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਸੰਥਿਆ ਕੀਤੀ, ਅਸੰਪੂਰਨ ਗੁਰਬਾਣੀ ਦੇ ਅਰਥ ਕੀਤੇ ਅਰਥਾਂ ਸਮੇਤ 25 ਵਾਰ। 26ਵੀਂ ਵਾਰ ਉਹ ਕਰ ਰਹੇ ਸਨ ਜਦੋਂ ਉਹ ਪ੍ਰੋਪਰ ਪਿਆਨਾ ਕਰਦੇ ਆ। 25 ਵਾਰ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਅਰਥ ਕਰਕੇ ਵਿਆਖਿਆ ਕੀਤੀ, ਬੇਅੰਤ ਸੰਗਤਾਂ ਨੂੰ ਸੇਵਾ ਸਿਮਰਨ ਨਾਲ ਜੋੜਿਆ। ਉਸ ਮਹਾਨ ਗੁਰੂ ਕੇ ਮਹਾਨ ਸੰਤ ਨੇ, ਯਾਦ ਰੱਖਿਓ, ਇਹ ਅੰਬਾਲੇ ਦੇ ਨੇੜੇ ਪੰਜੋਖਰਾ ਸਾਹਿਬ ਗੁਰਦੁਆਰਾ, ਫਿਰ ਉਹਨਾਂ ਪਟਿਆਲੇ ਵਿੱਚ ਮਨਾਵਾ, ਫਿਰੋਜ਼ਪੁਰ ਵਿੱਚ ਮਨਾਵਾ ਪਿੰਡ, ਤੇ ਫਿਰ ਉਹਨਾਂ ਹੋਰ ਕੁਝ ਪਿੰਡਾਂ ਦੀਆਂ ਸੇਵਾਵਾਂ ਪਟਿਆਲੇ ਵਿੱਚ ਮਾਨਸਾ ਪਿੰਡ ਨਗਰ, ਇਹਨਾਂ ਗੁਰਦੁਆਰਿਆਂ ਦੀਆਂ ਸੇਵਾਵਾਂ ਕੀਤੀਆਂ ਤੇ ਸਰੋਵਰਾਂ ਦੀ ਸੇਵਾ ਸੰਭਾਲ ਕੀਤੀ। ਇਸੇ ਮਹਾਂਪੁਰਖ ਨੇ ਹੀ ਆਪਣੀ ਸੰਗਤ ਵਿੱਚੋਂ ਸੰਤ ਬਾਬਾ ਕਰਤਾਰ ਸਿੰਘ ਵਰਗਾ ਮਹਾਨ ਸੂਰਬੀਰ ਸੰਤ ਪੈਦਾ ਕੀਤਾ। ਗੁਰਮੁਖੋ, ਉਸ ਮਹਾਂਪੁਰਖ ਨੇ ਆਪਣਾ ਸਾਰਾ ਜੀਵਨ ਸੇਵਾ ਕਰਦਿਆਂ, ਸਿਮਰਨ ਕਰਦਿਆਂ, ਗੁਰਬਾਣੀ ਪੜ੍ਹ ਕੇ ਅਰਥਾਂ ਸਮੇਤ ਪ੍ਰਚਾਰ ਤੇ ਪ੍ਰਸਾਰ ਕਰਦਿਆਂ ਬੇਅੰਤ ਦੂਰ ਦੁਰਾੜੇ ਜਾ ਕੇ ਸਿੱਖਾਂ ਦੇ ਜਥੇ ਦੇ ਨਾਲ ਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ। ਇੱਕ ਵੇਲਾ ਆਉਂਦਾ ਹੈ ਕਿ ਮਹਿਤਾ, ਜਿਹੜਾ ਅੱਜ ਕੱਲ੍ਹ ਮਹਿਤਾ ਚੌਂਕ ਹੈ, ਮਹਿਤੇ ਨਗਰ ਵਿਖੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਵਿੱਚ ਮਹਾਂਪੁਰਖਾਂ ਦਾ ਅੰਤਲਾ ਸਮਾਂ 1969 ਈਸਵੀ ਨੂੰ ਆਉਂਦਾ ਹੈ। ਉਹ ਆਪਣੀ ਜੀਵਨ ਯਾਤਰਾ ਪੂਰੀ ਕਰਦੇ ਨੇ, ਬਾਣੀ ਦਾ ਵਚਨ ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਗੁਰਮੁਖੋ, ਉਸ ਮਹਾਂਪੁਰਖ ਨੇ ਸਾਰਾ ਜੀਵਨ ਆਪਣਾ ਸੇਵਾ ਸਿਮਰਨ ਵਿੱਚ ਲਾਇਆ। ਬਾਣੀ ਨੇ ਕਿਹਾ ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਹੀ ਨਾਨਕਾ, ਪੂਰਨ ਸੋਈ ਸੰਤ, ਰੱਬ ਮੇਰ ਕਰੇ ਗੁਰੂ ਅੱਗੇ ਅਰਦਾਸ ਕਰੀਏ, ਸੰਤ ਗਿਆਨੀ ਗੁਰਬਚਨ ਸਿੰਘ ਜੀ ਵਰਗੇ ਮਹਾਂਪੁਰਖ ਅੱਜ ਵੀ ਸਾਡੀ ਕੌਮ ਵਿੱਚ ਹੋਣ ਤੇ ਉਹ ਗੁਰੂ ਦੇ ਪੰਥ ਨੂੰ ਇਸ ਕੌਮ ਦੇ ਵਾਧੇ ਲਈ ਸੇਵਾਵਾਂ ਨਿਭਾਉਣ। ਅੱਜ ਉਹਨਾਂ ਦੀ ਵੀ ਇਹ ਵਰਸੀ ਹੈ, ਕਿਉਂਕਿ ਉਹ ਵੀ 28 ਜੂਨ 1969 ਈਸਵੀ ਨੂੰ ਹੀ ਅਕਾਲ ਚਲਾਣਾ ਕਰਦੇ ਆ। ਗੁਰੂ ਅੱਗੇ ਅਰਦਾਸ ਕਰੀਏ, ਸਤਿਗੁਰੂ ਅਸੀਂ ਇਹ ਮਹਾਨ ਦਿਹਾੜੇ ਇਹਨਾਂ ਰੱਬੀ ਪੁਰਖਾਂ ਨੂੰ ਚੇਤਾ ਰੱਖ ਕੇ, ਖਾਲਸਾ ਰਾਜ ਨੂੰ ਯਾਦ ਕਰਕੇ, ਸਾਡੇ ਅੰਦਰ ਗੁਰੂ ਦਾ ਭੈ ਭਾਵ ਨਹੀਂ ਪੈਦਾ ਹੋਵੇ, ਅਸੀਂ ਸੱਚੇ ਸੁੱਚੇ ਸਿੱਖ ਬਣ ਕੇ ਕੌਮ ਪੰਥ ਦੀ ਸੇਵਾ ਕਰ ਸਕੀਏ। ਆਪ ਸਮੁੱਚੀ ਸੰਗਤ ਦਾ ਧੰਨਵਾਦ। ਜ਼ਰੂਰ ਬੇਨਤੀ ਕਰਾਂ, ਵਿੱਚ ਬਾਣੀ ਪੜ੍ਹੋ, ਨਿਤਨੇਮੀ ਬਣੋ, ਦਸਤਾਰਾਂ ਬੰਨੋ, ਬੱਚਿਆਂ ਨੂੰ ਬਾਣੀ ਨਾਮ ਇਤਿਹਾਸ ਨਾਲ ਜੋੜੋ, ਫਿਰ ਸਾਡੀ ਕੌਮ ਦਾ ਭਲਾ ਹੋਵੇਗਾ। ਸਮੁੱਚੀ ਸੰਗਤ ਦਾ ਧੰਨਵਾਦ। ਸਮੁੱਚੀ ਪ੍ਰਬੰਧਕ ਕਮੇਟੀ ਬਹੁਤ ਚੰਗੇ ਉੱਦਮ ਕਰ ਰਹੇ ਨੇ ਵਕਤ ਵਕਤ ਤੇ ਆਉਣ ਵਾਲੇ ਦਿਨਾਂ ਅੰਦਰ। ਰੋਜ਼ਾਨਾ ਆਪ ਜੀ ਨੂੰ ਬੇਨਤੀਆਂ ਕੀਤੀਆਂ ਜਾ ਰਹੀਆਂ, ਜਿੱਥੇ ਅੱਜ ਤੋਂ ਲੈ ਕੇ 6 ਦਿਨਾਂ ਦਾ ਬੱਚਿਆਂ ਦਾ ਕੈਂਪ ਲੱਗ ਰਿਹਾ, ਆਉਣ ਵਾਲੇ ਦਿਨਾਂ ਦੇ ਅੰਦਰ ਪ੍ਰਬੰਧਕ ਕਮੇਟੀ ਨੇ ਉਪਰਾਲਾ ਕੀਤਾ, ਪਾਠ ਬੋਧ ਸਮਾਗਮ ਹੋ ਰਿਹਾ 40 ਦਿਨ ਦਾ। ਮੇਰੇ ਕਹਿਣ ਦਾ ਭਾਵ, ਹਰ ਇਤਿਹਾਸਕ ਦਿਹਾੜੇ ਤੇ ਹਰ ਜਿਹੜਾ ਚੰਗਾ ਕਦਮ ਪ੍ਰਬੰਧਕ ਕਮੇਟੀਆਂ ਵੱਲੋਂ ਉਲੀਕਿਆ ਜਾ ਰਿਹਾ, ਉਹਨਾਂ ਵਿੱਚ ਸੇਵਾ ਨਿਭਾਈਏ, ਸਾਥ ਦੇਈਏ ਤੇ ਇਸ ਗੁਰੂ ਘਰ ਦੀ ਚੜ੍ਹਦੀ ਕਲਾ ਪੰਥ ਕੌਮ ਦੀਆਂ ਸੇਵਾਵਾਂ ਕਰੀਏ। ਸਮੁੱਚੀ ਸੰਗਤ ਦਾ ਧੰਨਵਾਦ, ਪ੍ਰਬੰਧਕ ਵੀਰਾਂ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ, ਭੁੱਲਾਂ ਦੀ ਖਿਮਾ। ਆਉਣ ਵਾਲਾ ਸਮਾਂ ਭਾਈ ਸਾਹਿਬ ਹੁਣ ਪਾਸੋਂ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਜੀ ਨੂੰ ਕਥਾ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਭਾਈ ਹਰਵਿੰਦਰ ਸਿੰਘ ਜੀ, ਸ੍ਰੀ ਗੰਗਾਨਗਰ ਵਾਲੇ ਗਿਆਨੀ ਜੀ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਗਿਆਨੀ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਸੰਬੰਧ ਦੇ ਵਿੱਚ ਇਤਿਹਾਸ ਸਾਰੀਆਂ ਸੰਗਤਾਂ ਨੂੰ ਸਰਵਣ ਕਰਵਾਇਆ, ਇਸੇ ਤਰ੍ਹਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਹੁਣਾਂ ਦੀ ਬਰਸੀ ਦੇ ਸੰਬੰਧ ਵਿੱਚ ਵੀ ਆਪ ਜੀ ਦਾ ਜੀਵਨ ਸੰਗਤਾਂ ਨਾਲ ਸਾਂਝਾ ਕੀਤਾ। ਸੰਗਤ ਜੀ, ਅੰਮ੍ਰਿਤ ਸੰਚਾਰ ਹੋਣ ਜਾ ਰਿਹਾ ਹੈ ਦਿਨ ਸ਼ਨੀਵਾਰ 4 ਜੁਲਾਈ, ਆਪ ਜੀ ਆਪਣੇ ਨਾਮ ਲਾਇਬ੍ਰੇਰੀ ਵਿੱਚ ਲਿਖਵਾ ਸਕਦੇ ਹੋ। ਗੁਰੂ ਵਾਲੇ ਬਣੀਏ ਨਿਗੋਰੇ ਪੁਣੇ ਦੀ ਨੂੰ ਪਿੱਛੇ ਸੁੱਟੀਏ, ਬਾਣੀ ਦਾ ਫਰਮਾਨ ਹੈ ਸੁਰ ਨਰ ਮੁਰ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਸੰਗਤ ਜੀ, ਇਸੇ ਤਰ੍ਹਾਂ ਹੀ 6 ਜੁਲਾਈ ਤੋਂ ਪਾਠ ਬੋਧ ਸਮਾਗਮ ਸ਼ੁਰੂ ਹੋਵੇਗਾ ਜੋ 40 ਦਿਨ ਦਾ ਹੋਵੇਗਾ, 16 ਅਗਸਤ ਤੱਕ ਚੱਲੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪੂਰਨ ਸੰਥਿਆ ਹੋਵੇਗੀ 6:30 ਤੋਂ ਲੈ ਕੇ ਸ਼ਾਮ 8:30 ਤੱਕ ਉਹਦਾ ਰੋਜ਼ਾਨਾ ਸਮਾਂ ਹੋਏਗਾ ਅਤੇ ਮੇਨ ਦਰਬਾਰ ਵਿੱਚ ਹੋਇਆ ਕਰੇਗਾ। ਆਪ ਜੀ ਜ਼ਰੂਰ ਆਪਣੇ ਨਾਮ QR ਕੋਡ ਰਾਹੀਂ ਲਿਖਾ ਸਕਦੇ ਹੋ, ਅਗਰ ਕੋਈ ਨਾਮ ਰਹਿ ਵੀ ਜਾਵੇ ਤਾਂ ਆਪ ਜੀ ਉਸ ਤਰ੍ਹਾਂ ਵੀ ਆ ਸਕਦੇ ਹੋ। ਸੰਗਤ ਜੀ, ਹੁਣ ਸਮਾਂ ਹੈ 12:30 ਦਾ, ਆਪ ਜੀ ਨੂੰ 12:30 ਸਰਵਣ ਕਰਵਾਉਣ ਜਾ ਰਹੇ ਹਨ ਇੰਟਰਨੈਸ਼ਨਲ ਢਾਡੀ ਜਥਾ ਗਿਆਨੀ ਪਿਤਪਾਲ ਸਿੰਘ ਜੀ ਅਤੇ ਪਾਰਸ ਅਤੇ ਉਹਨਾਂ ਦਾ ਢਾਡੀ ਜਥਾ, ਆਓ ਉਹਨਾਂ ਪਾਸੋਂ 12:30 ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੀਤ ਸਦਾ ਜੱਗ ਤੇ ਮਰ ਕੇ ਵੀ ਨਹੀਂ ਉਹ ਮਰਦੇ
1: ਉਹੀ ਰੁਤਬਾ ਸ਼ਹੀਦੀ ਵਾਲਾ ਪਾਵਦੇ ਜਾਨਾ ਜੋ ਦਲੀ ਤੇ ਧਰਦੇ
0: ਰਹਿੰਦੇ ਅਮਰ ਸ਼ਹੀਦ ਸਦਾ ਜੱਗ ਤੇ ਮਰ ਕੇ ਵੀ ਨਹੀਂ ਉਹ ਮਰਦੇ
1: ਪੂਰ ਮੌਤ ਦੀ ਬਰਨ ਲੱਗੇ ਸੂਰਮੇ
0: ਉਹ ਗੀਤ ਗਾਉਂਦੇ ਨੇ ਸ਼ਹੀਦ ਕੌਮ ਦੇ
1: ਪੂਰ ਮੌਤ ਦੀ ਬਰਨ ਲੱਗੇ ਸੂਰਮੇ
0: ਗੀਤ ਗਾਉਂਦੇ ਨੇ।

0: ਜਾਨੋ ਮਾਰ ਫਿਰ ਬੈਰੀਆਂ ਦੀ ਹਿੱਕ ਤੇ ਜਿੱਤ ਵਾਲਾ ਝੰਡਾ ਗੱਡ ਦੇ
1: ਰਾਖੀ ਕਰਦੇ ਨੇ ਗਊ ਤੇ ਗਰੀਬ ਦੀ ਜਾਲਮਾਂ ਦੇ ਗਾਟੇ ਵੱਢ ਦੇ
0: ਜਾਨੋ ਮਾਰ ਫਿਰ ਬੈਰੀਆਂ ਦੀ ਹਿੱਕ ਤੇ ਜਿੱਤ ਵਾਲਾ ਝੰਡਾ ਗੱਡ ਦੇ।

0: ਦੀ ਸੁਹੇਲੇ ਜੋਧਿਆਂ ਦੇ ਜੱਗ ਵਿੱਚ ਗਾਏ ਜਾਂਦੇ ਨੇ।
1: ਸਿੰਘਾਂ ਸੂਰਿਆਂ ਸ਼ਹੀਦਾਂ ਵਾਲੇ ਯਾਦਗਾਰੀ ਦਿਵਸ ਮਨਾਏ ਜਾਂਦੇ ਨੇ।
0: ਸੱਚ ਆਖਦਾ ਭੁਮੱਦੀ ਸੁਹੇਲੇ ਜੋਧਿਆਂ ਦੇ ਜੱਗ ਵਿੱਚ ਗਾਏ ਜਾਂਦੇ ਨੇ।
1: ਸਿੰਘਾਂ ਸੂਰਿਆਂ ਸ਼ਹੀਦਾਂ ਵਾਲੇ ਯਾਦਗਾਰੀ ਦਿਵਸ ਮਨਾਏ ਜਾਂਦੇ ਨੇ।

ਫੀਤਾ ਫੀਤਾ ਹੋ ਜਾਂਦੀ ਕਬੀਲੇਦਾਰੀ ਜੇਕਰ ਗਾਂਢਾ ਤਫਾਕ ਦੀ ਖੁੱਲ ਜਾਵੇ। ਬਿਨਾਂ ਮਾਲੀ ਦੇ ਬਾਗ ਨਹੀਂ ਹਰਾ ਰਹਿੰਦਾ, ਬਾਅਦ ਪਾਣੀਆਂ ਫਸਲ ਉਹ ਗੁੱਲ ਜਾਵੇ, ਨਾਲ ਮੰਤਰਾਂ ਨਹੀਂ ਮਿਸਾਲ ਮੱਚਦੀ ਤੇ ਉਹ ਤੇਲ ਮੁੱਕਿਆਂ ਦੀਵਾ ਉਹ ਠੁੱਲ ਜਾਵੇ। ਲੱਖਾਂ ਯਤਨ ਕਰੀਏ ਮੁੜਨਾ ਪਵੇ ਭਾਂਡੇ, ਜੇਕਰ ਦੁੱਧ ਦਰਿਆ ਵਿੱਚ ਡੁੱਲ ਜਾਵੇ। ਮਾਰਿਆ ਮੂਲ ਨਾ ਮੁੱਕਦੀ ਕੌਮ ਕੋਈ, ਢਹਿ ਜੇ ਝੱਖੜ ਜਹਾਨ ਦਾ ਕੁੱਲ ਜਾਵੇ। ਪਾਰਸ ਮਿਟ ਜਾਂਦੀ ਗਲਤ ਅੱਖਰ ਵਾਂਗੂ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਜਿਹੜੀਆਂ ਕੌਮਾਂ ਇਤਿਹਾਸ ਨੂੰ ਪਿਛੋਕੜ ਨੂੰ, ਬਾਣੀ ਨੂੰ ਬਾਣੀ ਨੂੰ, ਗੁਰੂ ਸਾਹਿਬਾਨਾਂ ਨੂੰ, ਸਿੱਖ ਯੋਧਿਆਂ ਨੂੰ, ਮਹਾਨ ਸੂਰਬੀਰ ਸੰਤਾਂ ਮਹਾਂਪੁਰਖਾਂ ਨੂੰ ਭੁੱਲ ਜਾਂਦੀਆਂ, ਉਹ ਦੁਨੀਆਂ ਦੇ ਤਖ਼ਤੇ ਤੋਂ ਮਿਟ ਜਾਂਦੀਆਂ ਨੇ। ਆਓ ਸਭ ਤੋਂ ਪਹਿਲਾਂ ਸਤਿਗੁਰਾਂ ਜੀ ਨੂੰ ਸੀ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਪਿਆਰ ਸਤਿਕਾਰ ਆਬਦ ਭਾਵਨਾ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੋ ਮਹਾਨ ਰੂਹਾਂ ਦਾ ਆਪਾਂ ਸ਼ਹੀਦੀ ਸਮਾਗਮ ਮਨਾ ਰਹੇ ਹਾਂ, ਬਰਸ਼ੀ ਮਨਾ ਰਹੇ ਹਾਂ, ਯਾਦਗਾਰ ਮਨਾ ਰਹੇ ਹਾਂ। ਕਿਉਂਕਿ ਜਿਹੜੇ ਕੌਮ ਲਈ, ਜਿਹੜੇ ਪੰਥ ਲਈ, ਜਿਹੜੇ ਦੁਨੀਆਂ ਲਈ, ਜਿਹੜੇ ਗੁਰੂਆਂ ਲਈ ਕੁਰਬਾਨੀ ਕਰ ਜਾਂਦੇ ਨਾ, ਉਹ ਦੁਨੀਆਂ ਦੇ ਤਖ਼ਤੇ ਦੇ ਉੱਤੇ ਸਦਾ ਜਿਉਂਦੇ ਰਹਿੰਦੇ ਆ। ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰਪਕਾਰੀ ਆਏ। ਮਹਾਰਾਜ ਕਹਿੰਦੇ ਜੰਮਣ ਮਰਨ ਚ ਨਹੀਂ ਆਉਂਦਾ, ਜਿਹੜਾ ਪਰਪਕਾਰੀ ਹੋਵੇ, ਜਿਹੜਾ ਸੂਰਮਾ ਹੋਵੇ, ਜਿਹੜਾ ਯੋਧਾ ਹੋਵੇ, ਜਿਹੜਾ ਬੜੀ ਪੁਰਖ ਹੋਵੇ। ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ। ਆਤਮ ਜਿਨੇ ਸਗਲ ਵਸ ਤਾਕੈ, ਜਾਕਾ ਸਤਿਗੁਰ ਪੂਰਾ। ਠਾਕਰ ਗਾਈਏ ਆਤਮ ਰੰਗ, ਸ਼ਰਨੀ ਪਾਵਣ ਨਾਮ ਧਿਆਵਣ, ਸਹਿਜ ਸਮਾਵਣ ਸੰਗ ਰਹਾਓ। ਜਨ ਕੈ ਚਰਨ ਬਸੈ ਮੇਰੇ ਹਿਅਰ, ਸੰਗ ਪਨੀਤਾ ਦੇਹੀ, ਜਨ ਕੀ ਧੂਰ ਦੇਹੋ ਕਿਰਪਾ ਨਿਧ, ਨਾਨਕ ਕੈ ਸੁਖਾ ਇਹੀ। ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਏ ਤਾਂ ਹੈ ਸੂਰਾ। ਪਾਤਸ਼ਾਹ ਕਹਿੰਦੇ ਜਿਹਨੂੰ ਨਾਮ ਦਾ ਰੰਗ ਚੜ ਗਿਆ, ਉਹ ਸਭ ਤੋਂ ਵੱਡਾ ਸੂਰਮਾ ਤੇ ਨਾਮ ਜਪਣ ਵਾਲਾ ਹੀ ਰਣ ਭੂਮੀ ਦੇ ਵਿੱਚ, ਮੈਦਾਨ ਦੇ ਵਿੱਚ ਨਿਤਰਦਾ ਹੈ ਨਾਮ ਜਪਣ ਵਾਲਾ ਹੀ। ਕਿਰਪਾਲ ਦਾਸ ਮਹੰਤ ਵਰਗੇ ਨਾਮ ਜਪਦੇ ਰਹੇ ਸਾਰੀ ਉਮਰ, ਕੋਈ ਜੰਗ ਨਹੀਂ ਕੀਤਾ ਕਿਰਪਾਲ ਦਾਸ ਮਹੰਤ ਨੇ, ਨਾਮ ਜਪਿਆ ਤੇ ਪਰ ਜਦੋਂ ਜੰਗ ਦੀ ਵਾਰੀ ਆਈ ਤੇ ਉਦੋਂ ਫਿਰ ਘੋਟਣੇ ਨਾਲ ਆਪਣੇ ਸਲੋਤਰ ਦੇ ਨਾਲ ਹੀ ਸਿਰ ਫੇਰ ਫੇਰ ਦਿੱਤੇ, ਸਿਰ ਪਾੜ ਦਿੱਤੇ ਦੁਸ਼ਮਣਾਂ ਦੇ। ਕਿਉਂਕਿ ਮਹਾਰਾਜ ਕਹਿੰਦੇ ਨਾਮ ਜਪਣ ਵਾਲਾ ਹੀ ਵੱਡਾ ਸੂਰਮਾ, ਨਾਮ ਜਪਣ ਵਾਲਾ ਹੀ ਰਣਾ ਦਾ ਜੇਤੂ ਬਣਦਾ, ਨਾਮ ਜਪਣ ਵਾਲਾ ਹੀ ਰਾਜ ਭਾਗ ਤਖ਼ਤ ਤਾਜ ਦਾ ਮਾਲਕ ਬਣਦਾ। ਤੇ ਉਹ ਰਾਜ ਭਾਗ ਜਿਹੜਾ ਸਹੀ ਕੀਤਾ ਹੋਵੇ, ਰਾਜ ਭਾਗ ਤਾਂ ਬਥੇਰੀ ਦੁਨੀਆਂ ਕਰਦੀ, ਅੱਜ ਵੀ ਕਰਦੇ ਰਾਜੇ, ਪਰ ਉਹ ਪਰਜਾ ਨੂੰ ਦੁਖੀ ਕਰਦੇ ਆ। ਮਹਾਰਾਜ ਨੇ ਲਿਖਿਆ ਨਾ, ਰਾਜੇ ਸੀ ਮਕੰਦਮ ਕੁੱਤੇ, ਉਲਟੀ ਵਾੜ ਖੇਤ ਕੋ ਖਾਏ। ਕਹਿੰਦੇ ਜਦੋਂ ਰਾਜੇ ਸ਼ੇਰਾਂ ਦਾ ਰੂਪ ਧਾਰਨ ਕਰ ਲੈਣ, ਜਦੋਂ ਬਾੜਾਂ ਖੇਤਾਂ ਨੂੰ ਖਾਣ ਲੱਗ ਜਾਣ, ਜਦੋਂ ਧਰਮੀਆਂ ਦੇ ਵਿੱਚ ਧਰਮ ਪੈਦਾ ਹੋ ਜਾਵੇ, ਜਦੋਂ ਕਾਜੀ ਵੱਡੀਆਂ ਲੈ ਕੇ ਨਿਆਂ ਕਰਨ ਲੱਗ ਜਾਣ, ਤੇ ਜਦੋਂ ਭਾਈਆਂ ਦਾ ਖੂਨ ਚਿੱਟਾ ਹੋ ਜਾਵੇ, ਉਦੋਂ ਫਿਰ ਧਰਤੀ ਪਾਪਾਂ ਨਾਲ ਕੰਬ ਜਾਂਦੀ ਤੇ ਬਹੁਤੇ ਰਾਜੇ ਕਸਾਈ ਹੋਈ ਆਏ ਆ ਦੁਨੀਆਂ ਤੇ। ਜਿਹੜੇ ਰਾਜੇ ਦੀ ਆਪਾਂ ਗੱਲ ਕਰਨੀ ਹੈ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਜਿਹਨੂੰ ਸਿਰ ਝੁਕਦਾ ਸਾਰੀ ਦੁਨੀਆਂ ਦਾ, ਪੂਰੇ ਵਰਲਡ ਦਾ ਸਿਰ ਝੁਕਦਾ ਸ਼ੇਰੇ ਪੰਜਾਬ ਨੂੰ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ 13 ਨਵੰਬਰ 1780 ਦੇ ਵਿੱਚ ਸਰਦਾਰ ਮਹਾਂ ਸਿੰਘ ਬੀਬੀ ਰਾਜ ਕੌਰ ਦੀ ਕੁੱਖ ਨੂੰ ਭਾਗ ਲਾਉਂਦੇ ਗੁਜਰਾਂਵਾਲ ਵਿਖੇ, ਸ਼ੇਰੇ ਪੰਜਾਬ। ਅੱਜ ਉਹਨਾਂ ਦਾ ਆਪਾਂ ਦਿਨ ਮਨਾ ਰਹੇ, ਯਾਦਗਾਰ ਮਨਾ ਰਹੇ ਹਾਂ। ਸਭ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਗਿਆਨੀ ਹਰਵਿੰਦਰ ਸਿੰਘ ਜੀ, ਗੁਰੂ ਘਰ ਦੇ ਹਜ਼ੂਰੀ ਕਥਾਵਾਚਕ ਸਾਹਿਬ, ਅਤੇ ਗੁਰੂ ਘਰ ਦੇ ਸੇਵਾਦਾਰ ਸੈਕਟਰੀ ਸਾਹਿਬ ਸਰਦਾਰ ਦਲਜੀਤ ਸਿੰਘ ਜੀ,
ਆਪ ਸੰਗਤਾਂ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸ਼ਹਾਦਤ ਬਾਰੇ ਅਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਅਖਾੜਾ ਨਗਰ ਦਾਸ ਦਾ ਜਗਰਾਉਂ ਸ਼ਹਿਰ ਆ ਤੇ ਨਾਲ ਹੀ 4-5 ਕਿਲੋਮੀਟਰ ਤੇ ਅਖਾੜਾ ਨਗਰ ਹੈ ਤੇ ਇਹ ਮਹਾਂਪੁਰਖਾਂ ਦੇ ਸਥਾਨਾਂ ਤੇ ਹੀ ਬਚਪਨ ਬਤੀਤ ਹੋਇਆ ਜਾਂਦਿਆਂ ਆਉਂਦਿਆਂ ਦਾ ਪੜ੍ਹਦਿਆਂ ਦਾ ਸੇਵਾ ਕਰਦਿਆਂ ਦਾ ਅਖੰਡ ਪਾਠਾ ਸਾਹਿਬ ਦੀਆਂ ਲੜੀਆਂ ਚੱਲਣੀਆਂ ਉੱਥੇ ਸੇਵਾ ਕਰਨ ਜਾਣੀ ਪਾਠ ਵੀ ਕਰਨੇ ਨਾਲ ਦਾਸ ਦੇ ਜਗਰਾਉਂ ਸ਼ਹਿਰ ਦੇ ਨਾਲ ਹੀ ਹੈ ਅਖਾੜਾ ਨਗਰ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡ ਰਵਾਲੇ ਜਿਹਨਾਂ ਨੂੰ ਅੱਜ ਚੇਤੇ ਕਰ ਰਹੇ ਹਾਂ ਆਓ ਇਸ ਸਮੇਂ ਦੇ ਵਿੱਚ ਆਪਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਿਫਤ ਕਰਨੀ ਹੈ ਤੇ ਸ਼ਮਾਂ ਦੇ ਦੀਵਾਨ ਦੇ ਵਿੱਚ ਮਹਾਂਪੁਰਖਾਂ ਦੀ ਵਡਿਆਈ ਕਰਨ ਦਾ ਯਤਨ ਕਰਾਂਗੇ ਸਮੇਂ ਘੱਟ ਹੋ ਜਾਂਦੇ ਆ ਇਤਿਹਾਸ ਨਹੀਂ ਕਦੇ ਘਟਿਆ ਜਿਹੜਾ ਇਤਿਹਾਸ ਆ ਨਾ ਸੋਰਮਿਆਂ ਦਾ ਸਮਾਂ ਘੱਟ ਹੋ ਸਕਦਾ ਇਤਿਹਾਸ ਕਦੇ ਨਹੀਂ ਮੁੱਕਦਾ ਨਾ ਮੁੱਕਣ ਵਾਲਾ ਇਤਿਹਾਸ ਆ ਸਾਡੀ ਸਿੱਖ ਕੌਮ ਦਾ ਜਿਹੜੇ ਕਦੇ ਵੀ ਮੁੱਕਣਾ ਨਹੀਂ ਖਤਮ ਨਹੀਂ ਹੋਣਾ ਇਤਿਹਾਸ ਨੇ ਕਿਉਂਕਿ ਦੁਨੀਆਂ ਦੇ ਇਤਿਹਾਸ ਕਲਮਾਂ ਨਾਲ ਲਿਖੇ ਗਏ ਸ਼ਾਹੀ ਨਾਲ ਲਿਖੇ ਗਏ ਆ ਤੇ ਸਾਡਾ ਇਤਿਹਾਸ ਜਿਹੜਾ ਲਹੂ ਨਾਲ ਲਿਖਿਆ ਗਿਆ ਤਲਵਾਰਾਂ ਨਾਲ ਤੇਗਾਂ ਨਾਲ ਅਸੀਂ ਤਿੱਖੀ ਤਲਵਾਰ ਵਿੱਚੋਂ ਜਨਮ ਲਿਆ ਤੇ ਤੇਗਾਂ ਖਾਧੀਆਂ ਤੇ ਤੇਗਾਂ ਮਾਰੀਆਂ ਨੇ ਮੁਖ ਤੋਂ ਮੁਕਤੀ ਮੰਗ ਕੇ ਨਹੀਂ ਮਿਲੀਆਂ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਆ ਜਿਹੜੀਆਂ ਦਸਤਾਰਾਂ ਸਜਾਈਆਂ ਜਿਹੜੇ ਅਸੀਂ ਆਪਣੇ ਆਪ ਦੇ ਨਾਮ ਮਗਰ ਸਿੰਘ ਲਾਉਣੇ ਆ ਜਾਂ ਭੈਣਾਂ ਕੌਰ ਲਾਉਂਦੀਆਂ ਆਪਦੇ ਸ਼ਬਦ ਨਾਮ

ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਨੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸੋਰਮੇ ਵਾਲੀ ਪੇਂਦ ਚਾੜੀ। ਕਿਉਂਕਿ ਮੈਂ ਪਹਿਲਾਂ ਵੀ ਬੇਨਤੀ ਕੀਤੀ ਵੀ ਬਾਬੇ ਨਾਨਕ ਜੀ ਨੇ ਸਭ ਤੋਂ ਪਹਿਲਾਂ ਕਿਹਾ, ਜੋ ਤੋਂ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ, ਐਤ ਮਾਰਗ ਪੈਰ ਧਰੀਜੈ ਸਰ ਦੀਜੈ ਕਹਾਣਾ ਕੀਜੈ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਢਿਓ ਸੂਰਮਾ ਆਪ ਜੂੰਜਣ ਕੋ ਦਾਓ। ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੈ। ਮਹਾਬਲੀ ਰਣਜੀਤ ਸਿੰਘ ਆ ਗਿਆ ਚੋਟ ਨਗਾਰੇ ਲਾ। ਮਹਾਬਲੀ ਰਣਜੀਤ ਸਿੰਘ ਨਗਾਰੇ ਤੇ ਚੋਟਾਂ ਲਾਤੀਆਂ ਮਹਾਬਲੀ ਰਣਜੀਤ ਸਿੰਘ ਨੇ। ਉਹ ਮਾਂ ਬਾਪ ਧਨਤਾ ਦੇ ਯੋਗ ਹੈ ਸਰਦਾਰ ਮਹਾਂ ਸਿੰਘ ਅਤੇ ਬੀਬੀ ਰਾਜ ਕੌਰ, ਉਹ ਧਨਤਾ ਦੇ ਯੋਗ ਨੇ ਜਿਨ੍ਹਾਂ ਨੇ ਐਸੇ ਸੂਰਮੇ ਨੂੰ, ਇਸ ਯੋਧੇ ਨੂੰ, ਇਸ ਬੜੀ ਪੁਰਖ ਨੂੰ, ਦੁਨੀਆਂ ਦੇ ਉਹ ਰਾਜੇ ਨੂੰ ਜਨਮ ਦਿੱਤਾ ਜਿਹਦੇ ਰਾਜ ਭਾਗ ਦੇ ਵਿੱਚ ਕੋਈ ਇੱਕ ਬੰਦਾ ਵੀ ਦੁਖੀ ਨਹੀਂ ਹੋਇਆ। ਨਾ ਕੋਈ ਗਰੀਬ ਦੁਖੀ ਹੋਇਆ, ਨਾ ਕੋਈ ਅਮੀਰ ਦੁਖੀ ਹੋਇਆ, ਨਾ ਕਿਸੇ ਦਾ ਮੰਦਰ ਢਿਆ ਤੇ ਨਾ ਮਸੀਤ ਢਈ, ਨਾ ਕਿਸੇ ਦੇ ਧਰਮ ਨੂੰ ਚੋਟ ਲੱਗੀ, ਨਾ ਕੋਈ ਧਰਮੀ ਹੋਇਆ। ਐਸਾ ਯੋਧਾ, ਐਸਾ ਮਹਾਬਲੀ, ਐਸਾ ਮਹਾਨ ਪੁਰਖ, ਐਸਾ ਰਾਜਾ ਦੁਨੀਆਂ ਤੇ ਆਉਣਾ ਮੁਸ਼ਕਲ ਆ। ਮਹਾਬਲੀ ਰਣਜੀਤ ਸਿੰਘ ਗਿਆ ਚੋਟ ਨਗਾਰੇ ਲਾ, ਨਾਲ ਜੋੜ ਦੇ ਮਹਾਬਲੀ ਨੇ ਦਿੱਤਾ ਮੁਲਕ ਹਲਾ। ਉਹਨੇ ਸਾਰੇ ਮੁਲਕ ਨੂੰ ਹਿਲਾ ਕੇ ਰੱਖ ਦਿੱਤਾ ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ। ਮੁਲਤਾਨ, ਕਸ਼ਮੀਰ, ਪਸ਼ੌਰ, ਚੰਬਾ ਤੇ ਕਾਂਗੜ, ਕੋਟ, ਰਲਾ, ਤਿੱਬਤ, ਦੇਸ਼, ਲਦਾਖ, ਚੀਨ, ਗਿਆ ਸਭੇ ਫਤਿਹ ਬਲਾ। ਤਿੱਬਤ, ਚੀਨ, ਲਦਾਖ, ਕਸ਼ਮੀਰ, ਜੰਮੂ, ਮੁਲਤਾਨ, ਪਸ਼ੌਰ, ਚੰਬਾ, ਕਾਂਗੜ, ਇਹ ਸਾਰੇ ਇਲਾਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਮਿਲਾ ਲਏ ਆਪਣੇ ਵਿੱਚ। ਸਾਰਿਆਂ ਤੇ ਜਿੱਤ ਫਤਿਹ ਕੀਤੀ, ਸ਼ਿਕਾ ਆਪਣੇ ਨਾਮ ਦਾ ਗਿਆ ਜੱਗ ਦੇ ਉੱਤੇ ਚਲਾ, ਗੁਰੂ ਨਾਨਕ ਦੇ ਚਰਨਾਂ ਚ ਗਿਆ ਸਿੱਖੀ ਸੈਦਕਾ ਨਿਭਾ। ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿੱਥੇ ਧਰਮਾਤਮਾ ਰਾਜਾ ਸੀ, ਜਿੱਥੇ ਗਰੀਬਾਂ ਦੇ ਘਰੇ ਕਹਿੰਦੇ ਅਨਾਜ ਦੀਆਂ ਬੋਰੀਆਂ ਆਪ ਆਪਣੇ ਮੋਢਿਆਂ ਤੇ ਚੁੱਕ ਕੇ ਛੱਡ ਆਉਂਦਾ ਸੀ ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ, ਜਿਹਦੇ ਸੂਰਮੇ ਅਕਾਲੀ ਬਾਬਾ ਫੂਲਾ ਸਿੰਘ ਵਰਗਿਆਂ ਨੂੰ ਨਮਸਕਾਰਾਂ ਕਰਦਾ, ਹੁਕਮ ਮੰਨਦਾ ਜਥੇਦਾਰ ਦਾ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ। ਜੇ ਕਹਿਤਾ ਇਮਲੀ ਦੇ ਦਰਖਤ ਨਾਲ ਬੰਨ ਲਓ ਅਕਾਲੀ ਫੂਲਾ ਸਿੰਘ ਨੇ, ਤੇ ਸੱਤ ਵਚਨ ਕਹੇ ਅੱਜ ਵਾਲਿਆਂ ਗੂਣੀ ਵੀ ਜਥੇਦਾਰੀ ਤੋਲਾ ਦਾਂਗੀ। ਅਕਾਲੀ ਬਾਬਾ ਫੂਲਾ ਸਿੰਘ ਜੇ ਸਜ਼ਾ ਦਿੱਤੀ ਤੇ ਨਮਾਣਾ ਸਿੱਖ ਬਣ ਕੇ ਸਜ਼ਾ ਪ੍ਰਵਾਨ ਕਰਦਾ, ਨਮਾਣਾ ਸਿੱਖ ਬਣ ਕੇ। ਤੇ ਉਹਦੇ ਰਾਜ ਚ ਅੱਜ ਤਾਂ ਆਪਾਂ ਦੇਸ਼ਾਂ ਵਿਦੇਸ਼ਾਂ ਚ ਆਉਣੇ ਨਾ ਵੀ ਚਲੋ ਸਾਡੇ ਇੱਥੇ ਪੈਸੇ ਵੱਧਦੇ ਇੰਡੀਆ ਜਾ ਕੇ। ਤੇ ਉਦੋਂ ਕਹਿੰਦੇ ਵੀ 13 ਪਾਉਂਟ ਬਣਦੇ ਸੀ ਇੱਕ ਰੁਪਈਏ ਦੇ, ਇੱਕ ਰੁਪਈਆ 13 ਪਾਉਂਟਾਂ ਦੇ ਬਰਾਬਰ ਸੀ ਸਾਡੇ ਪੰਜਾਬ ਦਾ। ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੇਲੇ ਅੰਗਰੇਜ਼ ਲੋਕ ਜਾ ਕੇ ਇੰਜੀਨੀਅਰ ਲੱਗਦੇ ਸੀ, ਅਫਸਰ ਲੱਗਦੇ ਸੀ, ਨੌਕਰੀਆਂ ਕਰਦੇ ਸੀ ਉਹਨਾਂ ਸਮਿਆਂ ਦੇ ਵਿੱਚ। ਇਹ ਮਾੜੇ ਹਾਕਮਾਂ ਨੇ, ਮਾੜੇ ਰਾਜ ਭਾਗ ਨੇ, ਮਾੜੀ ਰਾਜਨੀਤੀ ਨੇ ਪੰਜਾਬ ਦੇ ਹਾਲਾਤ ਐਡੇ ਮਾੜੇ ਕਰ ਦਿੱਤੇ। ਜਿਹੜੀ ਸੋਨੇ ਦੀ ਚਿੜੀ ਸੀ ਨਾ ਪੰਜਾਬ, ਉਹ ਸੋਨੇ ਦੀ ਚਿੜੀ ਨੂੰ ਧੂੜ ਦੇ ਵਿੱਚ ਮਿਲਾ ਕੇ ਰੱਖਤਾ ਰਾਜਨੀਤਿਕ ਲੋਕਾਂ ਨੇ। ਰਾਜਨੀਤੀ ਸ਼ੇਰੇ ਪੰਜਾਬ ਨੇ ਵੀ ਕੀਤੀ, ਪਰ ਧਰਮ ਤੋਂ ਥੱਲੇ ਕੀਤੀ ਆ, ਰਾਜਨੀਤੀ ਉੱਤੇ ਨਹੀਂ, ਧਰਮ ਤੋਂ ਥੱਲੇ। ਜੇ ਹਰਿਮੰਦਰ ਸਾਹਿਬ ਦੇ ਵਿੱਚ ਸੋਨਾ ਚੜਾਇਆ ਤੇ ਫਿਰ ਮਸੀਤਾਂ ਵੀ ਬਣਾਈਆਂ, ਮੰਦਰ ਵੀ ਬਣਾਏ, ਗੁਰਦੁਆਰੇ ਵੀ ਬਣਾਏ। ਮੈਂ 2006 ਦੇ ਵਿੱਚ ਪਾਕਿਸਤਾਨ ਗਿਆ ਸੀ ਦਾਸ ਜਥਾ ਲੈ ਕੇ, ਤੇ ਉਸ ਪਾਕਿਸਤਾਨ ਦੀ ਧਰਤੀ ਦੇ ਉੱਤੇ ਜਿੰਨੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਯਾਦਗਾਰ ਸਥਾਨ ਹੈ, ਤੇ ਸਾਰੇ ਸਥਾਨਾਂ ਤੇ ਬੜੇ ਵੱਡੀਆਂ ਵੱਡੀਆਂ ਮੰਜ਼ਲਾਂ, ਬੜੇ ਵੱਡੇ ਵੱਡੇ ਗੁਰੂ ਘਰ, ਇਮਾਰਤਾਂ ਵੱਡੀਆਂ ਵੱਡੀਆਂ ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀਆਂ ਬਣੀਆਂ। ਉਸ ਮਹਾਨ ਜਰਨੈਲ ਦੀ ਜੇ ਬਚਪਨ ਤੋਂ ਲੈ ਕੇ ਉਹਦੀਆਂ ਜਿੱਤਾਂ ਦੀ ਗੱਲ ਕਰੀਏ ਤੇ ਸਮਾਂ ਨਹੀਂ ਇੰਨਾ।

ਵੀ ਦੁਨੀਆਂ ਤੋਂ ਜਾਣਾ ਪੈਂਦਾ ਇੱਕ ਦਿਨ। ਆ ਜਿਹੜੀ ਦੁਨੀਆਂ ਨਾ, ਇਹਦੇ 'ਤੇ ਜਿਹੜੇ ਪੈਗੰਬਰ ਪੁਰਸ਼ ਆਏ, ਪੀਰ ਆਏ, ਸਾਧੂ ਆਏ, ਸੰਤ ਆਏ, ਮਹਾਤਮਾ ਆਏ, ਚੰਗੇ ਵੀ ਚਲੇ ਗਏ ਅਤੇ ਮਾੜਿਆਂ ਨੇ ਤਾਂ ਜਾਣਾ ਹੀ ਜਾਣਾ, ਪਰ ਇੰਨਾ ਫਰਕ ਆ, ਚੰਗੇ ਚੰਗਿਆਈਆਂ ਕਰਕੇ ਗਏ, ਉਹਨਾਂ ਦਾ ਅੱਜ ਤੱਕ ਨਾਮ ਆ, ਬੁਰੇ ਬੁਰਿਆਈਆਂ ਕਰਕੇ ਗਏ ਆ ਅਤੇ ਉਹਨਾਂ ਦਾ ਨਾਮ ਬੁਰਿਆਈਆਂ ਦੇ ਨਾਲ ਹੀ ਲਿਆ ਜਾਂਦਾ ਬੰਦਾ। ਜੋ ਚੇਤੇ ਕਰਦੇ ਹਾਂ ਆਪਾਂ ਕਹਿੰਦੇ ਵੀ ਉਹ ਮਾੜੇ ਸੀ, ਔਰੰਗਜ਼ੇਬ ਮਾੜਾ ਸੀ, ਸੂਬਾ ਸਰਹੰਦ ਮਾੜਾ ਸੀ, ਜ਼ਕਰੀਆ ਖਾਨ ਮਾੜਾ, ਮਾੜੇ ਲੋਕਾਂ ਨੂੰ ਤਾਂ ਮਾੜਾ ਹੀ ਕਿਹਾ ਜਾਣਾ ਅਤੇ ਚੰਗਿਆਂ ਨੂੰ ਵੀ ਚੇਤੇ ਕੀਤਾ ਜਾਂਦਾ ਅਤੇ ਮਾੜਿਆਂ ਨੂੰ ਵੀ, ਮਾੜਿਆਂ ਨੂੰ ਮਾੜੇ ਸ਼ਬਦ ਹਨ ਅਤੇ ਵਿੱਚ ਵਿਚਾਲੇ ਆਪਾਂ ਰਹਿ ਜਾਂਦੇ ਹਾਂ ਇਕੱਲੇ, ਆਪਣੇ ਵਰਗੇ ਵਿੱਚ ਵਿਚਾਲੇ ਵਾਲੇ ਲੋਕ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਾਨੀ ਤੂੰ ਆਇਆ ਲਾਹਾ ਲੈਣ, ਅਸੀਂ ਵੀ ਵਿੱਚ ਵਿਚਾਲੇ ਨਾ ਰਹੀਏ, ਦੁਨੀਆਂ ਭਾਵੇਂ ਨਾ ਲਵੇ ਜਾਂ ਨਾ ਲਵੇ ਸਾਡਾ, ਕਿਉਂਕਿ ਇੰਨੀ ਕਮਾਈ ਅਸੀਂ ਨਹੀਂ ਕਰ ਸਕਦੇ ਅਤੇ ਇਕੱਲਾ ਰੱਬ ਦੀ ਨਜ਼ਰ ਦੇ ਵਿੱਚ ਆ ਜਾਈਏ, ਅਸੀਂ ਪਰਮੇਸ਼ਰ ਦੀ ਨਜ਼ਰ ਦੇ ਵਿੱਚ, ਅਕਾਲ ਪੁਰਖ ਦੀ ਨਜ਼ਰ ਦੇ ਵਿੱਚ ਆ ਜਾਈਏ। ਜੇ ਇਹਦੀ ਨਜ਼ਰ ਵਿੱਚ ਨਾ ਆਏ ਨਾ, ਚੰਗਿਆਈਆਂ ਨਹੀਂ ਕੀਤੀਆਂ, ਮਾੜਾ ਮੋਟਾ ਆਪਦਾ ਹੀ ਸਵਾਰ ਲਗੇ, ਇੱਥੇ ਇਹੋ ਜਿਹੇ ਮਹਾਂਪੁਰਖ ਆਏ ਜਿਹੜੇ ਦੁਨੀਆਂ ਦਾ ਸਵਾਰ ਗਏ, ਸ਼ੇਰੇ ਪੰਜਾਬ ਵਰਗੇ ਦੁਨੀਆਂ ਦਾ ਸਵਾਰ ਗਏ, ਸੰਤ ਬਾਬਾ ਗੁਰਬਚਨ ਸਿੰਘ ਵਰਗੇ ਮਹਾਂਪੁਰਖ ਦੁਨੀਆਂ ਨੂੰ ਉਤਾਰ ਗਏ ਅਤੇ ਆਪਾਂ ਆਪਦਾ ਹੀ ਭਾਰ ਚੁੱਕ ਲਗੇ, ਇੰਨਾ ਹੀ ਬੜਾ। ਇਹ ਛਾਂ ਦੇ ਵਾਂਗੂ ਛਾਂ ਹੈ ਜ਼ਿੰਦਗੀ, ਅਸਲ ਦੇ ਵਿੱਚ ਤਾਂ ਹੈ ਜ਼ਿੰਦਗੀ, ਇੱਥੋਂ ਜਾ ਕੇ ਜਿਹਦਾ ਨਾਂ ਰਹਿ ਜਾਵੇ ਉਸ ਜ਼ਿੰਦਗੀ ਦਾ ਨਾਂ ਹੈ ਜ਼ਿੰਦਗੀ। ਅੱਜ ਚੇਤੇ ਕਰਦੇ ਨਾ ਉਹਨਾਂ ਦੇ ਜੀਵਨ ਨੂੰ, ਮਹਾਂਪੁਰਖਾਂ ਦੇ ਜੀਵਨ ਨੂੰ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਨੂੰ, ਅੱਜ ਉਸ ਮਹਾਨ ਰੂਹ ਨੂੰ ਚੇਤੇ ਕਰਦੇ ਹਾਂ ਜਿਹੜਾ ਜਿੱਥੇ ਗੁਰੂ ਅਕਾਲ ਪੁਰਖ ਨਿਰੰਕਾਰ ਪਰਬਤਗਾਰ ਦੇ ਚਰਨਾਂ ਕਮਲਾਂ ਦਾ ਭੌਰਾ। ਤੇ ਇੱਕ ਵੀਰੀ ਮਲਤਾਲ ਨੂੰ ਜਾਂਦੇ ਹੋਏ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਿਸੇ ਗ੍ਰੰਥੀ ਸਾਹਿਬਾਨ ਤੋਂ ਅਰਦਾਸ ਕਰਾਉਂਦੇ ਆ, ਕਹਿੰਦੇ ਬਾਬਾ ਜੀ ਅਰਦਾਸ ਕਰਦਿਓ ਮੈਂ ਮਲਤਾਨ ਫਤਿਹ ਕਰਿਆ ਵਾਂ। ਤੇ ਗੁਰੂ ਦੇ ਵਜ਼ੀਰ ਨੇ ਅਰਦਾਸ ਕੀਤੀ, ਕਿਉਂਕਿ ਵਜ਼ੀਰ ਗੁਰੂ ਦਾ ਜਿਹੜਾ ਬੜਾ ਉੱਚਾ ਰੁਤਬਾ ਹੈ, ਗੁਰੂ ਦੇ ਘਰ ਦੇ ਸੇਵਾਦਾਰਾਂ ਦਾ ਬੜਾ ਉੱਚਾ ਰੁਤਬਾ ਹੈ, ਚਾਹੇ ਉਹ ਕੌਮ ਦੇ ਪ੍ਰਚਾਰਕ ਹੋਣ, ਚਾਹੇ ਵਜ਼ੀਰ ਹੋਣ, ਰਾਗੀ ਹੋਣ, ਢਾਡੀ ਹੋਣ, ਸੇਵਾਦਾਰ ਹੋਣ, ਪ੍ਰਬੰਧਕ ਹੋਣ, ਸੰਗਤਾਂ ਹੋਣ, ਬੜੇ ਉੱਚੇ ਮਹਾਨ ਰੁਤਬੇ ਹੈ ਗੁਰੂ ਦੇ ਸੇਵਾਦਾਰਾਂ ਦੇ। ਤੇ ਇਹਨੇ ਵਜ਼ੀਰ ਨੇ ਅਰਦਾਸ ਬੇਨਤੀ ਕੀਤੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਕਹਿੰਦਾ ਬਾਬਾ ਜੀ ਇਹ ਅਰਦਾਸ ਕਰਿਓ ਵੀ ਤੁਹਾਡੇ ਘਰ ਦਾ ਕੁੱਕਰ ਆਇਆ, ਗੋਲਾ ਆਇਆ ਤੁਹਾਡੇ ਘਰ ਦਾ, ਮੰਗਤਾ ਆਇਆ। ਦੇਖੋ ਜਿਹਦਾ ਪੂਰੀ ਦੁਨੀਆਂ ਚ ਸ਼ਿਕਾ ਚੱਲਦਾ ਹੋਵੇ ਤੇ ਉਹ ਇੱਥੇ ਆ ਕੇ ਕਵੇ ਮੈਂ ਮੰਗਤਾ, ਆਹੀ ਅਸਲੀਅਤ ਆ। ਇਹੀ ਸਾਨੂੰ ਗੱਲ ਆ ਜੇ ਨਾ ਜਾਂਚ, ਆਹੀ ਆ ਜੇ ਵੀ ਅਸੀਂ ਦੁਨੀਆਂ ਦੇ ਭਾਵੇਂ ਰਾਜੇ ਹੋਈਏ, ਮਹਾਰਾਜ ਨੇ ਬਣਾਇਆ ਰਾਜੇ ਸਾਨੂੰ, ਪਰ ਇੱਥੋਂ ਦੇ ਮੰਗਤੇ ਬਣ ਕੇ ਆਈਏ, ਇੱਥੇ ਨਹੀਂ ਰਾਜੇ ਬਣ ਕੇ ਆਉਣਾ, ਇੱਥੇ ਮੰਗਤੇ ਬਣ ਕੇ। ਸ਼ੇਰੇ ਪੰਜਾਬ ਕਹਿੰਦਾ ਬਾਬਾ ਜੀ ਅਰਦਾਸ ਕਰੋ, ਤੇ ਗ੍ਰੰਥੀ ਸਾਹਿਬ ਨੇ ਅਰਦਾਸ ਕੀਤੀ ਵੀ ਤੁਹਾਡੇ ਦਰ ਦਾ ਕੁੱਕਰ ਆਇਆ, ਕੁੱਤਾ ਆਇਆ ਤੁਹਾਡੇ ਦਰ ਦਾ, ਸੇਵਾਦਾਰ ਆਇਆ ਰਣਜੀਤ ਸਿੰਘ, ਇਹ ਮਹਾਰਾਜ ਫਤਿਹ ਕਰ ਦਿਓ ਮਲਤਾਨ, ਕਿਰਪਾ ਕਰ ਦਿਓ, ਕਿਉਂਕਿ ਜਿੱਤਾਂ ਕਰਾਉਣ ਵਾਲਾ ਰੱਬ ਹੀ ਹੁੰਦਾ, ਬੰਦਾ ਤਾਂ ਆਪਦੇ ਮੋਢੇ ਐਵੇਂ ਹੀ ਥਾਪੜੀ ਜਾਂਦਾ, ਇਹ ਜਿੱਤ ਕਰਾਉਣੀ ਉਹਨੇ ਹੀ ਕਰਾਉਣੀ, ਹਾਰਾਂ ਵੀ ਪਤਾ ਨਹੀਂ ਉਹਨੇ ਕਦੋਂ ਬਖਸ਼ ਦੇਣੀਆਂ। ਕੇਤਿਆਂ ਦੁੱਖ ਭੋਗ ਸਾਦਾ ਮਾਰ, ਆਹ ਤਾਂ ਪੰਕਤੀ ਆਪਾਂ ਸਾਰੇ ਪੜ੍ਹਦੇ ਗੱਡੀਆਂ ਤੇ ਵੀ ਲਿਖਾ ਲੈਂਦੇ, ਇਹ ਵੀ ਦਾਤ ਤੇਰੀ ਦਤਾਰ, ਇਦੋਂ ਪਹਿਲਾਂ ਇਹ ਲਿਖਿਆ ਮਹਾਰਾਜ ਨੇ, ਕਹਿੰਦੇ ਕੇਤਿਆਂ ਦੁੱਖ ਭੋਗ ਸਾਦ ਮਾਰ, ਇਹ ਵੀ ਦਾਤ ਤੇਰੀ ਦਤਾਰ, ਪਤਾ ਨਹੀਂ ਕਦੋਂ ਰੰਗ ਬਦਲ ਜਾਣੇ ਆ, ਇਸ ਕਰਕੇ ਇਹਦੀ ਰਜ਼ਾ ਤੇ ਰਹਿਣਾ ਜ਼ਰੂਰੀ ਆ, ਮਾਲਕ ਦੀ ਇਹਦਾ ਸ਼ੁਕਰਾਨਾ ਕਰਨਾ ਜ਼ਰੂਰੀ ਹੈ। ਤੇ ਬਾਬਾ ਜੀ ਨੇ ਅਰਦਾਸ ਕੀਤੀ ਮਲਤਾਨ ਫਤਿਹ ਕਰਕੇ, ਸ਼ੇਰੇ ਪੰਜਾਬ ਵਾਪਸ ਮੁੜਦਾ ਹੋਇਆ ਉਸ ਗੁਰੂ ਘਰ ਦੇ ਵਜ਼ੀਰ ਕੋਲੇ ਗਿਆ, ਕਹਿੰਦਾ ਬਾਬਾ ਜੀ ਦੱਸੋ ਕੀ ਦੇ ਦੇਵਾਂ ਮੈਂ ਗੁਰੂ ਘਰ ਨੂੰ। ਕਈ ਵੀਰੀ ਨਾ ਚਾਹੁੰਦਿਆਂ ਹੋਇਆ ਵੀ ਗੱਲ ਜਿਹੜੀ ਰਸਨਾ ਚੋਂ, ਕਈ ਵੀਰੀ ਬੰਦਾ ਚਾਹੁੰਦਾ ਨਹੀਂ ਹੁੰਦਾ ਵੀ ਨਿਕਲ ਜਾਂਦੀ ਗੱਲ, ਜਿਵੇਂ ਇਹ ਜਿਹੜੀ ਰਸਨਾ ਹੈ, ਜਿਵੇਂ ਕੁੰਭਕਰਨ ਤੋਂ ਉਹਨਾਂ ਦਾ ਇਤਿਹਾਸ ਕਹਿੰਦਾ ਵੀ ਜਿਹੜੀ ਭਾਵੀ ਸੀ ਰਸਨਾ ਸੀ, ਉਹਨੇ ਕੁਹਾਤਾ ਸੀ ਵੀ ਮੈਂ 6 ਮਹੀਨੇ ਸੁੱਤਾ ਰਹਾਂ ਤੇ ਇੱਕ ਦਿਨ ਹੀ ਜਾਗਾ, ਤੇ ਰਸਨਾ ਤੇ ਸ਼ਬਦ ਆ ਇਹ ਸ਼ੇਰੇ ਪੰਜਾਬ ਦੇ, ਦੱਸੋ ਬਾਬਾ ਜੀ ਕੀ ਦੇਵਾਂ ਗੁਰੂ ਘਰ ਨੂੰ। ਇੱਥੇ ਬੇਨਤੀ ਹੈ, ਇੱਥੇ ਦੇਣ ਲਈ ਇੱਥੋਂ ਲੈਣ ਹੀ ਆਉਣੇ ਆਪਾਂ, ਹਾਂ ਇੱਕ ਭੇਟਾ ਲੈ ਕੇ ਆਉਣੇ, ਇਹ ਜ਼ਰੂਰ ਹੈ, ਭੇਟਾ ਪ੍ਰਵਾਨ ਕਰਾਉਣ ਆਉਣੇ ਆ, ਆਪਣੀ ਪ੍ਰਵਾਨ ਕਰਾਉਣ ਵਾਸਤੇ। ਸਾਡੇ ਕੋਈ ਆਪਾਂ ਦੇਖਦੇ ਵੀ
ਕੋਈ ਘਰੇ ਅਸੀਂ ਦੁਨੀਆਂ ਦੇ ਵਿੱਚ ਵਿਚ ਰਹੇ ਹਾਂ ਵੀ ਅਸੀਂ ਘਰੇ ਕੋਈ ਚੀਜ਼ ਮੰਗਾ ਲਈਏ, ਕੋਈ ਇੱਟਾਂ ਆ ਜਾਣ, ਸੀਮੈਂਟ ਆ ਜੇ, ਸਰਗਿਆ ਆ ਜੇ, ਹੋਰ ਆ ਜੇ, ਉਹ ਛੱਡਣ ਵਾਲੇ ਕਹਿੰਦੇ ਜੀ ਪਹੁੰਚ ਕਰ ਦਿਓ, ਉਹਨਾਂ ਨੂੰ ਪਹੁੰਚ ਕਰਨੀ ਪੈਂਦੀ, ਦਸਖਤ ਕਰਨੇ ਪੈਂਦੇ ਵੀ ਹਾਂ ਪਹੁੰਚ ਗਈ ਇੱਥੇ ਭੇਟ। ਤੇ ਸਾਡੀ ਇੱਥੇ ਮੇਰੇ ਮਾਲਕ ਦੇ ਚਰਨਾਂ ਚ ਭੇਟ ਆ, ਪਹੁੰਚ ਜਾਵੇ ਤੇ ਜਦੋਂ ਨਿਮਰਤਾ ਆਵਾਂਗੇ ਉਦੋਂ ਫਿਰ ਸਿਗਨੇਚਰ ਮਹਾਰਾਜ ਦੇ ਹੋ ਜਾਂਦੇ ਵੀ ਤੁਹਾਡੀ ਪਹੁੰਚ ਹੋ ਗਈ। ਜਦੋਂ ਇਹ ਕਹਿ ਕੇ ਆਵਾਂਗੇ ਵੀ ਮਹਾਰਾਜ ਇਹ ਤੁਹਾਡਾ ਇਹਦਾ ਸੰਬੰਧ ਆ, ਇਹਦੇ ਤੇ ਮੇਰਾ ਹੱਕ ਨਹੀਂ ਕੋਈ, ਮੈਨੂੰ ਤਾਂ ਤੁਸੀਂ ਦੇਣ ਵਾਲੇ ਹੋ, ਮੈਂ ਤੁਹਾਨੂੰ ਕੀ ਦੇ ਸਕਦਾ। ਹਾਂ ਆਪਦੇ ਤੋਂ ਗਰੀਬ ਨੂੰ ਕਿਤੇ ਦੇ ਦਈਏ, ਉੱਥੇ ਭਾਵੇਂ ਕਹਿ ਦਈਏ ਵੀ ਅਸੀਂ ਦਾਨ ਕੀਤਾ, ਇੱਥੇ ਭੇਟਾ ਲੈ ਕੇ ਆਉਣੇ। ਤੇ ਸ਼ੇਰੇ ਪੰਜਾਬ ਕਹਿੰਦਾ ਦੱਸੋ ਬਾਬਾ ਜੀ ਕੀ ਦੇਵਾਂ। ਗ੍ਰੰਥੀ ਸਿੰਘ ਕਹਿੰਦਾ ਸ਼ੇਰੇ ਪੰਜਾਬ ਹੰਕਾਰ ਗਿਆ, ਹੰਕਾਰ ਆ ਗਿਆ ਮਨ ਦੇ ਵਿੱਚ, ਕੱਲ ਤਾਂ ਇੱਥੇ ਮੰਗਤਾ ਬਣ ਕੇ ਆਇਆ ਸੀ, ਅੱਜ ਦਾਨੀ ਬਣ ਕੇ ਆ ਗਿਆ, ਤੂੰ ਕੀ ਦੇ ਸਕਦਾ ਰੱਬ ਨੂੰ, ਤੂੰ ਗੁਰੂ ਗ੍ਰੰਥ ਸਾਹਿਬ ਨੂੰ। ਸ਼ੇਰੇ ਪੰਜਾਬ ਗੋਡਿਆਂ ਪਰਨੇ ਬਹਿ ਗਿਆ ਸੀ ਤੇ ਹੱਥ ਜੋੜਦੇ ਸੀ, ਅੱਖਾਂ ਚ ਹੰਝੂ ਆ ਗਏ। ਕਹਿੰਦਾ ਗਿਆਨੀ ਜੀ ਮੈਨੂੰ ਮਾਫ ਕਰ ਦਿਓ, ਮੈਂ ਇਹ ਸ਼ਬਦ ਕਹਿ ਬੈਠਾ ਤੇ ਦੁਬਾਰੇ ਫੇਰ ਅਰਦਾਸ ਕਰਾਈ ਇਸ ਮਾਫੀ ਦੀ। ਸ਼ੇਰੇ ਪੰਜਾਬ ਨੇ ਵੀ ਮੇਰੀ ਰਸਨਾ ਚੋਂ ਆ ਸ਼ਬਦ ਨਿਕਲ ਗਏ ਤੇ ਮਹਾਰਾਜ ਦੇ ਮੂਹਰੇ ਨੱਕ ਰਗੜੇ ਸੀ, ਅੱਖਾਂ ਚ ਹੰਝੂ ਆਏ, ਤ੍ਰਿਪਕ ਤ੍ਰਿਪ ਕਰਕੇ ਰੋਇਆ। ਤੇ ਹਰੀ ਸਿੰਘ ਨਲੂ ਵਰਗੇ ਕਹਿੰਦੇ ਸ਼ੇਰੇ ਪੰਜਾਬ ਜੀ ਤੁਹਾਡੇ ਅੱਖਾਂ ਦੇ ਹੰਝੂ ਦੱਸਦੇ ਆ ਵੀ ਤੁਹਾਨੂੰ ਸਤਿਗੁਰਾਂ ਨੇ ਮਾਫ ਕਰਤਾ, ਤੁਹਾਨੂੰ ਤੁਹਾਡੇ ਸ਼ਬਦ ਕਹੇ ਹੋਏ ਮਾਫੀ ਚ ਆ ਗਏ। ਅਣਜਾਣ ਪੁਣੇ ਚ ਕਈ ਗੱਲ ਮਾਫੀ ਹੋ ਜਾਂਦੀ ਆ, ਅਣਜਾਣ ਤੇ ਜੇ ਜਾਣ ਬੁੱਝ ਕੇ ਨਿੱਤ ਨਵੀਆਂ ਕਰੀਏ ਤੇ ਫਿਰ ਕਾਹਦੀਆਂ ਮਾਫੀਆਂ। ਆਓ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿੱਤਾਂ ਦਾ ਜਰਨੈਲ, ਰਣਾਂ ਦਾ ਜੇਤੂ ਸ਼ੇਰੇ ਪੰਜਾਬ। ਤੇ ਕਹਿੰਦੇ ਡੋਗਰਿਆਂ ਨੇ ਨਾ, ਜਿਹੜੇ ਡੋਗਰੇ ਧਿਆਨ ਸਿੰਘ ਗੁਲਾਬ ਸਿੰਘ ਵਰਗੇ ਜਿਹੜੇ ਡੋਗਰਿਆਂ ਨੇ ਸਾਡਾ ਰਾਜ ਭਾਗ ਖਤਮ ਕੀਤਾ, ਜਿਹੜੇ ਡੋਗਰਿਆਂ ਨੇ ਘਰਾਂ ਦੀਆਂ ਕੁੰਡੀਆਂ ਮਾਰ ਮਾਰ ਕੇ ਸ਼ੇਰੇ ਪੰਜਾਬ ਰਣਜੀਤ ਸਿੰਘ ਦੀਆਂ ਰਾਣੀਆਂ ਨੂੰ ਮਾਰਿਆ, ਜਿਨ੍ਹਾਂ ਡੋਗਰਿਆਂ ਨੇ ਖੜਕ ਸਿੰਘ ਵਰਗਿਆਂ ਨੂੰ, ਜਿਨ੍ਹਾਂ ਡੋਗਰਿਆਂ ਨੇ ਥਮਲੇ ਸੱਟ ਸੱਟ ਕੇ, ਗੇਟ ਸੱਟ ਸੱਟ ਕੇ ਖਤਮ ਕਰਤੇ, ਉਹ ਡੋਗਰੇ ਕਹਿੰਦੇ ਜਿਨ੍ਹਾਂ ਨੂੰ ਬੁੱਕਲ ਦੇ ਸੱਪ ਕਹਿ ਦਈਏ ਅਸੀਂ, ਕਹਿੰਦੇ ਸਮੁੰਦਰ ਕਦੇ ਨਾ ਹੋਵਣ ਮਿੱਠੇ, ਭਾਵੇਂ ਸੌ ਮਾਨਾ ਸ਼ੱਕਰ ਪਾਈਏ, ਕਾਗਜ਼ ਦੇ ਫੁੱਲ ਮਹਿਕ ਨਹੀਂ ਵੰਡਦੇ, ਭਾਵੇਂ ਸੂਹੇ ਰੰਗ ਚੜਾਈਏ, ਆ ਸੱਪਾਂ ਵਿੱਚੋਂ ਜ਼ਹਿਰ ਨਹੀਂ ਮੁੱਕਦੇ, ਭਾਵੇਂ ਹੱਥੀ ਦੁੱਧ ਪਿਆਈਏ, ਖੋਟੇ ਬੰਦੇ ਆਪਣੇ ਨਹੀਂ ਬਣਦੇ, ਚੱਲ ਪਾਰਸ ਨੂੰ ਸਮਝਾਈਏ। ਇਹ ਗੱਲ ਡੋਗਰੇ ਜਿਹੜੇ ਖੋਟੇ ਨੇ, ਇਹਨਾਂ ਨੇ ਦਾਸੀਆਂ ਰਾਹੀਂ ਸ਼ੇਰੇ ਪੰਜਾਬ ਦੇ ਖਾਣੇ ਦੇ ਵਿੱਚ ਹੌਲੀ ਹੌਲੀ ਜ਼ਹਿਰ ਮਿਲਾਉਣੀ, ਸਲੋ ਜ਼ਹਿਰ ਮਿਲਾਉਣੀ ਹੌਲੀ ਹੌਲੀ ਸ਼ੁਰੂ ਕਰਤੀ ਰਾਜ ਪਾ, ਕਿਉਂਕਿ ਅੰਗਰੇਜ਼ ਕਹਿੰਦੇ ਸੀ ਵੀ ਕਦੋਂ ਸ਼ੇਰੇ ਪੰਜਾਬ ਆ ਜਾਣ ਚੋ ਕੂਚ ਕਰੇ ਤੇ ਕਦੋਂ ਅਸੀਂ ਇਸ ਪੰਜਾਬ ਦੀ ਧਰਤੀ ਤੇ ਰਾਜ ਕਰੀਏ। ਤੇ ਇਹ ਅੰਗਰੇਜ਼ਾਂ ਨਾਲ ਹੀ ਰਲੇ ਹੋਏ ਨੇ ਡੋਗਰੇ, ਜਦੋਂ ਘਰ ਦਾ ਕਹਿੰਦੇ ਨਾ ਭੇਤੀ ਲੰਕਾ ਢਾ ਦਿੰਦਾ, ਜਦੋਂ ਆਪਦੇ ਹੀ ਦੁਸ਼ਮਣਾਂ ਨਾਲ ਰਲ ਜਾਣ ਫੇਰ ਜਿਹੜੀ ਹਾਰ ਯਕੀਨੀ ਹੋ ਜਾਂਦੀ ਆਪਦੇ ਹੀ, ਜਦੋਂ ਕਿਉਂਕਿ ਆਪਦਿਆਂ ਤੇ ਤਾਂ ਮਾਣ ਹੁੰਦਾ, ਆਪਦੇ ਤਾਂ ਖੱਬੀਆਂ ਸੱਜੀਆਂ ਬਾਹਾਂ ਹੁੰਦੇ ਆ, ਆਪਦੇ ਤਾਂ ਮੋਢੇ ਹੁੰਦੇ ਨੇ, ਸਾਡੇ ਪਾਵਰਾਂ ਹੁੰਦੀਆਂ, ਤੇ ਜਦੋਂ ਸਾਡੀ ਹੋਰ ਕਿਸੇ ਦੀ ਬੇੜੀ ਚ ਜਾ ਕੇ ਬਹਿ ਜਾਣ ਨਾ, ਹੋਰ ਨਾ ਹੱਥ ਮਲਾ ਲੈਣਾ, ਤੇ ਕਹਿੰਦੇ ਬੰਦਾ ਜਿਹੜਾ ਆਪਦਿਆਂ ਕੋਲੋਂ ਹਾਰਦਾ ਹੋਰ ਕਿਸੇ ਤੋਂ ਨਹੀਂ ਹਾਰਦਾ। ਰੁੱਖ ਰੋਪਿਆ ਕਹਾੜੀ ਵਿੱਚ ਵੇਖ ਦੱਸਤਾ, ਟੱਕ ਜੜਾਂ ਨੂੰ ਲਾਇਆ ਤਾਂ ਆਪਣੇ ਨੇ, ਬੁਲਬੁਲ ਰੋਪੀ ਮਾਲੀ ਹੱਥ ਦੇਖ ਸੂਈ, ਸ਼ੇਖ ਫੁੱਲਾਂ ਚ ਪਾਇਆ ਤਾਂ ਆਪਣੇ ਨੇ, ਉਹ ਮੁਰਦਾ ਰੋਪਿਆ ਦਗੇ ਦੀ ਦੇਖ ਦੁਨੀਆ, ਲਾਂਬੂ ਚਿਖਾਂ ਨੂੰ ਲਾਇਆ ਤਾਂ ਆਪਣੇ ਨੇ, ਨਾਜਾਂ ਨਾਲ ਪਾਲੇ ਸਾਹਿਬਜ਼ਾਦਿਆਂ ਨੂੰ, ਹਥੀਨੀਆਂ ਚ ਸੁਣਾਇਆ ਤਾਂ ਆਪਣੇ ਨੇ। ਇਹ ਜਦੋਂ ਆਪਣੇ ਬਣ ਕੇ ਖੜ ਜਾਣਾ ਤੇ ਦੁਨੀਆ ਦੀ ਕੋਈ ਪਾਵਰ ਹਰਾ ਨਹੀਂ ਸਕਦੀ, ਤੇ ਜੇ ਆਪਦੇ ਵਿਰੋਧੀ ਹੋ ਜਾਣ ਫਿਰ ਰਾਜ ਭਾਗ ਖਤਮ ਹੋ ਜਾਂਦੇ, ਜਿਵੇਂ ਸਾਡਾ ਰਾਜ ਖਤਮ ਹੋਇਆ। ਆਓ ਬੁੱਕਲ ਦੇ ਸੱਪਾਂ ਨੂੰ ਆਪਣੇ ਸਮਝਦਾ ਰਿਹਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਆਖਰ ਹੌਲੀ ਹੌਲੀ, ਅੱਜ ਵੀ ਕਹਿੰਦੇ ਇਹੋ ਜਿਹੀਆਂ ਦਵਾਈਆਂ ਬਣੀਆਂ ਵੀ ਪਤਾ ਹੀ ਨਹੀਂ ਲੱਗਦਾ ਬੰਦੇ ਨੂੰ, ਜਿਹਦੇ ਨਾਲ ਦੁਸ਼ਮਣੀ ਕੱਢਣੀ ਹੋਵੇ ਤੇ ਉਹਨੂੰ ਖਾਣੇ ਚ ਦੇਈ ਚੱਲੋ, ਹੌਲੀ ਹੌਲੀ ਰਹਿੰਦਾ ਰਹਿੰਦਾ ਬੰਦਾ ਰਹਿ ਜਾਂਦਾ, ਪਰ ਇਹ ਪਾਪ ਕਰਨ ਵਾਲਿਆਂ ਦਾ ਅੰਤ ਬੜਾ ਭੈੜਾ ਹੁੰਦਾ। ਕਿਸੇ ਤੇ ਭਰੋਸਾ ਕਰਨਾ, ਵਿਸ਼ਵਾਸ ਕਰਨਾ, ਤੇ ਵਿਸ਼ਵਾਸਘਾਤ ਕਰਨ ਵਾਲੇ ਦਾ ਅੰਤ ਬੜਾ ਮਾੜਾ ਹੁੰਦਾ। ਆਓ ਜਿਵੇਂ ਸ਼ੇਰੇ ਪੰਜਾਬ ਨੂੰ ਹੋਇਆ ਅੰਦਰ ਅੱਗ,
ਅਖੀਰਲੇ ਸਵਾਸਾਂ ਤੇ ਪਿਆ। ਇਹਨੇ ਸੱਦਿਆ ਪਰਿਵਾਰ ਰਾਣੀਆਂ ਸੱਦੀਆਂ, ਪੁੱਤਰ ਧੀਆਂ ਸੱਦੇ ਆ, ਇਹਨੇ ਸਰਦਾਰ ਸੱਦੇ ਆ ਆਪਣੇ, ਤੇ ਇਹਨੇ ਜਿਵੇਂ ਆਖਰੀ ਬੋਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਵੀ ਮੈਂ ਇਹ ਪੰਜਾਬ ਦੀ ਮਾਲਾ ਨੂੰ ਮਣਕਾ ਮਣਕਾ ਕਰਕੇ ਪਰੋਇਆ ਹੈ, ਇਹ ਪੰਜਾਬ ਦੀ ਮਾਲਾ, ਇਹ ਪੰਜਾਬ ਗੁਲਾਬ ਦਾ ਫੁੱਲ ਹੈ, ਇਹ ਮੇਰਾ ਸੀਨਾ ਹੈ ਪੰਜਾਬ, ਦੇਖਿਓ ਕਿਤੇ ਇਹਨੂੰ ਕਿਤੇ ਖੇਰੂ ਖੇਰੂ ਨਾ ਕਰ ਦਿਓ, ਦੇਖਿਓ ਕਿਤੇ ਮੇਰੀ ਜਦੋਂ ਚਿਖਾਂ ਨੂੰ ਲਾਂਬੂ ਲੱਗੇ ਤੇ ਨਾਲ ਕਿਤੇ ਇਸ ਪੰਜਾਬ ਨੂੰ ਨਾ ਲੱਗ ਜੇ, ਇਹਦੇ ਇਤਿਹਾਸ ਨੂੰ ਨਾ ਲੱਗ ਜੇ, ਇਹਦੀ ਪਾਵਰ ਨੂੰ ਨਾ ਲੱਗ ਜਾਵੇ। ਆਓ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੁਝ ਬੋਲ ਜੋ ਸਾਂਝੇ ਕਰਦਾ ਸਾਥੀ ਭਾਈ ਜਗਤਾਰ ਸਿੰਘ ਮੰਗੇਆਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਸਰੰਗੀ ਮੈਟਰ ਭਾਈ ਬੂਟਾ ਸਿੰਘ ਫਰਵਾਹੀ, ਅੱਗੇ ਗਿਆਨੀ ਪ੍ਰਿਤਪਾਲ ਸਿੰਘ ਪਾਰਸ, ਜਗਰਾਓ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੀ।

ਜਦੋਂ ਦੁਨੀਆਂ ਤੋਂ ਧਰਮੀ ਬੰਦੇ ਜਾਂਦੇ ਆ ਤੇ ਦੁਨੀਆਂ ਫਿਰ ਧਾਹਾਂ ਮਾਰ ਕੇ ਭੁੱਬਾਂ ਮਾਰ ਕੇ ਰੋਂਦੀ, ਕਿਉਂਕਿ ਚੰਗੇ ਨੂੰ ਹਰੇਕ ਰੋਂਦਾ, ਮਾੜੇ ਨੂੰ ਤਾਂ ਬੰਦਾ ਕਹਿੰਦਾ ਵੀ ਚਲੋ ਵਧੀਆ, ਦੁਨੀਆਂ ਤੇ ਬੋਝ ਸੀ, ਕਾਲਖ ਸੀ, ਦੁਨੀਆਂ ਦੇ ਉੱਤੇ ਧੱਬਾ ਸੀ, ਚਲਾ ਗਿਆ, ਖਤਮ ਹੋ ਗਿਆ, ਕਹਾਣੀ ਖਤਮ ਹੋ ਗਈ, ਚੰਗੀ ਗੱਲ ਹੈ। ਪਰ ਜਦੋਂ ਧਰਮੀ ਰਾਜੇ ਜਾਣ, ਜਦੋਂ ਧਰਮੀ ਲੋਕ ਜਾਣ, ਜਦੋਂ ਧਰਮ ਤੋਂ ਸਦਕ ਤੋਂ ਨਿਭਾਉਣ ਵਾਲੇ ਜਾਣ, ਤੇ ਉਦੋਂ ਫਿਰ ਅੰਬਰ ਵੀ ਤਾਂ ਮਾਰਦਾ। ਸ਼ੇਰੇ ਪੰਜਾਬ ਨੇ ਕਿਹਾ ਡੋਗਰਿਆਂ ਨੂੰ ਧਿਆਨ ਸਿੰਘ ਦੇਖੀ ਕਿਤੇ ਖਿਆਲ ਰੱਖੀ, ਕਿਉਂਕਿ ਜਿਹੜੇ ਫਰਜ਼ ਬਣਦੇ ਸੀ ਨਾ ਉਹ ਸਮਝਾਏ, ਪਰ ਸਮਝਣ ਵਾਲਿਆਂ ਨੇ ਕਿੱਥੇ ਸਮਝਣੇ ਸੀ, ਬੇਸਮਝੇ ਬੰਦੇ ਨਹੀਂ ਸਮਝਦੇ ਹੁੰਦੇ। ਮੂਰਖ ਬੰਦਾ ਕਦੇ ਨਹੀਂ ਗੱਲ ਨੂੰ ਸਮਝਦਾ, ਭਾਵੇਂ ਹੁਣ ਪਹਿਲੀ ਗੱਲ ਤਾਂ ਦੁਨੀਆਂ ਦਾ ਪ੍ਰਧਾਨ ਮੰਤਰੀ ਸਮਝਾਉਣ ਆ ਜੇ, ਜਾਂ ਫਿਰ ਪਿੰਡ ਦਾ ਸਰਪੰਚ ਸਮਝਾਉਣ ਆ ਜੇ, ਜਾਂ ਫਿਰ ਮੋਹਤਬਾਰ ਬੰਦੇ ਸਮਝਾਉਣ ਆ ਜਾਣ, ਮਾੜਾ ਬੰਦਾ ਜਿਹੜਾ ਉਹ ਨਹੀਂ ਸਮਝਦਾ। ਚਾਹੇ ਸਾਰਾ ਨਗਰ ਹੀ ਸਮਝਾਉਣ ਆ ਜਾਵੇ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਇਹ ਤਾਂ ਡੋਗਰੇ ਤਾਂ ਆਪਣੇ ਦਾਅ ਤੇ ਸੀ ਵੀ ਕਦੋਂ ਇਹ ਰਣਜੀਤ ਸਿੰਘ ਇਸ ਜਹਾਨ ਤੋਂ ਜਾਵੇ, ਜਿਹਦਾ ਗੋਲਪੁਣਾ ਕਰਦੇ ਰਹੇ, ਜਿਹਨੂੰ ਸਲੋਟ ਮਾਰਦੇ ਰਹੇ, ਜਿਹਦੇ ਘਰ ਦਾ ਨਿਮਕ ਖਾਂਦੇ ਰਹੇ, ਜਿਹੜੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਉੱਤੋਂ ਉੱਤੋਂ ਆਪਣਾ ਕਹਿੰਦੇ ਰਹੇ ਤੇ ਥੱਲੋਂ ਵਿੱਚੋਂ ਜੜਾਂ ਵੱਢਦੇ ਰਹੇ। ਕਹਾਵਤਾਂ ਐਵੇਂ ਨਹੀਂ ਬਣੀਆਂ ਵੀ ਮਿੱਠੀਆਂ ਬੋਲੀਆਂ ਵਾਲੇ ਬੜੇ ਚੰਗੇ ਨੇ ਹੁੰਦੇ, ਜੜਾਂ ਵੱਢ ਜਾਂਦੇ ਨੇ ਅੰਦਰੋਂ। ਭਰੋਸਾ ਹਰੇਕ ਤੇ ਕਰ ਲੈਣਾ ਚੰਗੀ ਗੱਲ ਨਹੀਂ, ਪਰ ਚੰਗਾ ਬੰਦਾ ਹਰੇਕ ਤੇ ਭਰੋਸਾ ਕਰ ਹੀ ਲੈਂਦਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਇਤਿਹਾਸ ਕਹਿੰਦਾ ਵੀ ਡੋਗਰਿਆਂ ਨੇ ਨਾ ਜਿਹੜੀਆਂ ਦਾਸੀਆਂ ਸੀ ਉਹ ਵੀ ਨਾਲ ਹੀ ਚਿਖਾ ਚ ਬਿਠਾ ਦਿੱਤੀਆਂ ਸੀ। ਉਹਦਾ ਕਾਰਨ ਇਹ, ਕਈ ਇਤਿਹਾਸਕਾਰਾਂ ਦੀ ਲਿਖਤ ਆ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜਿਹੜੀਆਂ ਰਾਣੀਆਂ ਸਤੀ ਹੋਈਆਂ, ਉਦੋਂ ਸਤੀ ਪਰਥਾ ਵਾਲੇ ਸੀ, ਧੰਨ ਗੁਰੂ ਅਮਰਦਾਸ ਮਹਾਰਾਜ ਨੇ ਖਤਮ ਕਰਤੀ। ਪਰ ਕਈ ਵੀਰੀ ਹੌਲੀ ਹੌਲੀ ਹੌਲੀ ਹੌਲੀ ਦਾਗ ਲੈਂਦੇ ਲੱਗੇ ਹੋਏ, ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜਿਨ੍ਹਾਂ ਨੂੰ ਪਤਾ ਸੀ ਨਾ, ਜਿਨ੍ਹਾਂ ਦੇ ਹੱਥੀ ਡੋਗਰੇ ਜ਼ਹਿਰ ਦਿੰਦੇ ਰਹੇ ਆ ਖਾਣੇ ਦੇ ਵਿੱਚ, ਤੇ ਉਹ ਵੀ ਕਹਿੰਦੇ ਨਾਲ ਹੀ ਚਿਖਾ ਚ ਸਾੜਤੀਆਂ ਸੀ। ਸਮਾਂ ਥੋੜਾ, ਇੱਕੋ ਹੀ ਕਵਿਤਾ ਕਹਿ ਜਾਣੀ ਹੈ ਕਿਉਂਕਿ ਸਤਿਕਾਰਯੋਗ ਗੁਰੂ ਘਰ ਦੇ ਸੇਵਾਦਾਰ, ਗੁਰੂ ਘਰ ਦੇ ਕੁੱਕਰ ਪ੍ਰਧਾਨ ਸਾਹਿਬ, ਉਹਨਾਂ ਨੇ ਵੀ ਗੁਰੂ ਘਰ ਦਾ ਹਰੇਕ ਬੀਕਤੇ ਉਹ ਹਿਸਾਬ ਕਿਤਾਬ ਦੱਸਦੇ ਨੇ, ਤੇ ਸਾਰਾ ਸੰਗਤਾਂ ਨੂੰ ਜੋ ਵੀ ਗੁਰੂ ਘਰ ਦੀ ਮੈਨੇਜਮੈਂਟ ਚੱਲ ਰਹੀ ਹੈ ਸੇਵਾ ਬਾਰੇ ਸਮਝਾਉਂਦੇ ਆ, ਉਹਨਾਂ ਨੇ ਵੀ ਬੋਲਣਾ। ਤੇ ਹੋਰ ਵੀ ਪਤਵੰਤੇ ਗੁਰੂ ਘਰ ਦੇ ਸੇਵਾਦਾਰ ਆਏ ਨੇ, ਉਹਨਾਂ ਨੇ ਵੀ ਸਟੇਜ ਤੋਂ ਮਹਾਰਾਜ ਦੇ ਚਰਨਾਂ ਚ ਹਾਜ਼ਰੀ ਲਗਵਾਉਣੀ, ਇੱਕੋ ਕਵਿਤਾ ਕਹਿ ਜਾਣੀ, ਉਸ ਤੋਂ ਬਾਅਦ ਖਿਮਾ ਦੇ ਜਾਚਕ ਹੋ ਜਾਣਾ। ਆਓ, ਸ਼ੇਰੇ ਪੰਜਾਬ ਸਦਾ ਲਈ ਅੱਖਾਂ ਮੀਟ ਗਿਆ, ਸਦਾ ਲਈ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਦੇ ਨਾਲ ਅੰਬਰ ਨੇ ਧਾਹਾਂ ਮਾਰੀਆਂ, ਧਰਤੀ ਰੋਈ ਹੈ, ਅਸਮਾਨ ਦਾ ਕਲੇਜਾ ਫਟ ਗਿਆ, ਤੇ ਮਹਾਰਾਣੀ ਜਿੰਦ ਕੌਰਾਂ ਕਹਿੰਦੇ, ਕਈ ਵਾਰੀ ਸਮਾਂ ਇਹੋ ਜਿਹਾ ਆ ਜਾਂਦਾ ਨਾ ਵੀ ਬੰਦਾ ਮਰਨ ਨੂੰ ਵੀ ਦਿਲ ਕਰਦਾ ਤੇ ਮਰਿਆ ਵੀ ਨਹੀਂ ਜਾਂਦਾ। ਮਹਾਰਾਣੀ ਜਿੰਦ ਕੌਰਾਂ ਦਾ ਛੋਟਾ ਬੱਚਾ ਦਲੀਪ ਸਿੰਘ, ਤੇ ਮਹਾਰਾਣੀ ਜਿੰਦ ਕੌਰਾਂ ਆਪਣੇ ਪਤੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਅਥਾਹ ਪ੍ਰੇਮ ਕਰਦੀ ਹੈ, ਉਹ ਜਿਉਣਾ ਨਹੀਂ ਚਾਹੁੰਦੀ, ਉਹ ਵੀ ਚਿਖਾ ਦੇ ਵਿੱਚ ਬੈਠਣਾ ਚਾਹੁੰਦੀ ਹੈ ਨਾਲ। ਤੇ ਪਰ ਜਿੰਦ ਕੌਰਾਂ ਨੂੰ ਸਮਝਾਇਆ, ਕਹਿੰਦੇ ਜਿੰਦ ਕੌਰ ਤੇਰੇ ਸਰ ਦਾ ਸਾਈ ਚਲਾ ਗਿਆ, ਤੇ ਪਰ ਆ ਜਿਹੜਾ ਬੱਚਾ ਦਲੀਪ ਸਿੰਘ ਇਹਦੇ ਵਾਸਤੇ ਤੈਨੂੰ ਜਿਉਣਾ ਪੈਣਾ, ਮਰਨੇ ਕੀ ਤਮੰਨਾ ਹੈ ਪਰ ਮਰ ਜਾਣਾ ਵੀ ਨਹੀਂ ਆਤਾ, ਮਰਨ ਦੀ ਵੀ ਤਮੰਨਾ ਪਰ ਮਰਿਆ ਵੀ ਨਹੀਂ ਜਾਂਦਾ। ਆਓ, ਸ਼ੇਰੇ ਪੰਜਾਬ ਦੀ ਚਿਖਾ ਚੋਂ ਜਦੋਂ ਨਿਕਲੀਆਂ ਲਾਟਾਂ, ਤੇ ਜਿੱਥੇ ਸਾਰੇ ਸੰਸਾਰ ਨੇ ਧਾਹਾਂ ਮਾਰੀਆਂ, ਜਿੰਦ ਕੌਰਾਂ ਮਹਾਰਾਣੀ ਜਿੰਦ ਕੌਰ ਜਿਵੇਂ ਆਪਣੇ ਪਤੀ ਦਾ ਵਰਲਾਪ ਕਰਦੀ ਹੈ, ਤੇ ਸਾਰਾ ਪੰਜਾਬ ਉਹ ਸ਼ੇਰੇ ਪੰਜਾਬ ਨੂੰ ਰੋਂਦਾ ਸਾਥੀ ਹੈ।

0: ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੁਰ ਗਿਆ ਮਾਲੀ ਸਿੱਖ ਰਾਜ ਦਾ। 28 ਜੂਨ 1839 ਨੂੰ ਸਿੱਖ ਰਾਜ ਦਾ ਸੂਰਜ ਛਿਪ ਗਿਆ, ਤੁਰ ਗਿਆ ਮਾਲੀ ਸਿੱਖ ਰਾਜ ਦਾ। ਗਿਆ ਆਖਰੀ ਫਤਿਹ ਬਲਾ, ਅੰਬਰਤਾਹਾਂ ਮਾਰੀਆਂ ਰਹੀ ਧਰਤੀ ਸੀ ਕਰਲਾ, ਕੱਲੀ ਕੱਲੀ ਅੱਖ ਚੋਂ ਗਿਆ ਹੰਝੂ ਆਪ ਬਹਾ, ਜੀਤਪਾਲ ਦੇ ਪਾਰਸਾ ਅੱਜ ਰੁੱਸ ਗਿਆ ਖੁਦ ਖੁਦਾ। ਅਣਖੀ ਸੂਰਮੇ ਅਣਖ ਤੋਂ ਮਿਟਣ ਵਾਲੇ ਜ਼ੁਲਮ ਸਾਹਮਣੇ ਛਾਤੀਆਂ ਤਾਣਦੇ ਨੇ, ਬਿਰਲੇ ਪੁੱਤਰੋ ਮਾਵਾਂ ਜੰਮਦੀਆਂ ਨੇ ਆਪਣੇ ਫਰਜ਼ ਨੂੰ ਜਿਹੜੇ ਪਛਾਣਦੇ ਨੇ, ਆ ਕਰਜ਼ਾ ਬੈਰੀ ਦਾ ਸਮੇਂ ਸਿਰ ਲਾਉਣ ਜਿਹੜੇ ਹੋ ਕੇ ਨਿੱਤਰਦੇ ਸਮੇਂ ਦੇ ਹਾਣਦੇ ਨੇ, ਚਰਨ ਉਹਨਾਂ ਨੂੰ ਕੋਈ ਨੀ ਮਾਰ ਸਕਦਾ ਜਿਹੜੇ ਭਾਜੀਆਂ ਮੋੜਨਾ ਜਾਣਦੇ। ਅੱਜ ਗਏ ਥੋੜੀ ਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ। ਜਿੰਨਾ ਚਿਰ ਚੰਦ ਤਾਰੇ ਆਕਾਸ਼ ਧਰਤੀ ਅਸਮਾਨ ਰਹਿਣਾ, ਤੇ ਉਨਾ ਚਿਰ ਸ਼ੇਰੇ ਪੰਜਾਬ ਦਾ ਨਾਂ ਚੰਦਰਮਾ ਵਾਂਗੂ ਸੂਰਜ ਵਾਂਗੂ ਇਸ ਜਹਾਨ ਤੇ ਚਮਕਦਾ ਰਹੂਗਾ। ਬਹੁਤ ਹੀ ਸਤਿਕਾਰਯੋਗ ਆ PCCA ਪਾਕਿਸਤਾਨ ਤੋਂ ਕਮਿਊਨਿਟੀ ਪਾਕਿਸਤਾਨ ਵਾਲੇ ਵੀਰ, ਮੈਂ ਪਹਿਲਾਂ ਵੀ ਬੇਨਤੀ ਕੀਤੀ, ਮੈਂ 2006 ਦੇ ਵਿੱਚ ਜਥਾ ਲੈ ਕੇ ਪਾਕਿਸਤਾਨ ਗਿਆ ਸੀ ਤੇ ਸਾਰੇ ਗੁਰਧਾਮਾਂ ਦੇ ਦਰਸ਼ਨ ਕੀਤੇ। ਬੜਾ ਪ੍ਰੇਮ ਕਰਨ ਵਾਲੇ ਲੋਕ ਹੈ ਤੇ ਸਾਡੇ ਪੰਜਾਬ ਤੋਂ ਤਾਂ ਘੱਟ ਉੱਥੇ ਜਾਂਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਗੁਰਪੁਰਬ ਮਨਾਉਣ, ਤੇ ਪਿਆਰ ਵਾਲੇ ਸ਼ਰਧਾ ਵਾਲੇ ਜਾਂਦੇ ਆ। ਪਰ ਜਿੰਨੇ ਵੀ ਬਾਹਰਲੇ ਵਿਦੇਸ਼ਾਂ ਦੇ ਆਪਣੇ ਭਾਈਚਾਰੇ ਨੇ, ਜਿੰਨੇ ਵੀ ਸਿੱਖ ਨੇ, ਜਿੰਨੀਆਂ ਵੀ ਸੰਗਤਾਂ, ਤੇ ਉਹ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਜਾਂਦੀਆਂ। ਉੱਥੇ ਮੈਂ ਦੇਖਿਆ, ਇੱਕ ਮਹੀਨਾ ਰਹਿ ਕੇ ਆਇਆ ਪਾਕਿਸਤਾਨ, ਤੇ ਬੜਾ ਪ੍ਰੇਮ, ਟ੍ਰੇਨ ਤੋਂ ਉਤਰਦਿਆਂ ਨੂੰ ਮੰਤਰੀ ਲੈਣ ਆਉਂਦੇ ਆ ਹਾਰ ਪਾ ਕੇ, ਬੜਾ ਸਤਿਕਾਰ ਕਰਦੇ ਸਿੱਖ ਸੰਗਤਾਂ ਦਾ। ਲੰਗਰ ਦੇ ਵਿੱਚ ਵੀ, ਹੋਰ ਸਾਰੇ ਥਾਵਾਂ ਤੇ ਸਭਾਵਾਂ, ਨਗਰ ਕੀਰਤਨ ਦੇ ਵਿੱਚ ਵੱਡੀਆਂ ਸਭਾਵਾਂ, ਬੜਾ ਪਿਆਰ ਤੇ ਸਤਿਕਾਰ ਬਖਸ਼ਦੇ ਆ। ਮੈਂ ਆਪਣੇ ਵੱਲੋਂ, ਜਥੇ ਵੱਲੋਂ ਵੀ ਜੀ ਆਇਆਂ ਕਹਿੰਦਾ ਏ, ਜਿੰਨੀਆਂ ਵੀ ਸੰਗਤਾਂ ਆਈਆਂ ਤੇ PCCA ਦੇ ਜਿੰਨੇ ਵੀ ਮੈਂਬਰ ਪਹੁੰਚੇ ਨੇ, ਸਾਰਿਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਮੈਂਟ ਵੱਲੋਂ ਤਾਂ ਸਰਦਾਰ ਹਰਪਾਲ ਸਿੰਘ ਜੀ ਪ੍ਰਧਾਨ ਸਾਹਿਬ ਜੀ ਆਇਆਂ ਕਹਿਣਗੇ, ਆਪਣੇ ਜਥੇ ਵੱਲੋਂ ਵੀ ਮੈਂ ਜੀ ਆਇਆਂ ਕਹਿੰਦਾ ਸਾਰੀ ਸੰਗਤ ਨੂੰ। ਤੇ ਮੈਂ ਬੇਨਤੀ ਕਰਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਸੇਵਾਦਾਰ ਸੈਕਟਰੀ ਸਾਹਿਬ ਸਰਦਾਰ ਦਲਜੀਤ ਸਿੰਘ ਜੀ, ਅਗਲਾ ਪ੍ਰੋਗਰਾਮ ਆਪ ਜੀ ਨੂੰ ਸਰਵਣ ਕਰਾਉਣ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਕਰੋੜਾਂ ਵਾਰ ਨਮਸਕਾਰ ਮਹਾਰਾਜਾ ਰਣਜੀਤ ਸਿੰਘ ਦੇ ਚਰਨਾਂ ਤੇ ਸਿਰ ਧਰ ਕੇ, ਤੇ ਅੱਜ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ, ਅਖਾੜਾ ਨਗਰ ਚ ਜਿਨ੍ਹਾਂ ਦਾ ਜਨਮ ਹੋਇਆ, ਦਾਸ ਦੇ ਜਗਰਾਓਂ ਸ਼ਹਿਰ ਦੇ ਨਾਲ ਹੀ ਅਖਾੜਾ ਨਗਰ ਹੈ। ਸਾਡਾ ਬਚਪਨੀ ਮਹਾਂਪੁਰਖਾਂ ਦੇ ਸਥਾਨਾਂ ਤੋਂ ਸ਼ੁਰੂ ਹੋਇਆ, ਉੱਥੇ ਪਾਠ ਕਰਨੇ, ਕੀਰਤਨ ਕਰਨਾ, ਕਿਉਂਕਿ ਨੇੜੇ ਹੋਣ ਕਾਰਨ ਬਚਪਨ ਤੋਂ ਹੀ ਜਾਂਦੇ ਰਹੇ ਹਾਂ। ਤੇ ਸ਼ਾਮ ਨੂੰ ਆਪਾਂ ਮਹਾਂਪੁਰਖਾਂ ਦੇ ਜੀਵਨ ਬਾਰੇ ਕੁਝ ਕਹਿਣ ਦਾ ਯਤਨ ਕਰਾਂਗੇ। ਸ਼ਾਮਾਂ ਦੇ ਦੀਵਾਨ ਦੇ ਵਿੱਚ ਗੁਰੂ ਦੀ ਵਡਿਆਈ, ਗੁਰੂ ਦੇ ਸੇਵਕਾਂ ਦੀ ਵਡਿਆਈ ਵੱਡੀ ਹੁੰਦੀ ਹੈ, ਸਮੇਂ ਥੋੜੇ ਰਹਿ ਜਾਂਦੇ। ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ। ਪਿਆਰ ਸਤਿਕਾਰ ਦੇ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਢਾਡੀ ਵਾਰਾਂ ਸਰਵਣ ਕਰਵਾ ਰਹੇ ਸਨ ਇੰਟਰਨੈਸ਼ਨਲ ਢਾਡੀ ਜਥਾ, ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦਾ ਢਾਡੀ ਜਥਾ, ਸਮੁੱਚੇ ਜਥੇ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਸਾਡੇ ਭਾਈ, ਸਾਡੇ ਵੀਰ, ਬਹੁਤ ਹੀ ਸਤਿਕਾਰਯੋਗ ਪਾਕਿਸਤਾਨ ਕਮਿਊਨਿਟੀ ਤੋਂ ਸੰਗਤ ਦੇ ਰੂਪ ਵਿੱਚ ਅੱਜ ਗੁਰੂ ਘਰ ਵਿੱਚ ਪਹੁੰਚੇ ਹਨ। ਆਪ ਜੀ ਸਾਰਿਆਂ ਨੂੰ ਗੁਰੂ ਘਰ ਦੀ ਕਮੇਟੀ ਅਤੇ ਸੰਗਤ ਵੱਲੋਂ ਜੀ ਆਇਆਂ ਆਖਦੇ ਹਾਂ। ਗੁਰੂ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 555ਵਾਂ ਪ੍ਰਕਾਸ਼ ਦਿਵਸ ਨੂੰ ਮੁੱਖ ਰੱਖਦੇ ਹੋਏ ਸਿੱਕੇ ਜਾਰੀ ਕੀਤੇ ਹਨ, ਆਪ ਜੀ ਸਾਡੇ ਵਾਸਤੇ ਲੈ ਕੇ ਆਏ ਹਨ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਮੈਂ ਬੇਨਤੀ ਕਰਾਂਗਾ ਕਿ ਸਵਾਗਤੀ ਸ਼ਬਦਾਂ ਦੇ ਨਾਲ ਗੁਰਦੁਆਰਾ ਦੇ ਮੁੱਖ ਸੇਵਾਦਾਰ ਸਰਦਾਰ ਹਰਪਾਲ ਸਿੰਘ ਜੀ ਆਪ ਜੀ ਨੂੰ ਸਵਾਗਤੀ ਸ਼ਬਦਾਂ ਦੇ ਨਾਲ ਧੰਨਵਾਦ ਕਹਿਣਗੇ। ਸਰਦਾਰ ਹਰਪਾਲ ਸਿੰਘ ਜੀ,
2: ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਜੋ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੀ ਸਿੱਖ ਕੌਮ ਦੇ ਰਾਜੇ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਆ। ਅਸੀਂ ਸਮੂਹ ਸੰਗਤ ਕੈਲਗਰੀ ਨਿਵਾਸੀ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। जो स्नेहा साड़ी कौम नू महाराजा रणजीत सिंह देके गए सी ओही स्नेहा लैके अज साडे कोल साडे वीर पाकिस्तानी कम्यूनिटी दे विचों पी सी सी ए आले वीर सांझी बालता दा स्नेहा लैके गुरु घर विच पहुंचे ने। असीं सारयां नू गुरु घर वल्लों समूह सेवादारां कैलगर दी संगत वल्लों जी आयां आखदे आं इन्हां दा बहुत बहुत धन्नवाद जिहड़े इन्हां ने आपदे कीमती समें विचों समां कढ के गुरु घर विच महाराज दे नतमस्तक होए ने। महाराज जो ये स्नेहा लैके आए ने उस दे विच बरकत पाउण साडी कौम आपस विच सांझी बालता दे नाल प्रेम अतफाक नाल रवे। मैं थोड़ी जी जानकारी देना चाहुंदा आ 2020 दे विच गुरु नानक जी दे गुरपुरब उत्ते पाकिस्तान सरकार ने 550 एक सिक्का जारी कीता सीगा। उस समय विच भी ये वीर अपने गुरु घर विच वो सिक्का लेके आए कमेटी नू ते नाल ही साडे कम्यूनिटी दे कुछ सज्जणां नू इन्हां ने वो सिक्का समर्पित किया। अज फिर 5 साल बाद पाकिस्तान सरकार ने 555 सिक्का जारी किया आ। ये वीर अज फिर गुरु घर विच पहुंचे ने असी इन्हां दा तहे दिलों धन्नवाद करते हैं। नाल ही जो साडियां कौमां दे विच प्यार इतफाक बन लई जो स्नेहा लेके आया महाराज परमात्मा उस नूं पूर पावे। कौमां दे विच जो मतभेद हुंदे ने वो सिर्फ सिर्फ इको ही हुंदा आ वी जिन्ना चिर आपां आपस विच बैठांगे मिलां वरतांगे फिर वो दूर हुंदे ने। कई बार साडे सियासी लोग आम जनता नूं ऐसे राहां विच पा दिंदे आ कि अपने मनां विच बहुत फर्क पै जांदा आ, पर जे कौमां चाहुण तां आपस विच प्यार बहुत छेती बन जांदा आ। इसे निक्के जे और उपराला जो इन्हां ने कीता आ असीं इन्हां दे तहि दिलों धन्नवादी हाँ। परमात्मा इन्हां नूं सारे सिंघां नूं चढ़दी कला बख्शे, इन्हां दी कमाईआं च बरकतां पाउण, इन्हां नूं इसे तरह ही कौम नूं एकजुट करन दा बल उत्पाक बख्शण। मैं बेनती करूँगा अफसद अनवर वीर जी अहजद बुखारी जी नूं स्टेज ते आके संगतां दे रूबरू होण। प्लीज़ 2 मिनट स्टेज दे उत्ते आके संगतां दे रूबरू होण जी। वाहिगुरू जी का खालसा, वाहिगुरू जी की फतेह।

0: Assalamualaikum, Sat Sri Akal, Good afternoon, Adab. Asi Pakistani community, di tarfon Pakistani Canadian Cultural Association, aman, mohabbat, bhai chare da paigam leke aaye haan. Asi Gurdwara Sahib di management committee, de tamam membran, ohdedaran da shukriya ada karne haan. Baki sab community abab da vi shukriya ada karne haan jinna ne sanu mauka dita seva vaste aan da. Jis tarah Harpal bhai ne pehle zikr kita hai ke 550 baba guru nanak ji da yaadgari sikka government of pakistan ne jari kita si te saadi tanzeem di tarfon ek choti ji kaavaj si jinna logan ne ਕਮਿਊਨਿਟੀ ਦੀ ਖਿਦਮਤ ਕੀਤੀ ਹੈ ਖਿਦਮਤ ਕਰਨ ਵਾਲੇ ਤਾਂ ਬਹੁਤ ਲੋਕ ਹੁੰਦੇ ਨੇ ਲੇਕਿਨ ਇਹ ਯਾਦਗਾਰੀ ਸਿੱਕੇ ਬੜੀ ਲਿਮਿਟਡ ਕੁਆਂਟਿਟੀ 'ਚ ਗਵਰਨਮੈਂਟ ਇਸ਼ੂ ਕਰਦੀ ਹੈ ਜਿਤਨੇ ਸਾਨੂੰ ਮਿਲੇ ਅਸੀਂ ਉਹ ਲੋਕਾਂ ਨੂੰ ਐਪਰੀਸ਼ੀਏਟ ਕੀਤਾ ਦੁਬਾਰਾ ਫਿਰ 555 ਜਨਮ ਦਿਨ 'ਤੇ ਦੁਬਾਰਾ ਫਿਰ ਗਵਰਨਮੈਂਟ ਨੇ ਇੱਕ ਯਾਦਗਾਰੀ ਸਿੱਕਾ ਜਾਰੀ ਕੀਤਾ ਉਹ ਜਦੋਂ ਤੱਕ ਸਾਨੂੰ ਪਤਾ ਚੱਲਿਆ ਉਹ ਮਾਰਕੀਟ 'ਚ ਉਸ ਵੇਲੇ ਖਤਮ ਹੋ ਚੁੱਕਿਆ ਸੀ ਸਟੇਟ ਬੈਂਕ ਨੇ ਕਿਹਾ ਜੀ ਜੋ ਬਣੇ ਸੀ ਅਸੀਂ ਉਹ ਸੋਲਡ ਆਊਟ ਕਰ ਦਿੱਤੇ ਨੇ ਅਸੀਂ ਕਾਫੀ ਕੋਸ਼ਿਸ਼ ਕੀਤੀ ਅਸੀਂ ਬੁਖਾਰੀ ਸਾਹਿਬ ਦੀ ਬੜੀ ਮਿਹਨਤ ਦੇ ਬਾਅਦ ਸਾਨੂੰ ਕੁਛ ਸਿੱਕੇ ਮਿਲ ਗਏ ਅਤੇ ਅਸੀਂ ਮੌਕਾ ਜਾਣਿਆ ਕਿ ਅਸੀਂ ਅਮਨ ਭਾਈਚਾਰੇ ਮੁਹੱਬਤ ਦਾ ਪੈਗਾਮ ਲੈ ਕੇ ਆਈਏ ਅਤੇ ਉਹ ਜਿਹੜੇ ਲੋਕ ਇੱਥੇ ਗੁਰਦੁਆਰਾ ਸਾਹਿਬ ਦੀ ਖਿਦਮਤ ਕਰ ਰਹੇ ਨੇ ਜਿਹੜੇ ਕਮਿਊਨਿਟੀ ਦੀ ਖਿਦਮਤ ਕਰ ਰਹੇ ਨੇ ਸਾਰਿਆਂ ਵਾਸਤੇ ਤਾਂ ਪੋਸੀਬਲ ਨਹੀਂ ਸੀ ਲੇਕਿਨ ਜਿਤਨਾ ਕੁ ਹੋ ਸਕਿਆ ਉਹਨਾਂ ਨੂੰ ਰਿਕਗਨਾਈਜ਼ ਕੀਤਾ ਜਾਵੇ ਐਪਰੀਸ਼ੀਏਟ ਕੀਤਾ ਜਾਵੇ ਕੈਨੇਡਾ ਇੱਕ ਮਲਟੀਕਲਚਰਲ ਕੰਟਰੀ ਹੈ ਜਿੱਥੇ ਬਹੁਤ ਸਾਰੇ ਮੁਲਕਾਂ ਤੋਂ ਲੋਕ ਆਏ ਨੇ ਔਰ ਬੜੇ ਪਿਆਰ ਮੁਹੱਬਤ ਨਾਲ ਰਹਿ ਰਹੇ ਨੇ ਲੇਕਿਨ ਪਾਕਿਸਤਾਨੀ ਕੌਮ ਔਰ ਸਿੱਖ ਕਮਿਊਨਿਟੀ ਦੇ ਦਰਮਿਆਨ ਇੱਕ ਅਲੱਗ ਭਾਈਚਾਰਾ ਹੈ ਅਸੀਂ ਸਦੀਆਂ ਤੋਂ ਸੋਸ਼ਲ ਅਤੇ ਕਲਚਰਲ ਵੈਲਿਊਜ਼ ਨੂੰ ਸ਼ੇਅਰ ਕਰ ਰਹੇ ਹਾਂ ਸਾਡੇ ਬਹੁਤ ਸਾਰੇ ਦੋਸਤ ਅਹਿਬਾਬ ਨੇ ਮੇਰੇ ਆਪਣੇ ਅਬਾਓ ਅਜਦਾਦ ਇੰਡੀਆ ਤੋਂ ਮੂਵ ਹੋਏ ਸੀ ਜਦੋਂ ਪਾਰਟੀਸ਼ਨ ਹੋਈ ਹੈ ਇੱਕ ਜੀਓ ਪੋਲੀਟੀਕਲ ਲਾਈਨ ਸੀ ਇਹ ਦੁਨੀਆ ਦਾ ਇੱਕ ਸਿਆਸੀ ਨਿਜ਼ਾਮ ਹੈ ਉਹ ਤਾਂ ਚੱਲਦਾ ਰਹਿੰਦਾ ਹੈ ਔਰ ਬਹੁਤ ਸਾਰੇ ਅਹਿਬਾਬ ਨੇ ਅੱਜ ਵੀ ਇੱਥੇ ਕਮੇਟੀ ਮੈਂਬਰਾਨ ਵੀ ਨੇ ਦੂਸਰੇ ਵੀ ਆਉਣਗੇ ਜਿਨ੍ਹਾਂ ਦੇ ਪੇਰੈਂਟਸ ਗ੍ਰੈਂਡ ਪੇਰੈਂਟਸ ਪਾਕਿਸਤਾਨ ਤੋਂ ਇੱਧਰ ਮੂਵ ਹੋਏ ਨੇ ਅਸੀਂ ਸਦੀਆਂ ਤੋਂ ਇਕੱਠੇ ਰਹਿਣ ਵਾਲੇ ਹਾਂ ਸਾਡੇ ਕਲਚਰ ਅਤੇ ਸੋਸ਼ਲ ਵੈਲਿਊਜ਼ ਬਹੁਤ ਮੁਸ਼ਤਰਕ ਨੇ ਅੱਜ ਵੀ ਸਾਡੇ ਸ਼ਾਦੀ ਵਿਆਹ ਬਾਕੀ ਜਿਹੜੇ ਦੁਨੀਆ ਦੇ ਸਾਡੇ ਈਵੈਂਟ ਹੁੰਦੇ ਨੇ ਉਹਨਾਂ 'ਚ ਬਹੁਤ ਸਾਰੇ ਸਾਡੇ ਰਸਮ ਰਿਵਾਜ ਐਸੇ ਨੇ ਜਿਹੜੇ ਦੋਨੋਂ ਤਰਫ ਸੇਮ ਚੱਲਦੇ ਨੇ ਅਸੀਂ ਲੈਂਗੁਏਜ ਵੀ ਸੇਮ ਬੋਲਦੇ ਹਾਂ ਗੋ ਕਿ ਲਿਖਣ 'ਚ ਉਹ ਡਿਫਰੈਂਟ ਹੈ ਸ਼ਾਇਦ ਅਸੀਂ ਤੁਹਾਡੀ ਪੰਜਾਬੀ ਸਾਡੇ ਲਈ ਮੁਸ਼ਕਲ ਹੈ ਪੜ੍ਹਨੀ ਸਾਡੀ ਤੁਹਾਡੇ ਵਾਸਤੇ ਲੇਕਿਨ ਜਦੋਂ ਅਸੀਂ ਬੋਲਦੇ ਹਾਂ ਅਤੇ ਬਾਹਰ ਲੋਕਾਂ ਲਈ ਉਸਦਾ ਫਰਕ ਮਾਲੂਮ ਕਰਨਾ ਮੁਸ਼ਕਲ ਹੁੰਦਾ ਹੈ ਅਤੇ ਅਸੀਂ ਇਸ ਭਾਈਚਾਰੇ ਨੂੰ ਅੱਗੇ ਵਧਾਈਏ ਇਸ ਮੁਲਕ 'ਚ ਰਹਿੰਦੇ ਹੋਏ ਹਾਂ ਅਸੀਂ ਇੱਕ ਦੂਸਰੇ ਦੇ ਬਾਜ਼ੂ ਬਣੀਏ ਸਾਡੇ 'ਚ ਯੂਨਿਟੀ ਹੋਣੀ ਚਾਹੀਦੀ ਹੈ ਔਰ ਸਾਨੂੰ ਇਹ ਫਖਰ ਹੈ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਸਿੱਖ ਯਾਤਰੀ ਪਾਕਿਸਤਾਨ ਜਾਂਦੇ ਨੇ ਨਾ ਸਿਰਫ ਆਵਾਮ ਮੁਹੱਬਤ ਦਾ ਇਜ਼ਹਾਰ ਕਰਦੇ ਨੇ ਉੱਥੇ ਰਿਆਸਤ ਵੀ ਸਟੇਟ ਆਫ ਪਾਕਿਸਤਾਨ ਵੀ ਉਹਨਾਂ ਨੂੰ ਵੈਲਕਮ ਕਰਦੀ ਹੈ ਮੈਨੂੰ ਜਦੋਂ ਵੀ ਕੋਈ ਮਿਲਿਆ ਹੈ ਉਹਨੇ ਅੱਛੇ ਅਲਫਾਜ਼ ਨਾਲ ਯਾਦ ਕੀਤਾ ਹੈ ਔਰ ਯਕੀਨ ਜਾਣੋ ਮੈਂ ਅੱਜ ਤੱਕ ਸੋਸ਼ਲ ਮੀਡੀਆ 'ਤੇ ਕਦੀ ਕੋਈ ਐਸਾ ਕਲਿੱਪ ਕੋਈ ਵੀਡੀਓ ਕੋਈ ਮੈਸੇਜ ਨਹੀਂ ਦੇਖਿਆ ਕਿ ਕੋਈ ਯਾਤਰੀ ਉੱਥੇ ਗਿਆ ਹੋਵੇ ਅਤੇ ਉਹ ਉੱਥੋਂ ਖੁਸ਼ ਨਾ ਆਇਆ ਹੋਵੇ ਜਾਂ ਉਹ ਇਹ ਕਹੇ ਕਿ ਮੈਂ ਗਿਆ ਸੀ ਮੈਨੂੰ ਲੋਕਾਂ ਨੇ ਉੱਥੇ ਵੈਲਕਮ ਨਹੀਂ ਕੀਤਾ ਅਸੀਂ ਇੱਥੇ ਬਿਜ਼ਨਸ ਕਰਦੇ ਹਾਂ ਮਿਲ ਜੁਲ ਕੇ ਰਹਿੰਦੇ ਹਾਂ ਸਾਡੇ ਹਮਸਾਏ ਅਸੀਂ ਇੱਕ ਦੂਸਰੇ ਦਾ ਖਿਆਲ ਕਰਦੇ ਹਾਂ ਬਿਜ਼ਨਸ ਕਰਦੇ ਹਾਂ ਸਾਡੇ 90% ਬਿਜ਼ਨਸ ਦੂਸਰੀ ਕਮਿਊਨਿਟੀ ਤੋਂ ਹਟ ਕੇ ਸਾਡੇ ਕੌਮਨ ਹੁੰਦੇ ਨੇ ਅਤੇ ਇਹ ਭਾਈਚਾਰਾ ਸਾਡਾ ਵਧਣਾ ਚਾਹੀਦਾ ਹੈ ਇੱਥੇ ਦੇ ਸੋਸ਼ਲ ਵੈਲਿਊਜ਼ ਦੇ ਵਿੱਚ ਸਾਡੇ ਪੋਲੀਟੀਕਲ ਸਿਸਟਮ ਦੇ ਵਿੱਚ ਸਾਨੂੰ ਗੋ ਕਿ ਘਰ 'ਚ ਵੀ ਇਖਤਲਾਫ ਹੋ ਜਾਂਦਾ ਹੈ ਇੱਕ ਬੰਦਾ ਕਿਸੇ ਪਾਰਟੀ ਨਾਲ ਖੜ੍ਹਾ ਦੂਸਰਾ ਕਿਸੇ ਨਾਲ ਖੜ੍ਹਾ ਹੈ ਲੇਕਿਨ ਸੋਸ਼ਲ ਲਾਈਫ ਦੇ ਵਿੱਚ ਸਾਨੂੰ ਇੱਕ ਦੂਸਰੇ ਦੇ ਬਾਜ਼ੂ ਬਣਨਾ ਚਾਹੀਦਾ ਹੈ ਕਦੀ ਕੋਈ ਮੌਕਾ ਆਵੇ ਤਾਂ ਅਸੀਂ ਇੱਕ ਦੂਸਰੇ ਲਈ ਦੀਵਾਰ ਬਣ ਕੇ ਸਾਹਮਣੇ ਖੜ੍ਹੇ ਹੋਈਏ ਇਹੋ ਹੀ ਸਾਡਾ ਪੈਗਾਮ ਹੈ ਔਰ ਅਸੀਂ ਦੁਆ ਗੋ ਹੈ ਕਿ ਇਹ ਭਾਈਚਾਰਾ ਕਾਇਮ ਰਹੇ ਥੈਂਕ ਯੂ ਜੀ
1: ਬਹੁਤ ਸ਼ੁਕਰੀਆ ਆਸਿਫ ਸਾਹਿਬ ਸਤਿ ਸ਼੍ਰੀ ਅਕਾਲ ਆਦਾਬ ਅਸਲਾਮ ਅਲੈਕੁਮ ਆਸਿਫ ਸਾਹਿਬ ਨੇ ਜਿਹੜੀ ਗੱਲ ਕੀਤੀ ਮੈਂ ਉਹਨੂੰ ਅੱਗੇ ਵਧਾਉਂਦੇ ਹੋਏ ਗੱਲ ਕਰਾਂਗਾ ਕਿ ਅੱਜ ਇਤਫਾਕ ਹੁਸਨੇ ਇਤਫਾਕ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਨ ਵੀ ਇੱਥੇ ਮਨਾਇਆ ਜਾ ਰਿਹਾ ਹੈ ਜਿਹੜਾ ਕਿ ਕੱਲ੍ਹ ਗੁਜ਼ਰ ਗਿਆ ਮੈਂ ਇੱਕ ਚੀਜ਼ ਦਾ ਕਰਾਂਗਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਜਿਹੜੀ ਸੀ ਉਹਦੇ ਵਿੱਚ ਲਾਹੌਰ ਦਾ ਫਕੀਰ ਸੱਯਦ ਖਾਨਦਾਨ ਜਿਹੜਾ ਹੈ ਉਹਦੀ ਹੈਸੀਅਤ, ਉਹਨਾਂ ਦਾ ਜਿਹੜੇ ਵੱਡੇ ਸਨ ਉਸ ਵੇਲੇ ਉਹ ਪ੍ਰਾਈਮ ਮਿਨਿਸਟਰ ਦੀ ਜਗ੍ਹਾ 'ਤੇ ਸਨ, ਯਾਨੀ ਕਿ ਸਭ ਕਮਿਊਨਿਟੀਜ਼ ਨੂੰ ਲੈ ਕੇ ਉਹ ਸਰਕਾਰ ਵੀ ਗਈ ਸੀ। ਤਾਂ ਇਸ ਵੇਲੇ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਅਗਰ ਮਹਾਰਾਜਾ ਦੀ ਪਰਸਨਲ ਕੁਲੈਕਸ਼ਨ ਅਤੇ ਮਿਊਜ਼ੀਅਮ, ਪ੍ਰਾਈਵੇਟ ਮਿਊਜ਼ੀਅਮ ਵੀ ਲਾਹੌਰ ਵਿੱਚ ਫਕੀਰ ਖਾਨਦਾਨ ਨੇ ਮੇਨਟੇਨ ਕੀਤਾ ਹੈ, ਅਤੇ ਮੈਨੂੰ ਇੱਕ ਫਖਰ ਹੈ ਕਿ ਮੇਰੀ ਉਹਨਾਂ ਨਾਲ ਰਿਸ਼ਤੇਦਾਰੀ ਵੀ ਹੈ। ਫਕੀਰ ਖਾਨਦਾਨ ਨਾਲ ਸੈਫੀ ਕਦੇ ਉਹਨਾਂ ਨੂੰ ਮੈਂ ਦਾਵਤ ਦਿੱਤੀ ਸੀ ਕੈਲਗਰੀ 'ਚ ਆਏ, ਜਿਹੜੇ ਇਸ ਵੇਲੇ ਫਕੀਰ ਖਾਨਦਾਨ ਦੇ ਵੱਡੇ ਨੇ, ਤਾਂ ਗੁਰਦੁਆਰੇ 'ਚ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ। ਦੂਜੀ ਗੱਲ ਹੈ ਕਿ ਬਾਬਾ ਜੀ ਗੁਰੂ ਨਾਨਕ ਦਾ ਪੈਗਾਮ ਉਹੀ ਹੈ ਜਿਹੜਾ ਮੁਸਲਿਮ ਟ੍ਰੈਡੀਸ਼ਨ ਵਿੱਚ ਵਾਹਦਤੁਲ ਵਜੂਦ ਦਾ ਹੈ, ਵਨਨੈਸ, ਇੱਕੋ ਹੀ ਹੈ ਜਿਹਨੇ ਸਾਰੀ ਕਾਇਨਾਤ ਤਖਲੀਕ ਕੀਤੀ, ਅਸੀਂ ਸਾਰੇ ਉਹਦਾ ਹਿੱਸਾ ਹਾਂ, ਅਤੇ ਅਸੀਂ ਅਗਰ ਜੁੜ ਕੇ ਰਹਿਣਾ ਤਾਂ ਉਸ ਇੱਕ ਨਾਲ, ਉਸ ਖੁਦਾ ਕਹਿ ਲਓ, ਅੱਲਾਹ ਕਹਿ ਲਓ, ਉਹਨੂੰ ਜੋ ਨਾਂ ਦੇ ਦਿਓ, ਉਹਨੇ ਨਾਲ ਮੁਹੱਬਤ ਕਰਨੀ ਹੈ ਤਾਂ ਉਹਦੀ ਮਖਲੂਕ ਨਾਲ ਮੁਹੱਬਤ ਕਰਨੀ ਹੋਏਗੀ। ਅਸੀਂ ਸਾਰੇ ਇਨਸਾਨ ਜਿਹੜੇ ਹਾਂ ਆਪਣੀ ਉਹਦੀ ਤਖਲੀਕ ਹਾਂ, ਅਤੇ ਅਸੀਂ ਜੁੜ ਕੇ ਰਹਿਣਾ, ਅਤੇ ਅਸੀਂ ਉਹੀ ਸੁਲ੍ਹਾ ਦਾ ਅਤੇ ਮੁਹੱਬਤ ਦਾ ਪੈਗਾਮ ਲੈ ਕੇ ਆਏ ਸਾਂ। ਇਹਦਾ ਇਹ ਮਤਲਬ ਨਹੀਂ ਕਿ ਬਾਕੀ ਲੋਕ ਮੁਹੱਬਤ ਨਹੀਂ ਕਰਦੇ, ਇਹ ਗਾਹੇ ਬਗਾਹੇ ਸਾਨੂੰ ਇਹ ਚੀਜ਼ਾਂ ਯਾਦ ਕਰਵਾਉਣੀਆਂ ਜ਼ਰੂਰੀ ਹੁੰਦੀਆਂ ਨੇ। ਅਸੀਂ ਇੱਕ ਦਫ਼ਾ ਫਿਰ ਸ਼ੁਕਰੀਆ ਅਦਾ ਕਰਦੇ ਹਾਂ ਗੁਰਦੁਆਰਾ ਕਮੇਟੀ ਦਾ ਕਿ ਉਹਨਾਂ ਨੇ ਸਾਨੂੰ ਮੌਕਾ ਦਿੱਤਾ, ਅਤੇ ਇਹਦੇ ਨਾਲ ਹੀ ਪਾਕਿਸਤਾਨੀ ਕਮਿਊਨਿਟੀ ਦੇ ਸਾਰੇ ਦੋਸਤ, ਕਸ਼ਮੀਰੀ ਕਮਿਊਨਿਟੀ ਅਤੇ ਪਾਕਿਸਤਾਨੀ ਕਮਿਊਨਿਟੀ ਦੇ ਮੁਖਤਲਿਫ ਜਥੇਬੰਦੀਆਂ ਦੇ ਨੁਮਾਇੰਦੇ ਇੱਥੇ ਆਏ ਨੇ ਸਾਡੇ ਨਾਲ ਰਲ ਕੇ, ਇਹ ਕਿਸੇ ਇੱਕ ਆਰਗਨਾਈਜੇਸ਼ਨ ਦਾ ਨਹੀਂ, ਪੂਰੀ ਪਾਕਿਸਤਾਨੀ ਕਮਿਊਨਿਟੀ ਦੀ ਤਰਫੋਂ, ਅਤੇ ਉਹਨਾਂ ਦੇ ਵੀ ਮਸ਼ਕੂਰ ਹਾਂ, ਅਤੇ ਅਸੀਂ ਫਿਰ ਹੁਣ ਥੱਲੇ ਜਾ ਕੇ ਥੋੜ੍ਹਾ ਲੰਗਰ ਵਿੱਚ ਕੋਸ਼ਿਸ਼ ਕਰਾਂਗੇ ਕਿ ਅਸੀਂ ਸੇਵਾ ਜਿੰਨੀ ਵੀ ਕਰ ਸਕੀਏ। ਇਹ ਜਥੇਬੰਦੀ ਦੀ ਇੱਕ ਗਰੁੱਪ ਦੀ ਸੂਰਤ 'ਚ ਆਏ ਹਾਂ, ਲੇਕਿਨ ਅਸੀਂ ਆਉਂਦੇ ਰਹਿੰਦੇ ਹਾਂ। ਇਹ ਬਾਬਾ ਜੀ ਦਾ ਜਿਹੜਾ ਘਰ ਹੈ ਉਹ ਸਾਡਾ ਵੀ ਘਰ ਹੈ। ਬਹੁਤ ਸ਼ੁਕਰੀਆ।
2: ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਵੀਰ ਹਰਪਾਲ ਸਿੰਘ ਗੁਰੂ ਘਰ ਦੇ ਮੁੱਖ ਸੇਵਾਦਾਰ ਨੇ ਬਹੁਤ ਹੀ ਸੋਹਣੇ ਸ਼ਬਦਾਂ ਦੇ ਵਿੱਚ ਧੰਨਵਾਦ ਕੀਤਾ ਬੁਖਾਰੀ ਸਾਹਿਬ ਨੇ, ਆਸਿਫ ਜੀ ਨੇ। ਸੋ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ, ਕਿਉਂਕਿ ਗੁਰੂ ਘਰ ਦਾ ਤਾਂ ਉਪਦੇਸ਼ ਹੀ ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਾ, ਕੌਣ ਕਲੇ ਭਲੇ ਕੋ ਮੰਦੇ। ਅਤੇ ਗੁਰੂ ਨਾਨਕ ਸਾਹਿਬ ਜਦੋਂ ਪ੍ਰਗਟ ਹੋਏ, ਦੋ ਹੀ ਉਦੋਂ ਮਜ਼ਹਬ ਸਨ, ਹਿੰਦੂ ਸੀ ਜਾਂ ਮੁਸਲਮਾਨ ਸੀਗੇ, ਤਾਂ ਪੁੱਛਣ ਫੜਕ ਤੇਬ ਨੂੰ, ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਵਾਜੋਂ ਦੋਵੋਂ ਰਹੀ। ਇਸ ਘਰ ਦੇ ਵਿੱਚ ਅਮਲਾਂ ਦੀ ਗੱਲ ਹੈ, ਆਪਾਂ ਚੰਗੇ ਅਮਲਾਂ ਨਾਲ ਜੁੜੀਏ, ਪ੍ਰੇਮ ਪਿਆਰ ਆਪਸ ਵਿੱਚ ਪੈਦਾ ਕਰੀਏ। ਸੋ ਤੁਹਾਨੂੰ ਇੱਕ ਵਾਰ ਫਿਰ ਜੀ ਆਇਆਂ ਨੂੰ ਸਮੁੱਚੀ ਸੰਗਤ ਵੱਲੋਂ, ਕਮੇਟੀ ਵੱਲੋਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਹੀ ਪਾਕਿਸਤਾਨ ਕਮਿਊਨਿਟੀ PCCA, ਜਨਾਬ ਆਸਫ ਅਨਵਰ ਸਾਹਿਬ, ਜਨਾਬ ਅਹਜਦ ਬੁਖਾਰੀ ਸਾਹਿਬ, ਜਨਾਬ ਖਾਲਸ ਸਾਹਿਬ ਅਤੇ ਹੋਰ ਮੇਰੇ ਆਏ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਜੋ ਸਾਂਝੇਵਾਲਤਾ ਦਾ ਸੰਦੇਸ਼ ਦਿੱਤਾ ਹੈ, ਇੱਕ ਮਨ ਵਿੱਚ ਛਾਪ ਛੱਡੀ ਹੈ, ਆਪ ਜੀ ਦਾ ਕੋਟਨ ਕੋਟ ਧੰਨਵਾਦ। ਆਇਆਂ ਨੂੰ ਜੀ ਆਇਆਂ, ਸਮੁੱਚੀ ਹੀ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ। ਸੰਗਤ ਜੀ, ਹੁਣ ਆਪ ਜੀ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਦੀਵਾਨ ਅੱਗੇ ਪੜਾਉਂਦੇ ਹੋਏ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਾਉਣ ਜਾ ਰਹੇ ਹਨ, ਅਤੇ ਸਤਿਕਾਰਯੋਗ ਭਾਈ ਹਰਪਾਲ ਸਿੰਘ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ, ਆਓ ਸੰਗਤ ਜੀ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਉਹਨਾਂ ਕੋਲੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰ ਜੀ ਅੱਗੇ ਤੋਂ ਸਮਰਥ ਬਖਸ਼ਿਸ਼ ਕਰਨ, ਸਤਿਗੁਰ ਜੀ ਰਹਿਮਤ ਕਰਨ, ਕਿਰਪਾ ਕਰਨ, ਆਈ ਹੋਈ ਸਮੂਹ ਸਾਸਿਆਂ ਦੀ ਹਾਜ਼ਰੀ ਆਪਣੀ ਦਰ 'ਤੇ ਪ੍ਰਵਾਨ ਕਰਨ, ਤੇਲ ਫੁੱਲ ਭੇਟਾਂ ਮਨਜ਼ੂਰ ਕਰ, ਸਤਿਗੁਰ ਜੀ ਸਰਬੱਧੇ ਪਾਜ ਰਸ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੂੰ ਠਾਕਰੋ ਬੈਰਾਗਰੋ ਮੈਂ ਜੇਹੀ ਕਣ ਚੀਰੀ ਰਾਮ, ਤੂੰ ਸਾਗਰੋ ਰਤਨਾਗਰੋ ਹਉਂ ਸਾਰ ਨਾ ਜਾਣਾ ਤੇਰੀ ਰਾਮ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ। ਭਾਈ ਹਰਪਾਲ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਰਾਗੀ ਜਥਾ, ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਭਾਈ ਜਗਦੀਪ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ। ਅੱਜ ਦੇ ਦੀਵਾਨ ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਤਿੰਨਾਂ ਦੀ ਅੱਜ ਬਰਸੀ ਹੈ, ਜੋ 1839 ਦੇ ਵਿੱਚ ਅਕਾਲ ਚਲਾਣਾ ਕਰ ਗਏ ਸਨ ਲਾਹੌਰ ਦੀ ਧਰਤੀ 'ਤੇ। ਉਹਨਾਂ ਦੀ ਬਰਸੀ ਦੇ ਸੰਬੰਧ ਵਿੱਚ ਦੀਵਾਨ ਸੱਜੇ ਹਨ ਅਤੇ ਨਾਲ ਹੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦੀ ਬਰਸੀ ਦੇ ਸੰਬੰਧ ਵਿੱਚ ਦੀਵਾਨ ਸੱਜੇ ਹਨ। ਇੱਕ ਜ਼ਰੂਰੀ ਬੇਨਤੀ ਹੈ, ਸੰਗਤ ਵਿੱਚੋਂ ਕਿਸੇ ਦੇ $50 ਡਿੱਗੇ ਨੇ, ਸਾਡੇ ਕੋਲ ਪਹੁੰਚੇ ਨੇ, ਜਿਸ ਕਿਸੇ ਦੇ ਵੀ ਹੋਣ ਤੁਸੀਂ ਇੱਥੋਂ ਆਣ ਕੇ ਪ੍ਰਾਪਤ ਕਰ ਸਕਦੇ ਹੋ। $50 ਕਿਸੇ ਦੇ ਸੰਗਤ ਵਿੱਚੋਂ ਡਿੱਗੇ ਨੇ, ਜਿਸ ਕਿਸੇ ਦੇ ਹੋਣ ਸਟੇਜ ਤੋਂ ਆਣ ਕੇ ਤੁਸੀਂ ਲੈ ਸਕਦੇ ਹੋ ਜੀ। ਆਓ ਬੜੇ ਪਿਆਰ ਨਾਲ ਹੁਣ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਜਗਦੀਪ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਸੋ ਸਮੁੱਚੇ ਹੀ ਜਥੇ ਦਾ ਬਹੁਤ ਬਹੁਤ ਧੰਨਵਾਦ। ਸੰਗਤਾਂ ਨੂੰ ਬੇਨਤੀ ਹੈ, ਜਿਹੜੀਆਂ ਸੰਗਤਾਂ ਫਿਊਨਲ ਹੋਮ ਤੋਂ ਇੱਥੇ ਪਹੁੰਚੀਆਂ ਨੇ, ਤੇਜਾ ਸਿੰਘ ਸੋਹਲ, ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ, ਜੋ ਸਮੁੱਚੇ ਹੀ ਪਰਿਵਾਰ ਵੱਲੋਂ ਗੁਰੂ ਘਰ ਵਿਖੇ ਸ੍ਰੀ ਸਹਿਜ ਪਾਠ ਆਰੰਭ ਕਰਵਾਏ ਹਨ, ਉਹਨਾਂ ਦੇ ਭੋਗ ਉੱਪਰ ਗੈਲਰੀ ਵਿਖੇ ਪਾਏ ਜਾਣਗੇ ਜੀ। ਸੋ ਸੰਗਤਾਂ ਨੂੰ ਬੇਨਤੀ ਹੈ, ਜਿਹੜੀਆਂ ਸੰਗਤਾਂ ਫਿਊਨਲ ਹੋਮ ਤੋਂ ਆਈਆਂ ਨੇ, ਤੇਜਾ ਸਿੰਘ ਸੋਹਲ, ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਜਿਹੜੇ ਭੋਗ ਪਾਏ ਜਾਣੇ ਨੇ ਉਹ ਉੱਪਰ ਗੈਲਰੀ ਵਿੱਚ ਪਾਏ ਜਾਣਗੇ ਜੀ। ਇਸ ਵਕਤ ਉੱਥੇ ਪਾਠ ਹੋ ਰਿਹਾ ਹੈ, ਉਸ ਤੋਂ ਬਾਅਦ ਰੱਬੀ ਬਾਣੀ ਦਾ ਕੀਰਤਨ ਅੰਤਮ ਅਰਦਾਸ ਗੁਰੂ ਚਰਨਾਂ ਵਿਖੇ ਗੈਲਰੀ ਦੇ ਵਿੱਚ ਹੋਵੇਗੀ ਜੀ। ਸੋ ਫਿਊਨਲ ਹੋਮ ਵਾਲੀਆਂ ਜਿਹੜੀਆਂ ਸੰਗਤਾਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਉੱਪਰ ਗੈਲਰੀ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ। ਸੋ ਆਓ ਹੁਣ ਸ਼ਬਦ ਕੀਰਤਨ ਸਰਵਣ ਕਰਦੇ ਹਾਂ ਸਤਿਕਾਰਯੋਗ ਭਾਈ ਬਲਜੀਤ ਸਿੰਘ ਜੀ, ਤਿੰਨਾਂ ਦੇ ਰਾਗੀ ਜਥੇ ਪਾਸੋਂ ਮਨੋਹਰ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਤਿਕਾਰਯੋਗ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਗੋਦ ਦੇ ਅੰਦਰ ਆਪ ਜੀ ਸਮਰ ਕੈਂਪ ਦੇ ਅੱਜ ਪਹਿਲੇ ਦਿਨ ਵਿੱਚ ਹਾਜ਼ਰੀਆਂ ਪਾ ਰਹੇ ਹੋ। ਆਪਾਂ ਦੁਬਾਰੇ ਫਿਰ ਮੂਲ ਮੰਤਰ ਪੜ੍ਹਦੇ ਹਾਂ, ਪਰ ਹੁਣ ਕਹਿਣ ਦੀ ਲੋੜ ਨਾ ਪਵੇ, ਤੁਹਾਡੀ ਆਵਾਜ਼ ਸਾਰਿਆਂ ਦੀ ਜ਼ਿਆਦਾ ਆਉਣੀ ਚਾਹੀਦੀ। ਮੂਲ ਮੰਤਰ ਪੜ੍ਹਨਾ ਆਉਂਦਾ ਸਾਰਿਆਂ ਨੂੰ? ਇੱਕ ਓਅੰਕਾਰ ਤੋਂ ਨਾਨਕ ਖੁਸ਼ੀ ਪੀ ਸੱਚ ਤੱਕ ਪੜ੍ਹਨਾ ਆਉਂਦਾ ਹੈਨਾ? ਫਿਰ ਸਾਰਿਆਂ ਨੇ, ਨਾ ਬੱਚੇ ਨਾ ਵੱਡੇ, ਕੋਈ ਨਹੀਂ ਰਹਿਣਾ ਚਾਹੀਦਾ। ਜਦੋਂ ਅਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ ਤਾਂ ਉਦੋਂ ਕਿਹਾ ਜਾਂਦਾ ਵੀ ਪਹਿਲਾਂ ਘੱਟ ਤੋਂ ਘੱਟ 5 ਵਾਰੀ ਮੂਲ ਮੰਤਰ ਪੜ੍ਹੋ। ਮੂਲ ਮੰਤਰ ਕੀ ਹੁੰਦਾ ਪਤਾ? ਬੋਲੇ ਨਹੀਂ ਤੁਸੀਂ, ਮੂਲ ਮੰਤਰ ਕੀ ਹੁੰਦਾ? ਹਾਂਜੀ, ਇੱਕ ਓਅੰਕਾਰ ਤੋਂ ਨਾਨਕ ਹੋਸੀ ਪੀ ਸੱਚ ਤੱਕ। ਫਿਰ ਕਹਿੰਦੇ ਆ 5 ਵਾਰੀ ਗੁਰਮੰਤਰ ਜਪੋ। ਗੁਰਮੰਤਰ ਕੀ ਆ? ਵਾਹਿਗੁਰੂ। ਕੀ? ਉੱਚੀ ਬੋਲੋ। ਹਾਂ, ਇੱਦਾਂ ਬੋਲਣਾ। ਗੁਰਮੰਤਰ ਕੀ ਆ? ਵਾਹਿਗੁਰੂ। ਹੁਣ ਆਪਾਂ ਪਹਿਲਾਂ 5 ਵਾਰੀ ਮੂਲ ਮੰਤਰ ਪੜ੍ਹਦੇ ਹਾਂ, ਫਿਰ 5 ਵਾਰੀ ਗੁਰਮੰਤਰ ਕਵਾਂਗੇ, ਫਿਰ ਆਪਾਂ ਉਦੋਂ ਬਾਅਦ ਇਹ ਜਿਹੜਾ ਸ਼ਬਦ ਆ ਕੈਂਪ ਦਾ ਥੀਮ ਸ਼ਬਦ, ਫਿਰ ਆਪਾਂ ਇਹਦੀ ਵਿਚਾਰ ਕਰਾਂਗੇ। ਠੀਕ ਆ ਜੀ। ਹੁਣ ਦੁਬਾਰੇ ਨਾ ਮੈਨੂੰ ਵਿੱਚ ਵਿੱਚ ਕਹਿਣਾ ਪਵੇ, ਸਾਰੇ ਵਾਲੰਟੀਅਰਸ, ਸਾਰੇ ਸਟੂਡੈਂਟਸ, ਸਾਰੇ ਪੇਰੈਂਟਸ, ਤੁਸੀਂ ਆਪੇ ਜਪਣਾ, ਉੱਚੀ ਬੋਲਣਾ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਫਤਿਹ ਬੁਲਾਓ ਹੁਣ ਗੱਜ ਕੇ ਸਿੰਘਾਂ ਵਾਲੀ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ। ਵਨ ਮੋਰ ਟਾਈਮ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਜੀ ਨੇ ਬਹੁਤ ਬਹੁਤ ਕਿਰਪਾ ਕੀਤੀ ਹੈ, ਇਸ ਵਾਰੀ ਵੀ ਸਾਨੂੰ ਹਰ ਸਾਲ ਦੀ ਤਰ੍ਹਾਂ ਸਮਰ ਕੈਂਪ ਦੇ ਵਿੱਚ ਆਉਣ ਦਾ ਮੌਕਾ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਬੱਚਿਓ, ਜਿਨ੍ਹਾਂ ਦੀ ਹਜ਼ੂਰੀ ਵਿੱਚ ਆ ਕੇ ਬੈਠੇ ਹਾਂ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ। ਕੌਣ ਨੇ? ਸ੍ਰੀ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਮੈਂ ਸ਼ਬਦ ਦੀ ਫਿਰ ਵਿਚਾਰ ਤੁਹਾਡੇ ਨਾਲ ਸਾਂਝੀ ਕਰਦਾ, ਜਿਹੜਾ ਕੈਂਪ ਦਾ ਥੀਮ ਸ਼ਬਦ। ਪਰ ਉਦੋਂ ਪਹਿਲਾਂ ਸ਼ੁਰੂ ਵੇਲੇ ਆਪਾਂ ਯਾਦ ਕਰ ਲਈਏ ਕੁਛ ਚੀਜ਼, ਕੈਂਪ ਵਿੱਚ ਅਸੀਂ ਕਿਹੜੀਆਂ ਚੀਜ਼ਾਂ ਦੇ ਨਾਲ ਰਹਿਣਾ। ਦੇਖੋ, ਇਹ ਕੈਂਪ ਵਿੱਚ, ਇੱਧਰ ਮੇਰੇ ਵੱਲ ਵੇਖੋ, ਇੱਧਰ ਉੱਧਰ ਨਹੀਂ ਵੇਖਣਾ, ਹੁਣ ਜਾਂ ਮਹਾਰਾਜ ਜੀ ਵੱਲ ਵੇਖੋ ਜਾਂ ਇੱਧਰ ਵੇਖੋ, ਕੈਂਪ ਵਿੱਚ ਹੁਣ ਸਾਨੂੰ ਕੀ ਕੁਝ ਮਿਲੂਗਾ? ਕੈਂਪ ਵਿੱਚ ਕੀ ਕੁਝ ਮਿਲੂਗਾ? ਫੂਡ, ਸਨੈਕਸ? ਨਹੀਂ। ਰੈਕ ਟਾਈਮ? ਨਹੀਂ। ਹਾਂ, ਇਹ ਤਾਂ ਮਿਲਣਾ ਹੀ ਆ। ਸਭ ਤੋਂ ਪਹਿਲਾਂ ਸਾਨੂੰ ਕੈਂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬਹਿਣ ਦਾ ਮੌਕਾ ਮਿਲਿਆ। ਸਮਝ ਲੱਗੀ ਗੱਲ? ਪਹਿਲਾਂ ਕੀ ਮਿਲਿਆ? ਸਾਰੇ ਬੋਲੋ, ਪਹਿਲਾਂ ਚਾਂਸ ਕੀ ਮਿਲਿਆ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬਹਿਣ ਦਾ ਚਾਂਸ ਮਿਲਿਆ। ਫਿਰ ਇਸ ਤੋਂ ਬਾਅਦ ਸੰਗਤ ਮਿਲੀ ਆ। ਜਿਹੜਾ ਇਹ ਕੈਂਪ ਦਾ ਥੀਮ ਸ਼ਬਦ ਆ, ਜਿਹਦੀ ਆਪਾਂ ਹੁਣ ਗੱਲ ਕਰਨੀ, ਜਿਹਦੇ ਬਾਰੇ ਵਿਚਾਰ ਕਰਨੀ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬਚਨ ਆਪਾਂ ਸਾਂਝੇ ਕਰਨੇ ਆ, ਇਹ ਕੈਂਪ ਦੇ ਵਿੱਚ ਜੋ ਕੁਝ ਹੋਣਾ, ਜੋ ਕੁਝ ਕੈਂਪ ਦੇ ਵਿੱਚ ਤੁਸੀਂ ਸਿੱਖਣਾ, ਫਿਰ ਕੈਂਪ ਸਿੱਖਣ ਤੋਂ ਬਾਅਦ, ਕੈਂਪ ਅਟੈਂਡ ਕਰਨ ਤੋਂ ਬਾਅਦ ਫਿਰ ਕੀ ਉਹਦੀ ਆਊਟਪੁੱਟ ਕੀ ਹੋਣੀ, ਉਹਦਾ ਰਿਜ਼ਲਟ ਕੀ ਮਿਲਣਾ, ਉਹ ਇਹ ਸ਼ਬਦ ਆ। ਸਮਝ ਲੱਗੀ ਹੁਣ ਗੱਲ? ਕੈਂਪ ਵਿੱਚ ਕਿਉਂ ਆਉਣਾ? ਮਹਾਰਾਜ ਜੀ ਦੇ ਕੋਲੇ ਬਹਿ ਕੇ ਮਹਾਰਾਜ ਜੀ ਦੀ ਸਿੱਖਿਆ ਸੁਣਨੀ ਆ। ਮਹਾਰਾਜ ਜੀ ਤੋਂ ਸਿੱਖਣਾ ਸੀ ਵੀ ਮਹਾਰਾਜ ਜੀ ਆਪਦੇ ਜੀਵਨ ਨੂੰ ਕਿਵੇਂ ਸਵਾਰਨਾ, ਅਸੀਂ ਇਸ ਲਾਈਫ ਨੂੰ ਕਿੱਦਾਂ ਸਕਸੈਸਫੁਲ ਲਾਈਫ ਬਣਾਉਣਾ। ਸਾਰਿਆਂ ਦਾ ਕੋਈ ਨਾ ਕੋਈ ਏਮ ਆਫ ਲਾਈਫ ਹੈਗਾ? ਏਮ ਆਫ ਲਾਈਫ ਹੈਗਾ? ਯੈਸ ਨੋ? ਬੋਲਦੇ ਨਹੀਂ ਤੁਸੀਂ, ਹਾਂ ਕਿ ਨਾ? ਹੈਗਾ ਏਮ ਆਫ ਲਾਈਫ? ਪਰ ਜਿਹਦਾ ਏਮ ਆਫ ਲਾਈਫ ਗੁਰੂ ਕੇ ਸਿੱਖ ਬਣਨਾ ਹੋਵੇ, ਉਹ ਅਸਲੀ ਏਮ ਆਫ ਲਾਈਫ ਆ। ਜ਼ਿੰਦਗੀ ਵਿੱਚ ਅਸੀਂ ਸੱਚੀ ਮੁੱਚੀ ਕੀ ਬਣਨਾ, ਜੋ ਕੁਛ ਦੁਨੀਆਂ ਦੇ ਵਿੱਚ ਬਣਨਾ, ਚਾਹੇ ਤੁਸੀਂ ਡਾਕਟਰ ਬਣਨਾ, ਟੀਚਰ ਬਣਨਾ, ਇੰਜੀਨੀਅਰ ਬਣਨਾ, ਕੋਈ ਹੋਰ ਆਫਿਸਰ ਬਣਨਾ, ਜਿਸ ਮਰਜ਼ੀ ਫੀਲਡ ਵਿੱਚ ਜਾਣਾ, ਜਿਸ ਮਰਜ਼ੀ ਪ੍ਰੋਫੈਸ਼ਨ ਵਿੱਚ ਜਾਣਾ, ਪਰ ਉਦੋਂ ਪਹਿਲਾਂ ਸਾਡਾ ਏਮ ਆਫ ਲਾਈਫ ਕੀ, ਅਸੀਂ ਕੀ ਬਣਨਾ? ਸਿੱਖ। ਕੀ ਬਣਨਾ? ਉੱਚੀ ਬੋਲੋ, ਕੀ ਬਣਨਾ? ਹਾਂ, ਫਿਰ ਸਨੈਕਸ ਮਿਲਣੇ ਆ, ਜੇ ਥੋੜ੍ਹੀ ਜੇ ਜ਼ੋਰ ਲਾਓਗੇ, ਜੇ ਜ਼ੋਰ ਨਹੀਂ ਲਾਉਣਾ ਫਿਰ ਸਨੈਕਸ ਨਹੀਂ ਮਿਲਣੇ। ਸਾਡਾ ਏਮ ਆਫ ਲਾਈਫ ਕੀ, ਅਸੀਂ ਕੀ ਬਣਨਾ? ਵੈਰੀ ਗੁੱਡ। ਕੀ ਬਣਨਾ? ਸਿੱਖ ਬਣਨਾ। ਫਿਰ ਸਿੱਖ ਕਿਵੇਂ ਬਣੀਦਾ? ਮਹਾਰਾਜ ਜੀ ਦੀ ਸਿੱਖਿਆ ਨੂੰ ਸੁਣ ਕੇ, ਜਿਹੜੀਆਂ ਮਹਾਰਾਜ ਜੀ ਦੀਆਂ ਟੀਚਿੰਗਸ ਨੇ, ਸਿੱਖੀ ਦੇ ਜਿਹੜੇ ਪ੍ਰਿੰਸੀਪਲਸ ਨੇ, ਉਹਨਾਂ ਨੂੰ ਸੁਣ ਕੇ, ਉਹਨਾਂ ਨੂੰ ਵੇਖ ਕੇ, ਵਾਚ ਕਰਕੇ, ਫਿਰ ਉਹਨਾਂ ਨੂੰ ਮੰਨ ਕੇ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰਕੇ, ਹਨਾ, ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰਕੇ ਉਹਨਾਂ ਚੀਜ਼ਾਂ ਨੂੰ, ਫਿਰ ਅਸੀਂ ਕੀ ਬਣਾਂਗੇ? ਸਿੱਖ। ਸਿੱਖ ਦਾ ਮਤਲਬ ਕੀ ਹੁੰਦਾ? ਵਟ ਇਜ਼ ਦੀ ਸਿਗਨੀਫਿਕੈਂਸ ਆਫ ਵਰਡ ਸਿੱਖ? ਸਿੱਖ ਦਾ ਮਤਲਬ ਕੀ ਹੁੰਦਾ? ਸਿੱਖਣਾ, ਲਰਨਰ, ਸਿੱਖਣਾ। ਅਸੀਂ ਸਾਰੇ ਸਿੱਖਣ ਆਏ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ। ਇਹ ਕੈਂਪ ਵਿੱਚ ਅਸੀਂ ਕੀ ਕਰਨ ਆਏ ਹਾਂ? ਸਿੱਖਣ ਆਏ ਹਾਂ। ਆਓ ਹੁਣ ਪਹਿਲੀ ਪੰਕਤੀ ਕੱਢੋ ਸ਼ਬਦ ਦੀ, ਫਿਰ ਆਪਾਂ ਨਾਲ ਨਾਲ ਗਾਉਂਦੇ ਹਾਂ। ਤੁਸੀਂ ਮੇਰੇ ਨਾਲ ਨਾਲ ਗਾਓਗੇ ਸ਼ਬਦ? ਗਾਈਏ ਸਾਰੇ, ਚਲੋ ਉੱਚੀ ਉੱਚੀ ਗਾਓ। ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ, ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ। ਉੱਚੀ

ਹਾਂ ਇਹ ਇਹ ਮੇਰੇ ਮਨ ਵਿੱਚ ਚਾਹ ਜਾਗ ਗਿਆ ਮਹਾਰਾਜ। ਤੁਹਾਨੂੰ ਮੇਰੀ ਗੱਲ ਸਮਝ ਲੱਗਦੀ? ਸਾਰਿਆਂ ਨੂੰ ਲੱਗਦੀ ਗੱਲ ਸਮਝ? ਬੱਚਿਆਂ ਨੂੰ, ਵੱਡਿਆਂ ਨੂੰ? ਮੇਰੇ ਮਨ ਵਿੱਚ ਇੱਕ ਇੱਛਾ ਜਾਗੀ ਆ, ਮੇਰੇ ਮਨ ਵਿੱਚ ਇੱਕ ਡਿਜ਼ਾਇਰ, ਇੱਕ ਵਿਸ਼ ਬਣੀ ਆ, ਮੇਰੇ ਮਨ ਵਿੱਚ ਇੱਕ ਤਾਂਘ ਬਣੀ ਆ। ਮਹਾਰਾਜ ਮੇਰੀ ਜਿਹੜੀ ਇਹ ਲਾਈਫ ਆ, ਤੁਸੀਂ ਮੈਨੂੰ ਦੱਸਿਆ ਵੀ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਬਰੀਆ ਕਹਿੰਦੇ ਆ ਚਾਂਸ ਨੂੰ। ਮਹਾਰਾਜ ਜੀ ਦੇ ਨਾਲ ਮਿਲਣ ਵਾਸਤੇ, ਮਹਾਰਾਜ ਜੀ ਦੇ ਨਾਲ ਪਿਆਰ ਪਾਉਣ ਵਾਸਤੇ ਇਹ ਚਾਂਸ ਮਿਲਿਆ ਲਾਈਫ ਦਾ, ਜਿਹੜੀ ਆ ਸਾਨੂੰ ਸਾਰਿਆਂ ਨੂੰ ਲਾਈਫ ਮਿਲੀ ਆ। ਇਹਦਾ ਮੇਨ ਮੋਟਿਵ ਕੀ ਆ ਲਾਈਫ ਦਾ? ਮਿਲਾਪ, ਮਹਾਰਾਜ ਜੀ ਦੇ ਨਾਲ ਮਿਲਣਾ, ਯੂਨੀਅਨ ਵਿਦ ਡਿਵਾਈਨ। ਗੋਲ ਕੀ ਆ? ਗੋਲ ਕੀ ਆ? ਮਿਲਾਪ, ਯੂਨੀਅਨ ਵਿਦ ਡਿਵਾਈਨ। ਮਹਾਰਾਜ ਜੀ ਨੂੰ ਮਿਲਣਾ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਾਪ ਕਰਨਾ। ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ, ਮੇਰੇ ਮਨ ਵਿੱਚ ਇੱਕ ਪ੍ਰੀਤ ਲੱਗੀ ਆ ਮਹਾਰਾਜ ਜੀ। ਉਹ ਪ੍ਰੀਤ ਕੀ ਆ? ਮੇਰੀ ਇੱਛਾ ਕੀ ਆ? ਮੈਂ ਤੁਹਾਡੇ ਚਰਨ ਪਰਸਨ ਆ। ਹੁਣ ਇੱਕ ਸਾਖੀ ਸੁਣੋ, 5 ਸਾਲ ਦੀ ਉਮਰ ਆ ਭਗਤ ਧਰੂ ਜੀ ਦੀ। ਕਿੰਨੀ? ਤੁਹਾਡੇ ਵਿੱਚੋਂ ਕੋਈ 5 ਸਾਲ ਦਾ ਹੈ? ਸਾਰੇ ਵੱਡੇ ਆ, ਕਿਉਂਕਿ ਕੈਂਪ 6 ਤੋਂ ਸ਼ੁਰੂ ਹੁੰਦਾ ਹਨ। ਭਗਤ ਧਰੂ ਜੀ ਦੀ ਕਿੰਨੀ ਏਜ ਆ? ਉੱਚੀ ਦੱਸੋ, ਕਿੰਨੀ ਏਜ ਆ? 5 ਸਾਲ। ਤੇ ਭਗਤ ਧਰੂ ਜੀ ਰਾਜੇ ਦੇ ਪੁੱਤਰ ਆ, ਭਗਤ ਧਰੂ ਜੀ ਰਾਜੇ ਦੇ ਪੁੱਤਰ ਆ। ਹੁਣ ਭਗਤ ਧਰੂ ਜੀ ਦੀਆਂ 2 ਮਾਵਾਂ ਨੇ, ਇੱਕ ਤਾਂ ਉਹ ਮਾਂ ਜਿਹਨੇ ਭਗਤ ਧਰੂ ਜੀ ਨੂੰ ਜਨਮ ਦਿੱਤਾ। ਸਮਝ ਲੱਗਦੀ ਮੇਰੀ ਗੱਲ? ਭਗਤ ਧਰੂ ਜੀ ਦੀਆਂ 2 ਮਾਵਾਂ ਨੇ, ਇੱਕ ਤਾਂ ਉਹ ਮਾਂ ਜਿਹਨੇ ਭਗਤ ਧਰੂ ਜੀ ਨੂੰ ਕੀ ਦਿੱਤਾ? ਵੈਰੀ ਗੁੱਡ, ਜਿਹਨੇ ਜਨਮ ਦਿੱਤਾ। ਦੂਜੀ ਮਾਂ ਭਗਤ ਧਰੂ ਜੀ ਦੀ ਉਹ ਆ ਜਿਹੜੀ ਰਾਜੇ ਦੀ ਦੂਸਰੀ ਪਤਨੀ, ਉਹਦੀ ਜਿਹੜੀ ਦੂਸਰੀ ਵਾਈਫ ਆ, ਮਤਰੇਈ ਮਾਂ। ਪਰ ਜਿਹੜਾ ਰਾਜਾ ਸੀ ਉਹਦਾ ਜ਼ਿਆਦਾ ਲਗਾ, ਉਹਦਾ ਜ਼ਿਆਦਾ ਪਿਆਰ ਜਿਹੜੀ ਇਹਦੀ ਮਤਰੇਈ ਮਾਂ ਸੀ ਭਗਤ ਧਰੂ ਦੀ, ਉਹਦੇ ਨਾਲ ਸੀ। ਹੁਣ ਇੱਕ ਦਿਨ ਕੀ ਹੋਇਆ, 5 ਸਾਲ ਦੀ ਉਮਰ, ਕਿੰਨੇ ਸਾਲ ਦੀ? ਪਰ ਮਹਾਰਾਜ ਨੇ ਕੀ ਕਿਹਾ? ਮਹਾਰਾਜ ਕਹਿੰਦੇ 5 ਬਰਕ ਕੋ ਅਨਾਥ ਧੂ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ। ਮਹਾਰਾਜ ਕਹਿੰਦੇ ਇੰਨਾ ਨਾਂ ਉੱਚਾ ਹੋ ਗਿਆ 5 ਸਾਲ ਦੇ ਬੱਚੇ ਦਾ, ਅਟਲ ਪਦਵੀ ਪ੍ਰਾਪਤ ਹੋ ਗਈ ਧਰੂ ਨੂੰ। ਫਿਰ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਕਿਹਾ, ਤੁਹਾਡਾ ਨਾਮ ਜਪਣ ਨੂੰ ਜੀ ਕਰਦਾ? ਤੁਹਾਡਾ ਦਿਲ ਕਰਦਾ ਸਾਰਿਆਂ ਦਾ ਨਾਮ ਜਪਣ ਨੂੰ? ਬਾਣੀ ਪੜ੍ਹਨ ਨੂੰ ਜੀ ਕਰਦਾ? ਵਾਹਿਗੁਰੂ ਵਾਹਿਗੁਰੂ ਕਰਨ ਨੂੰ ਜੀ ਕਰਦਾ? ਫਿਰ ਮਹਾਰਾਜ ਜੀ ਨੂੰ ਪੁੱਛੀਏ ਵੀ ਮਹਾਰਾਜ ਜੀ ਕਿਵੇਂ ਨਾਮ ਜਪਣਾ ਚਾਹੀਦਾ? ਪੁੱਛੀਏ, ਤੁਸੀਂ ਦੱਸੋ, ਪੁੱਛੀਏ। ਫਿਰ ਮਹਾਰਾਜ ਜੀ ਹੁਣ ਦੱਸਣ ਲੱਗਿਆ, ਮਹਾਰਾਜ ਕਹਿੰਦੇ ਨਾਮ ਜਪੋ ਜੀ ਐਸੇ ਐਸੇ, ਨਾਮ ਜਪੋ ਜੀ ਐਸੇ ਐਸੇ, ਬੋਲੋ ਦੱਸਦੇ ਆ ਮਹਾਰਾਜ ਉੱਚੀ ਨਾ।

ਮਹਾਰਾਜ ਜੀ ਸਾਡਾ ਨਾਮ ਜਪਣ ਨੂੰ ਜੀ ਕਰਦਾ, ਸਾਡਾ ਜੀ ਕਰਦਾ, ਸਾਡਾ ਦਿਲ ਕਰਦਾ ਅਸੀਂ ਵਾਹਿਗੁਰੂ ਵਾਹਿਗੁਰੂ ਕਰੀਏ, ਹੈਨਾ, ਜੀ ਕਰਦਾ, ਪਰ ਕਿਵੇਂ ਕਰੀਏ? ਫਿਰ ਮਹਾਰਾਜ ਕਹਿੰਦੇ ਐਸੇ ਐਸੇ ਆਏ ਆਏ ਨਾਮ ਜਪੋ।

Pucci. ਮਹਾਰਾਜ ਕਹਿੰਦੇ ਆਏ ਨਾਮ ਜਪੋ ਜਿਵੇਂ ਭਗਤ ਧਰੂ ਨੇ ਭਗਤ ਪ੍ਰਹਿਲਾਦ ਨੇ ਨਾਮ ਜਪਿਆ। ਪਰ ਏਜ ਕਿੰਨੀ ਹੈ ਭਗਤ ਧਰੂ ਦੀ? ਮੈਂ ਕਿੰਨੀ ਕਹੀ? 5 ਸਾਲ। ਮੈਂ ਪੰਕਤੀ ਦੇ ਅਰਥ ਕਰਨ ਲੱਗਿਆ, 5 ਸਾਲ ਦੇ ਆ ਭਗਤ ਧਰੂ ਜੀ, ਪਰ ਮਨ ਵਿੱਚ ਇੱਛਾ ਜਾਗੀ ਜਾ ਕੇ ਆਪਣੇ ਪਿਤਾ ਦੇ, ਜਿਹੜਾ ਕਿੰਗ ਸੀ ਉਹਨਾਂ ਦਾ ਪਿਤਾ, ਜਾ ਕੇ ਉਹਦੀ ਗੋਦੀ ਵਿੱਚ ਬਹਿ ਗਏ। ਜਦੋਂ ਉਹਦੀ ਗੋਦੀ ਵਿੱਚ ਬੈਠੇ ਤਾਂ ਜਿਹੜੀ ਉਹਦੀ ਮਤਰੇਈ ਮਾਂ ਆ, ਉਹਦੇ ਮਨ ਵਿੱਚ ਇੱਕ ਜੈਲਸ ਹੋਈ। ਉਹ ਗਿਆ ਜਾ ਕੇ ਉਹਨੇ ਭਗਤ ਧਰੂ ਨੂੰ ਉਹਦੇ ਪਿਤਾ ਰਾਜੇ ਦੀ ਗੋਦ ਦੇ ਵਿੱਚੋਂ ਚੱਕਿਆ, ਉਹਦੇ ਮੂੰਹ ਤੇ ਚਪੇੜਾ ਮਾਰੀਆਂ, ਉਹਨੂੰ ਮਾਰਿਆ ਭਗਤ ਧਰੂ ਨੂੰ। ਕਿਉਂ ਮਾਰਿਆ? ਐਨੀ ਗੈਸ? ਕਿਉਂ ਮਾਰਿਆ? ਕਿਉਂਕਿ ਮਤਰੇਈ ਮਾਂ ਸੀ। ਉਹਨੇ ਕਿਹਾ ਜੇ ਰਾਜੇ ਦੀ ਗੋਦ ਵਿੱਚ ਬਹਿਣਾ, ਜੇ ਤੂੰ ਚਾਹੁੰਦਾ ਇਸ ਰਾਜ ਸੰਘਾਸਣ ਤੇ ਬਹਿਣਾ, ਫਿਰ ਮੈਂ ਤੇਰੀ ਮਦਰ ਹੋਣਾ ਚਾਹੀਦਾ ਸੀ, ਫਿਰ ਤੂੰ ਮੇਰਾ ਪੁੱਤ ਹੋਣਾ ਚਾਹੀਦਾ ਸੀ, ਤੂੰ ਮੇਰਾ ਸਨ ਹੋਣਾ ਚਾਹੀਦਾ ਸੀ। ਜੇ ਇਸ ਰਾਜੇ ਦੀ ਗੋਦੀ ਵਿੱਚ ਕੀ ਕਰਨਾ ਸੀ? ਬਹਿਣਾ ਸੀ। ਜੇ ਇਸ ਰਾਜ ਸੰਘਾਸਣ ਤੇ, ਜੇ ਇਸ ਕਿੰਗਡਮ ਦਾ ਤੂੰ ਪ੍ਰਿੰਸ ਬਣਨਾ ਸੀ, ਫਿਰ ਤੈਨੂੰ ਮੇਰੇ ਤੋਂ ਬੌਰਨ ਹੋਣਾ ਪੈਣਾ ਸੀ। ਸਮਝ ਲੱਗੀ ਗੱਲ? ਪਰ ਹੁਣ ਤੂੰ ਮੇਰੇ ਤੋਂ ਬੌਰਨ ਨਹੀਂ ਹੋਇਆ, ਤੂੰ ਦੂਜੀ ਇਸ ਰਾਜੇ ਦੀ ਘਰਵਾਲੀ ਤੋਂ ਪੈਦਾ ਹੋਇਆ, ਇਸ ਕਰਕੇ ਤੂੰ ਨਹੀਂ ਗੋਦੀ ਵਿੱਚ ਬਹਿ ਸਕਦਾ। ਤਾਂ ਉਹਨੇ ਭਗਤ ਧਰੂ ਦੇ ਕੀ ਮਾਰਿਆ? ਚਪੇੜਾ ਮਾਰਿਆ, ਥੱਪੜ ਮਾਰਿਆ ਮੂੰਹ ਤੇ। ਭਗਤ ਧਰੂ ਤਾਂ ਛੋਟਾ ਬੇਬੀ ਆ, 5 ਸਾਲ ਦਾ। ਭਗਤ ਧਰੂ ਜੀ ਆਪਣੀ ਮਾਂ ਕੋਲ ਆ ਗਏ, ਸਰੂਚੀ ਕੋਲ, ਉਹਦਾ ਨਾਂ ਸੀ ਸਰੂਚੀ। ਆਪਣੀ ਮਾਂ ਕੋਲ ਆ ਗਏ ਭਗਤ ਧਰੂ ਜੀ, ਆਪਣੀ ਮਾਂ ਕੋਲ ਆ ਕੇ ਕਹਿੰਦੇ ਆ, ਮਾਂ ਤੁਹਾਨੂੰ ਸਮਝ ਲੱਗਦੀ ਮੇਰੀ ਗੱਲ? ਇੱਧਰ ਬੱਚਿਆਂ ਨੂੰ ਸਮਝ ਲੱਗਦੀ? ਗੁੱਡ ਗੁੱਡ। ਜੇ ਨਾ ਸਮਝ ਲੱਗੂ ਫਿਰ ਤੁਸੀਂ ਹੱਥ ਖੜਾ ਕਰ ਲੈਣਾ, ਫਿਰ ਆਪਾਂ ਹੋਰ ਕੁਛ ਕਰ ਲਾਂਗੇ, ਹੋਰ ਕੁਛ ਮਤਲਬ ਹੋਰ ਡਿਟੇਲ ਵਿੱਚ ਸਮਝਾ ਲਾਂਗੇ, ਚੇਂਜ ਨਹੀਂ ਕਰਨਾ, ਟੌਪਿਕ ਇਹੀ ਰੱਖਣਾ। ਚਲੋ, ਫਿਰ ਉਹ ਜਦੋਂ ਜਾ ਕੇ ਦੱਸਿਆ ਆਪਣੀ ਮਾਂ ਨੂੰ, ਸਰੂਚੀ ਨੂੰ, ਕਹਿੰਦੇ ਮੈਂ ਜਾ ਕੇ ਆਪਣੇ ਡੈਡੀ ਦੀ, ਆਪਣੇ ਪਿਤਾ ਦੀ ਗੋਦੀ ਵਿੱਚ ਬੈਠਾ ਸੀ, ਮੇਰੇ ਡੈਡੀ ਦੀ ਗੋਦੀ ਵਿੱਚ ਬਹਿਣ ਕਰਕੇ ਜਿਹੜੀ ਮੇਰੀ ਦੂਜੀ ਮੰਮੀ ਆ, ਦੂਜੀ ਮਾਂ ਜਿਹੜੀ ਮੇਰੀ, ਉਹਨੇ ਮੇਰੇ ਮੂੰਹ ਤੇ ਥੱਪੜ ਮਾਰੇ, ਉਹਨੇ ਮੈਨੂੰ ਮਾਰਿਆ, ਤੇ ਉਹਨੇ ਮੈਨੂੰ ਕਿਹਾ ਮੂੰਹ ਤੋਂ ਵੀ ਜੇ ਤੂੰ ਰਾਜੇ ਦਾ ਵਾਰਸ ਬਣਨਾ ਸੀ, ਇਸ ਕਿੰਗਡਮ ਦਾ ਤੂੰ ਪ੍ਰਿੰਸ ਬਣਨਾ ਸੀ, ਫਿਰ ਤੈਨੂੰ ਕੀ ਕਰਨਾ ਪੈਣਾ ਸੀ? ਮੈਂ ਕੀ ਦੱਸਿਆ ਸੀ ਤੁਹਾਨੂੰ? ਮੇਰੀ ਕੁੱਖ ਤੋਂ ਪੈਦਾ ਹੋਣਾ ਸੀ, ਫਿਰ ਤੇਰੀ ਮਾਂ ਮੈਂ ਹੋਣਾ ਚਾਹੀਦੀ ਸੀ। ਤੇ ਉਹਨੇ ਮੈਨੂੰ ਮਾਰਿਆ, ਤੇ ਉਹਦੀ ਮਾਂ ਭਗਤ ਧਰੂ ਜੀ ਦੀ ਮਾਤਾ ਸੁਰੂਚੀ ਉਹਨੂੰ ਕਹਿਣ ਲੱਗੀ, ਪੁੱਤ ਵੇਖ, ਜਿਹੜਾ ਰੱਬ ਦਾ ਨਾਮ ਆ, ਜਿਹੜਾ ਰੱਬ ਦਾ ਨਾਮ ਆ, ਜਦੋਂ ਰੱਬ ਦਾ ਨਾਮ ਜਪੀ ਦਾ ਸਭ ਕੁਝ ਮਿਲਦਾ, ਫਿਰ ਸਾਰਾ ਕੁਝ ਮਿਲ ਜਾਂਦਾ ਰੱਬ ਦਾ ਨਾਮ ਜਪਣ ਦੇ ਨਾਲ, ਤੇ ਰੱਬ ਦਾ ਨਾਂ ਜਪਣ ਦੇ ਨਾਲ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ, ਰਾਜ ਵੀ ਮਿਲ ਜਾਂਦੇ। ਮਾਂ, ਫਿਰ ਜੇ ਮੈਂ ਰੱਬ ਦਾ ਨਾਂ ਜਪੂ, ਮੈਨੂੰ ਮੈਂ ਰਾਜਾ ਵੀ ਬਣ ਸਕਦਾ? ਤੇ ਉਹਨਾਂ ਦੀ ਮਾਂ ਅੱਗਿਓਂ ਕੀ ਕਹਿੰਦੀ ਹੈ? ਯੈਸ ਕਿਨੋ? ਕਹਿੰਦੀ ਹਾਂ, ਤੂੰ ਬਣ ਸਕਦਾ, ਰਾਜਾ ਵੀ ਬਣ ਸਕਦਾ। ਤੇ ਫਿਰ ਜੇ ਮੈਂ ਰਾਜਾ ਬਣੂੰਗਾ ਤੇ ਫਿਰ ਤਾਂ ਮੇਰਾ ਆਪਣਾ ਰਾਜ ਹੋਊ। ਉਹਦੀ ਮਾਂ ਸੂਚੀ ਕਹਿਣ ਲੱਗੀ ਭਗਤ ਧਰੂ ਦੀ, ਹਾਂ ਤੇਰਾ ਆਪਣਾ ਰਾਜ ਹੋਊ। ਕਹਿੰਦਾ ਠੀਕ ਆ, ਫਿਰ ਹੁਣ ਨਾਮ ਹੀ ਜਪਣਾ। ਉਹਨਾਂ ਸਮਿਆਂ ਵਿੱਚ, ਉਸ ਟਾਈਮ ਵਿੱਚ ਜੰਗਲਾਂ ਵਿੱਚ ਜ਼ਿਆਦਾ ਲੋਕ ਨਾਮ ਜਪਣ ਜਾਂਦੇ ਸੀ। ਫਿਰ ਜਦੋਂ ਗੁਰੂ ਨਾਨਕ ਦੇਵ ਜੀ ਦਾ ਸਮਾਂ ਆਇਆ, ਫਿਰ ਉਹ ਮਹਾਰਾਜ ਜੀ ਨੇ ਸਮਝਾਇਆ ਵੀ ਜੰਗਲ ਜੰਗਲ ਕਿਆ ਪਵੇ, ਵਣ ਕੰਡਾ ਮੋੜੇ, ਪਰ ਉਦੋਂ ਜਾਂਦੇ ਸੀ ਲੋਕ। ਭਗਤ ਧਰੂ ਜੀ ਹੁਣ ਕਿੱਥੇ ਚੱਲੇ ਨਾਮ ਜਪਣ? ਉੱਚੀ ਦੱਸੋ, ਕਿੱਥੇ ਚੱਲੇ? ਵੈਰੀ, ਹੋਰ ਉੱਚੀ, ਕਿੱਥੇ ਚੱਲੇ? ਜੰਗਲਾਂ ਵਿੱਚ। ਆ ਸਾਰੇ ਵਾਲੰਟੀਅਰ, ਸਾਰੇ ਪੇਰੈਂਟਸ ਤੁਹਾਨੂੰ ਵੇਖਦੇ ਆ ਵੀ ਇਹ ਕੁਛ ਕਰਦੇ ਵੀ ਆ ਕਿ ਸੁੱਤੇ ਪਏ ਆ? ਜੇ ਤੁਸੀਂ ਬੋਲੋਗੇ ਤਾਂ ਫਿਰ ਪਤਾ ਲੱਗਣਾ ਵੀ ਹਾਂ ਮੈਂ ਜਾਗਦਾ, ਹੈਨਾ? ਫਿਰ ਤੁਹਾਨੂੰ ਬੋਲਣਾ ਪਊਗਾ ਨਾ। ਭਗਤ ਧਰੂ ਜੀ ਕਿੱਥੇ ਨਾਮ ਜਪਣ ਚੱਲੇ ਆ? ਹਜੇ ਹੌਲੀ ਆ, ਉੱਚੀ ਦੱਸੋ, ਕਿੱਥੇ ਗਏ ਆ? ਜੰਗਲਾਂ ਵਿੱਚ, ਜੰਗਲਾਂ ਵਿੱਚ ਗਏ ਆ ਨਾਮ ਜਪਣ। ਕਿੰਨੇ ਸਾਲ ਦੇ ਆ? ਜੇ ਤੁਸੀਂ 5 ਸਾਲ ਦੇ ਜੰਗਲ ਵਿੱਚ ਜਾ ਸਕਦੇ, ਹੁਣ ਤਾਂ ਤੁਸੀਂ ਵੱਡੇ ਸਾਰੇ, 5 ਸਾਲ ਤੋਂ ਹੁਣ ਜਾ ਸਕਦੇ? ਪਰ ਜਦੋਂ ਨਾਮ ਜਪਣ ਵਾਸਤੇ ਬੰਦਾ ਤੁਰਦਾ, ਨਾਮ ਜਪਣ ਵਾਸਤੇ ਬੰਦਾ ਜਾਂਦਾ, ਉਦੋਂ ਫਿਰ ਬਹੁਤ ਬਰੇਵ ਹੋ ਜਾਂਦਾ। ਆਪਾਂ ਹੁਣੇ ਕੀ ਪੜਿਆ ਸੀ? ਅਕਾਲ ਮੂਰਤ। ਫਿਰ ਉਹ ਉਸ ਰੱਬ ਨਾਲ ਜੁੜ ਜਾਂਦਾ ਜਿਹੜਾ ਜੂਨਾਂ ਵਿੱਚ ਨਹੀਂ ਆਉਂਦਾ। ਸਾਹਮਣੇ ਤਾਂ ਜੰਗਲ ਵਿੱਚ ਜੂਨਾਂ ਦਿਸਦੀਆਂ ਨੇ ਨਾ,
ਪਹਿਲਾਂ ਕੀ ਪੜਿਆ ਸੀ? ਨਿਰਭਉ। ਨਿਰਵੈਰ ਤੋਂ ਪਹਿਲਾਂ ਕੀ ਆਉਂਦਾ? ਡਰ ਤੋਂ ਮੁਕਤ ਹੋ ਜਾਂਦਾ। ਹੁਣ ਕੀ ਹੋਇਆ, ਜਦੋਂ ਗਏ ਆ ਤੇ ਉੱਥੇ ਅੱਗੇ ਜਾ ਕੇ ਇੱਕ ਸਾਧੂ ਮਿਲਦੇ ਆ, ਉਹਨਾਂ ਦਾ ਨਾਂ ਆ ਨਾਰਦ ਮੁਨੀ। ਕੀ ਨਾਂ? ਉਹ ਕਹਿੰਦੇ ਆ, ਤੂੰ ਰੋਂਦਾ ਫਿਰਦਾ, 5 ਸਾਲ ਦਾ ਬੱਚਾ ਕਿੱਥੋਂ ਆਇਆ, ਕਿੱਥੇ ਚੱਲਿਆ? ਹੁਣ ਜੇ ਬਾਹਰ ਇੱਥੇ ਕਿਸੇ ਦਾ ਬੇਬੀ ਗਵਾਚ ਜਾਵੇ, ਪੁਲਿਸ ਲੰਘੀ ਜਾਂਦੀ ਹੋਵੇ, ਉਹ ਪੁੱਛਣਗੇ ਨਾ ਕਿਹਦਾ ਬੇਬੀ ਹੈ ਕਿ ਨਹੀਂ ਪੁੱਛਣਗੇ? ਪੁੱਛਣਗੇ। ਜੇ ਤੁਸੀਂ ਬਾਹਰ ਰੋਡ ਤੇ ਇੱਦਾਂ ਫਿਰਦੇ ਹੋ, ਤੁਹਾਨੂੰ ਕੋਈ ਦੇਖੇ ਸਿਆਣਾ ਬੰਦਾ, ਤੁਹਾਨੂੰ ਪੁੱਛੂ ਤੂੰ ਕਿਹਦਾ ਬੇਬੀ ਹੈ, ਪੁੱਛਣਗੇ ਨਾ? ਹਾਂ, ਇੱਦਾਂ ਹੀ ਉਹ ਨਾਰਦ ਜੀ ਪੁੱਛਦੇ ਆ, ਤੂੰ ਕਿਹਦਾ ਬੇਬੀ ਹੈ, ਤੂੰ 5 ਸਾਲ ਦਾ ਬੱਚਾ ਜੰਗਲ ਵਿੱਚ ਕੀ ਕਰਦਾ ਫਿਰਦਾ? ਉਹ ਕਹਿੰਦੇ ਵੀ ਮੈਨੂੰ ਮੇਰੇ ਪਿਤਾ ਨੇ ਰਾਜ ਤੋਂ ਕੱਢ ਦਿੱਤਾ, ਮੇਰੀ ਮਤਰੇਈ ਮਾਂ ਨੇ ਮੇਰੇ ਮੂੰਹ ਤੇ ਥੱਪੜ ਮਾਰੇ, ਤੇ ਮੇਰੀ ਜਿਹੜੀ ਅਸਲੀ ਮਾਂ ਸੁਰੂਚੀ, ਉਹਨੇ ਮੈਨੂੰ ਕਿਹਾ ਵੀ ਤੂੰ ਜੇ ਜੋ ਵੀ ਕੁਝ ਚਾਹੁੰਦਾ ਤੈਨੂੰ ਜ਼ਿੰਦਗੀ ਵਿੱਚ ਮਿਲ ਸਕਦਾ, ਹਰ ਇੱਕ ਤੇਰੀ ਡਿਜ਼ਾਇਰ, ਹਰ ਇੱਕ ਤੇਰੀ ਵਿਸ਼ ਪੂਰੀ ਹੋ ਸਕਦੀ ਆ, ਤੂੰ ਨਾਮ ਜਪਣ ਚਲਿਆ ਜਾ। ਤੇ ਮੈਂ ਨਾਮ ਜਪਣ ਆ ਗਿਆ ਜੰਗਲਾਂ ਵਿੱਚ। ਤੇ ਨਾਰਦ ਜੀ ਨੇ ਕਿਹਾ ਵੀ ਠੀਕ ਆ, ਉਹਨਾਂ ਨੇ ਹੌਸਲਾ ਦਿੱਤਾ, ਨਾਮ ਜਪਣ ਲੱਗ ਪਏ। ਜਦੋਂ ਨਾਮ ਜਪਣ ਲੱਗੇ, ਰਾਜੇ ਨੂੰ ਪਤਾ ਲੱਗਿਆ ਵੀ ਇੰਨੇ ਮਹੀਨੇ ਹੋ ਗਏ ਮੇਰੇ ਪੁੱਤ ਨੂੰ ਗਏ ਨੂੰ, ਮਾਵਾਂ 2 ਸੀ ਪਰ ਪਿਤਾ ਤਾਂ 1 ਸੀ ਨਾ। ਉਹਦੇ ਮਨ ਵਿੱਚ ਆਇਆ ਵੀ ਇੰਨਾ ਚਿਰ ਹੋ ਗਿਆ ਮੇਰੇ ਪੁੱਤ ਨੂੰ ਜੰਗਲਾਂ ਨੂੰ ਗਏ ਨੂੰ, ਮੈਂ ਉਹਨੂੰ ਪੁੱਛਾਂ ਤੇ, ਇੱਥੋਂ ਤੱਕ ਗੱਲ ਸਮਝ ਲੱਗੀ? ਗੁੱਡ। ਵੀ ਮੈਂ ਪੁੱਛਾਂ ਤੇ ਸਹੀ, ਉਹ ਕਿੱਥੇ ਆ ਮੇਰਾ ਪੁੱਤ? ਜਦੋਂ ਪੁੱਛਿਆ ਤੇ ਰਾਜੇ ਨੇ ਲੱਭ ਲਿਆ ਭਗਤ ਧਰੂਵ ਨੂੰ। ਕਿੰਨੀ ਉਮਰ ਆ? 5 ਸਾਲ। ਜਦੋਂ ਲੱਭ ਲਿਆ ਤੇ ਲੱਭ ਕੇ ਕਹਿਣ ਲੱਗੇ ਵੀ ਤੂੰ ਆ ਜਾ ਘਰੇ, ਤੂੰ ਤੇ ਛੱਡ ਕੇ ਆ ਗਿਆ ਮੈਨੂੰ, ਤੂੰ ਤੇ ਮੇਰਾ ਸਾਥ ਹੀ ਛੱਡ ਕੇ ਆ ਗਿਆ, ਮੈਂ ਤੇਰਾ ਪਿਤਾ ਵਾਂ, ਮੈਂ ਤੇਰੇ ਤੋਂ ਗਲਤੀ ਮੰਨਦਾ, ਤੂੰ ਘਰੇ ਆ ਜਾ, ਮੈਂ ਤੈਨੂੰ ਅੱਧਾ ਰਾਜ ਦਿੰਦਾ। ਕਿੰਨਾ? ਅੱਧਾ ਰਾਜ। ਤੇ ਭਗਤ ਧਰੂਵ ਜੀ ਕਹਿਣ ਲੱਗੇ, ਵਾਹ, ਅੱਧਾ ਰਾਜ, ਅਜੇ ਤਾਂ ਮੈਂ ਨਾਮ ਜਪਣ ਆਇਆ ਹੀ ਆ, ਤੇ ਕਿੰਨਾ ਰਾਜ ਮਿਲ ਗਿਆ? ਤੇ ਜਿਸ ਨਾਮ ਜਪਣ ਲੱਗ ਪਿਆ ਤੇ ਫਿਰ ਕੀ ਮਿਲ ਸਕਦਾ? ਸਾਰਾ ਹੀ ਕੁਛ ਮਿਲ ਜਾਣਾ। ਅਜੇ ਤਾਂ ਮੈਂ ਨਾਮ ਜਪਣਾ ਸਟਾਰਟ ਕੀਤਾ, ਅਜੇ ਤਾਂ ਮੇਰੀ ਬਿਗਨਿੰਗ ਆ ਇਸ ਸਪਿਰਚੁਅਲ ਪਾਥ ਦੇ ਉੱਤੇ, ਅਜੇ ਤਾਂ ਮੈਂ ਸ਼ੁਰੂ ਕੀਤਾ, ਅਜੇ ਤਾਂ ਮੈਂ ਬਿਗਨਰ ਹਾਂ। ਜੇ ਮੈਂ ਨਾਮ ਜਪਣ ਲੱਗ ਪਿਆ ਫਿਰ ਤਾਂ ਬਹੁਤ ਕੁਛ ਮਿਲ ਸਕਦਾ। ਰਾਜੇ ਨੇ ਕੀ ਕਿਹਾ? ਕਿੰਨਾ ਕਿੰਨਾ ਰਾਜ ਦਊਂਗਾ? ਆ ਜਾ ਘਰੇ। ਕਹਿ ਲੱਗੇ, ਨਹੀਂ ਹੁਣ ਨਹੀਂ, ਜੇ ਇੰਨਾ ਕੁ ਨਾਮ ਜਪੇ ਤੇ ਅੱਧਾ ਰਾਜ ਮਿਲ ਸਕਦਾ, ਹਾਫ ਆਫ ਕਿੰਗਡਮ, ਐਡੇ ਵੱਡੇ ਰਾਜ ਦਾ ਅੱਧਾ ਮਿਲ ਸਕਦਾ, ਤੇ ਜੇ ਫਿਰ ਮੈਂ ਰੱਜ ਰੱਜ ਕੇ ਨਾਮ ਜਪਾਂ ਫਿਰ ਮੈਨੂੰ ਕੀ ਕੁਝ ਨਹੀਂ ਮਿਲ ਸਕਦਾ? ਮਨ ਵਿੱਚ ਇੱਛਾ ਜਾਗੀ, ਮੈਂ ਰੱਬ ਦੇ ਚਰਨ ਫੜਨੇ ਆ। ਮਹਾਰਾਜ ਕੀ ਕਹਿੰਦੇ ਆ? ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ। ਮੇਰੇ ਮਨ ਵਿੱਚ ਕੀ ਇੱਛਾ ਜਾਗੀ ਆ? ਮੈਂ ਮਹਾਰਾਜ ਜੀ ਦੇ ਚਰਨਾਂ ਨਾਲ ਜੁੜਨਾ। ਹੁਣ ਤੁਹਾਡੇ ਪੇਰੈਂਟਸ ਤੁਹਾਨੂੰ ਕੈਂਪ ਵਿੱਚ ਲੈ ਕੇ ਆਏ ਆ। ਕਈ ਬੱਚਿਆਂ ਨੂੰ ਬਹੁਤ ਸ਼ੌਂਕ ਹੁੰਦਾ ਸੀ ਕੈਂਪ ਵਿੱਚ ਜਾਣਾ, ਸੀ ਕੈਂਪ ਕਰਨਾ, ਸਮਰ ਕੈਂਪ ਆ ਗਿਆ, ਫਿਰ ਵਿੰਟਰ ਕੈਂਪ ਕਰਨਾ। ਤੁਸੀਂ ਸਾਲ ਸਾਲ ਬਾਅਦ ਉਹ ਕੈਂਪ ਦੀ ਵੇਟ ਕਰਦੇ ਆ, ਕਰਦੇ ਕਿ ਨਹੀਂ ਕਰਦੇ? ਕੈਂਪ ਦੀ ਵੇਟ ਹੁੰਦੀ? ਕਿਉਂ ਕਿਉਂ ਵੇਟ ਕਰਦੇ ਆ? ਅਸੀਂ ਮਹਾਰਾਜ ਜੀ ਦੇ ਚਰਨਾਂ ਨਾਲ ਜੁੜਨਾ। ਕੈਂਪ ਵਿੱਚ ਕਿਉਂ ਆਉਂਦੇ ਆ? ਅਸੀਂ ਮਹਾਰਾਜ ਜੀ ਦੇ ਚਰਨਾਂ ਨਾਲ ਜੁੜਨਾ। ਅਗਲੀ ਪੰਕਤੀ ਕੱਢੋ। ਹੁਣ ਅੱਗੇ ਮਹਾਰਾਜ ਕਹਿੰਦੇ ਆ, ਰਸਨਾ ਹਰ ਹਰ ਭੋਜਨ ਤ੍ਰਿਪਤਾਨੀ। ਰਸਨਾ ਕਿਹਨੂੰ ਕਹਿੰਦੇ ਆ? ਰਸਨਾ ਕੀ ਹੁੰਦੀ ਆ? ਮੂੰਹ ਵਿੱਚ ਕੀ ਆ ਜਿਹੜੀ ਬੋਲਦੀ ਏਦਾਂ ਏਦਾਂ, ਇਹ ਕੀ ਕਹਿੰਦੇ? ਹਾਂ, ਇਹਨੂੰ ਗੁਰਬਾਣੀ ਕੀ ਕਹਿੰਦੀ ਆ? ਰਸਨਾ। ਕੀ ਕਹਿੰਦੀ ਆ? ਰਸਨਾ। ਮਾਰੇ ਕਹਿੰਦੇ ਰਸਨਾ ਹਰ ਹਰ ਭੋਜਨ ਤ੍ਰਿਪਤਾਨੀ। ਭੋਜਨ ਦਾ ਮਤਲਬ ਕੀ ਹੁੰਦਾ? ਫੂਡ। ਤ੍ਰਿਪਤਾਨੀ ਦਾ ਮਤਲਬ ਹੁੰਦਾ ਰੱਜ ਜਾਣਾ। ਹਾਂ, ਜਿੱਦਾਂ ਹੁਣ ਤੁਸੀਂ ਰਹਿਰਾ ਸਾਹਿਬ ਜੀ ਦਾ ਪਾਠ ਕਰਨਾ, ਫਿਰ ਤੁਸੀਂ ਸਨੈਕਸ ਛਕਣ ਜਾਣੇ, ਫਿਰ ਤੁਸੀਂ ਕਹਿਣਾ ਟੰਮੀ ਫੁੱਲ, ਰੱਜ ਗਏ, ਕਹਿਣਾ ਇੱਦਾਂ, ਹੈ ਨਾ, ਆ ਰੱਜ ਗਏ। ਹੁਣ ਮਹਾਰਾਜ ਕਹਿੰਦੇ ਆ, ਰਸਨਾ ਹਰ ਹਰ ਭੋਜਨ ਤ੍ਰਿਪਤਾਨੀ। ਜਿਹੜੀ ਮੇਰੀ ਜੀਵ ਆ, ਬੜੀ ਇੰਟਰਸਟਿੰਗ ਗੱਲ ਆ, ਇੱਧਰ ਧਿਆਨ ਰੱਖੋ, ਰੌਲਾ ਨਹੀਂ ਪਾਉਣਾ, ਵੱਡੇ ਗੱਲਾਂ ਮਾਰਦੇ, ਬੱਚੇ ਆਰਾਮ ਨਾਲ ਬੈਠੇ ਆ, ਵੱਡੇ ਵੀ ਚੁੱਪ ਕਰ ਜਾਓ। ਮਹਾਰਾਜ ਕਹਿੰਦੇ ਆ, ਰਸਨਾ ਹਰ ਹਰ ਭੋਜਨ ਤ੍ਰਿਪਤਾਨੀ। ਮੇਰੀ ਜਿਹੜੀ ਜੀਵ ਆ, ਤੁਹਾਡੇ ਵਿੱਚੋਂ ਕੋਈ ਆਨੰਦ ਸਾਹਿਬ ਜੀ ਦਾ ਪਾਠ ਕਰਦਾ? ਆਨੰਦ ਸਾਹਿਬ ਜੀ ਦਾ ਉੱਚਾ ਹੱਥ ਖੜਾ ਕਰੋ। ਆਨੰਦ ਸਾਹਿਬ ਜੀ ਦਾ ਪਾਠ ਕੌਣ ਕੌਣ ਕਰਦਾ? ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਮਹਾਰਾਜ ਰੋਜ਼ ਕੀ ਕਹਿੰਦੇ ਆ? ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੇ ਜਿੱਚਰ, ਜਿੰਨਾ ਚਿਰ ਹਰ ਰਸ ਪੱਲੇ ਨਾ ਪਾਏ।
ਹਰਸ ਪਾਏ ਪੱਲੇ ਪੀਏ ਹਰ ਰਸ ਬੋਹਰ ਨਾ ਤ੍ਰਿਸ਼ਨਾ ਲਾਗੇ ਆਏ। ਮਹਾਰਾਜ ਕਹਿੰਦੇ ਫਿਰ ਤੈਨੂੰ ਤ੍ਰਿਸ਼ਨਾ ਨਹੀਂ ਲੱਗਣੀ, ਹੋਰ ਤੂੰ ਰੱਜ ਜਾਣਾ। ਇਹ ਜੀਵ ਦਾ ਕੰਮ ਕੀ ਆ? ਮਹਾਰਾਜ ਕਹਿੰਦੇ ਇਹ ਜੀਵ ਦਾ ਕੰਮ ਕੀ ਆ? ਨਾਮ ਜਪਣਾ ਕਿ ਟੇਸਟ ਕਰਨਾ? ਜੀਵ ਦਾ ਕੰਮ ਕੀ ਹੈ? ਨਾਮ ਜਪਣਾ ਕਿ ਟੇਸਟ ਕਰਨਾ? ਨਾਮ ਜਪਣਾ। ਨਾਮ ਜਪੀਏ, ਅੱਖਾਂ ਬੰਦ ਕਰੋ, ਸਿੱਧੇ ਹੋ ਕੇ ਬੈਠੋ, ਚਲੋ ਨਾਮ ਜਪੀਏ। ਫਿਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਉੱਚੀ। ਇਹ ਜੀਵ ਦਾ ਕੰਮ ਆ,

ਰੂਹ ਸਾਰੇ ਮਿਲ ਕੇ ਜੀਵਤ ਹੋਏ ਤਾਂ ਕੰਮ ਲਈਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿੰਦੇ ਆ ਹੁਣ ਇਹ ਜਿਹੜੀ ਜੀਵ ਆ, ਇਹ ਜਿਹੜੀ ਜੀਵ ਆ, ਮਹਾਰਾਜ ਕਹਿੰਦੇ ਰਸਨਾ ਹਰ ਹਰ ਭੋਜਨ ਤ੍ਰਿਪਤਾਨੀ। ਮੇਰੀ ਜਿਹੜੀ ਜੀਵ ਆ ਇਹਦੀ ਇੱਕ ਭੁੱਖ ਆ, ਇਹਦੀ ਇੱਕ ਭੁੱਖ ਆ ਜੀਵ ਦੀ। ਜੀਵ ਦੀ ਭੁੱਖ ਕੀ ਆ? ਇਹਨੂੰ ਹਰ ਹਰ ਨਾਮ ਚਾਹੀਦਾ। ਮਹਾਰਾਜ ਕਹਿੰਦੇ ਆ ਲਾਖ ਜਿਹਬਾ ਦੇਹ ਮੇਰੇ ਪਿਆਰੇ, ਮੁੱਖ ਹਰ ਹਰ ਆਰਾਧਾ ਮੇਰਾ ਰਾਮ। ਮਹਾਰਾਜ ਮੈਨੂੰ ਤੂੰ ਲੱਖਾਂ ਜੀਭਾਂ ਦੇ। ਕਿੰਨੀਆਂ ਜੀਭਾਂ? ਹੁਣ ਸਾਡੇ ਸਾਰਿਆਂ ਕੋਲ ਕਿੰਨੀਆਂ ਜੀਭਾਂ ਹੈ? ਇੱਕ। ਮਹਾਰਾਜ ਤੁਸੀਂ ਮੈਨੂੰ ਲੱਖਾਂ ਜੀਭਾਂ ਦਿਓ, ਲੱਖਾਂ ਜੀਭਾਂ ਦੇ ਨਾਲ ਫਿਰ ਮੈਂ ਜਪਾਂ ਵਾਹਿਗੁਰੂ ਵਾਹਿਗੁਰੂ, ਲੱਖਾਂ ਜੀਭਾਂ ਦੇ ਨਾਲ ਤੇਰੀ ਵਡਿਆਈ ਕਰਾਂ। ਇੱਕ ਗੱਲ ਹੋਰ ਯਾਦ ਰੱਖਿਓ, ਮਹਾਰਾਜ ਜੀ ਦੀ ਬਾਣੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਹਾਰਾਜ ਨੇ ਏਦਾਂ ਵੀ ਲਿਖਿਆ ਹੋਇਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਏਦਾਂ ਵੀ ਆਉਂਦਾ, ਮੈਂ ਤੁਹਾਨੂੰ ਡਰਾਉਂਦਾ ਨਹੀਂ, ਪਰ ਜੇ ਜੀਵ ਦਾ ਕੰਮ ਨਹੀਂ ਲੈਣਾ, ਜੇ ਜੀਵ ਤੋਂ, ਜੀਵ ਦਾ ਕੰਮ ਕੀ ਆ? ਕੀ ਜਪਣਾ? ਨਾਮ ਜਪਣਾ। ਹੁਣ ਪਤਾ ਲੱਗ ਗਿਆ ਨਾ ਜੀਵ ਦਾ ਕੰਮ ਕੀ ਆ? ਨਾਮ ਜਪਣਾ। ਮਹਾਰਾਜ ਕਹਿੰਦੇ ਜੇ ਜੀਵ ਤੋਂ ਇਹਦਾ ਨਾਮ, ਇਹਦਾ ਕੰਮ ਨਹੀਂ ਨਾ ਲੈਣਾ, ਨਾਮ ਨਹੀਂ ਜਪਣਾ, ਮਹਾਰਾਜ ਕਹਿੰਦੇ ਫਿਰ ਉਸ ਜੀਵ ਨੂੰ ਜਿਹਬਾ ਜਪੈ ਨਾ ਨਾਮ। ਕੀ ਕਿਹਾ ਮਹਾਰਾਜ ਨੇ? ਜਿਹਬਾ ਜਪੈ ਨਾ ਨਾਮ। ਮੇਰੇ ਪਿੱਛੇ ਬੋਲੋ, ਜਿਹਬਾ ਜਪੈ ਨਾ ਨਾਮ। ਜਿਹੜੀ ਜੀਵ ਨਾਮ ਨਹੀਂ ਜਪਦੀ, ਅੱਗੇ ਕੀ ਕਹਿੰਦੇ ਆ? ਤਿਲ ਤਿਲ ਕਰ ਕੱਟੀ ਹੈ। ਕੀ ਕਹਿੰਦੇ ਆ? ਜਿਹਬਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀ ਹੈ। ਤਿਲ ਵੇਖਿਆ ਕਦੇ? ਤਿਲ ਵੇਖਿਆ? ਤਿਲ ਦੇ ਤਿਲ ਤਿਲ ਜਿੰਨਾ ਕਰਕੇ ਜੀਵ ਨੂੰ ਕੱਟ ਦੇਣਾ ਚਾਹੀਦਾ ਜੇ ਨਾਮ ਨਹੀਂ ਜਪਦੀ। ਹਾਂ, ਜਿਹੜੇ ਜਿਹੜੇ ਬੱਚੇ ਘਰਦਿਆਂ ਦੀ ਗੱਲ ਨਹੀਂ ਮੰਨਦੇ, ਫਿਰ ਉਹਨਾਂ ਨੂੰ ਘਰਦੇ ਕਹਿੰਦੇ ਤੂੰ ਕਿਸੇ ਕੰਮ ਦਾ ਨਹੀਂ ਹੈਗਾ, ਹੈਨਾ, ਕਿਉਂਕਿ ਤੂੰ ਕੋਈ ਕੰਮ ਹੀ ਨਹੀਂ ਕਰਦਾ, ਨਾ ਤੂੰ ਸਾਡੀ ਗੱਲ ਮੰਨਦਾ, ਨਾ ਤੂੰ ਪਾਠ ਕਰਦਾ, ਨਾ ਤੂੰ ਵਾਹਿਗੁਰੂ ਵਾਹਿਗੁਰੂ ਜਪਦਾ, ਨਾ ਤੂੰ ਕਲਾਸ ਵਿੱਚ ਜਾਂਦਾ, ਨਾ ਤੂੰ ਕੈਂਪ ਵਿੱਚ ਜਾਂਦਾ, ਤੂੰ ਕੋਈ ਚੰਗਾ ਕੰਮ ਨਹੀਂ ਕਰਦਾ, ਫਿਰ ਤੂੰ ਕੰਮ ਦਾ ਨਹੀਂ ਹੈਗਾ। ਜੀਵ ਚੰਗਾ ਕੰਮ ਨਹੀਂ ਕਰਦੀ, ਚੰਗਾ ਕੰਮ ਕੀ ਆ? ਨਾਮ ਜਪਣਾ। ਫਿਰ ਇਹ ਮਹਾਰਾਜ ਕਹਿੰਦੇ ਇਹ ਇਹ ਹੋਣੀ ਨਹੀਂ ਚਾਹੀਦੀ ਹੈ ਦੂਜੀਵ, ਹੈਨਾ। ਹੁਣ ਵੇਖੋ, ਪਸ਼ੂ ਵੇਖਿਆ, ਮੱਝ ਵੇਖੀ ਆ? ਮੱਝ ਦੇ ਸਿੰਘ ਹੁੰਦੇ ਸਿਰ ਤੇ, ਮੂੰਹ ਹੁੰਦਾ, ਜੀਭ ਵੀ ਹੁੰਦੀ ਆ ਨਾ। ਜਿੰਨੇ ਐਨੀਮਲ ਵੇਖੋਗੇ ਸਾਰਿਆਂ ਦੀ ਜੀਭ ਹੈਗੀ ਆ? ਉੱਚੀ ਦੱਸੋ, ਹੈਗੀ? ਜਿੰਨੇ ਬਰਡ ਨੇ ਉਹਨਾਂ ਦੀ ਜੀਭ ਹੈਗੀ? ਜਿੰਨੇ ਸੀ ਵਿੱਚ, ਓਸ਼ੀਅਨਸ ਵਿੱਚ, ਪਾਣੀ ਵਿੱਚ ਜਿੰਨੇ ਰਹਿੰਦੇ ਆ ਐਨੀਮਲਸ, ਜੀਭਾਂ ਹੈਗੀਆਂ? ਕੋਈ ਨਾਮ ਜਪਦਾ? ਇੱਕ ਬੰਦਾ ਜਪ ਸਕਦਾ, ਅਸੀਂ ਜਪ ਸਕਦੇ ਹਾਂ। ਇਸ ਜੀਵ ਵਿੱਚ ਜਿਹੜੀ ਰੱਬ ਨੇ ਨਾਮ ਜਪਣ ਵਾਲੀ ਪਾਵਰ ਆ, ਉਹ ਸਿਰਫ ਹਿਊਮਨ ਬੀਂਗ ਦੇ ਪਾਈ ਆ। ਸਿਰਫ ਹਿਊਮਨ ਬੀਂਗ ਨਾਮ ਜਪ ਸਕਦਾ, ਬਰਡ ਨਹੀਂ ਜਪਦੇ, ਪੰਛੀ ਨਹੀਂ ਜਪਦੇ, ਐਨੀਮਲਸ ਜਾਨਵਰ ਨਹੀਂ ਜਪਦੇ, ਪਰ ਰੱਬ ਦੇ ਪਿਆਰੇ ਕਹਿੰਦੇ ਆ ਇਹ ਵੀ ਤੇਰਾ ਨਾਮ ਜਪਦੇ ਆ। ਅਸਲ ਵਿੱਚ ਨਹੀਂ ਜਪਦੇ ਸਾਡੇ ਵਾਂਗੂ, ਪਰ ਜਪਦੇ ਆ। ਚਿੜੀਆਂ ਦੀ ਚੀਂ ਚੀਂ ਵਿੱਚੋਂ ਵੀ ਲੱਗਦਾ ਇਹ ਵਾਹਿਗੁਰੂ ਵਾਹਿਗੁਰੂ ਕਹਿੰਦੀ, ਕੁਝ ਹੋਰ ਚੱਲਦਾ, ਪੱਖੀਆਂ ਦੀ ਆਵਾਜ਼ ਆ ਰਹੀ, ਰੱਬ ਦੇ ਪਿਆਰੇ ਕਹਿੰਦੇ ਮੈਨੂੰ ਇੱਦਾਂ ਫੀਲ ਹੁੰਦਾ, ਮੈਨੂੰ ਇੱਦਾਂ ਲੱਗਦਾ, ਮੇਰੇ ਕੰਨ ਇੱਦਾਂ ਕਹਿੰਦੇ, ਪੱਖਾ ਕਹਿੰਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇੱਦਾਂ ਚੱਲਦਾ। ਸਮਝ ਲੱਗੀ ਗੱਲ? ਹੁਣ ਮੈਂ ਕੀ ਕਹਿਣਾ ਚਾਹੁੰਦਾ, ਸਮਝ ਲੱਗੀ ਮੇਰੀ ਗੱਲ ਸਾਰਿਆਂ ਨੂੰ? ਅੱਗੇ ਚੱਲੀਏ, ਗੁੱਡ। ਮਹਾਰਾਜ ਕਹਿੰਦੇ ਰਸਨਾ ਹਰ ਹਰ ਭੋਜਨ ਤ੍ਰਿਪਤਾਨੀ, ਅੱਖੀਅਨ ਕੋ ਸੰਤੋਖ ਪ੍ਰਭ ਦਰਸ਼ਨ। ਅੱਖਾਂ ਦਾ ਕੰਮ ਕੀ ਆ? ਮਹਾਰਾਜ ਜੀ ਦੇ ਦਰਸ਼ਨ ਕਰਦੇ, ਅੱਖਾਂ ਦਾ ਕੰਮ ਕੀ ਆ? ਹੁਣ ਤੁਸੀਂ ਕਾਫੀ ਬੱਚਿਆਂ ਨੇ ਕਿਹਾ ਵੀ ਆਪਾਂ ਆਨੰਦ ਸਾਹਿਬ ਜੀ ਦਾ ਪਾਠ ਰੋਜ਼ ਕਰਦੇ ਹਾਂ। ਆਨੰਦ ਸਾਹਿਬ ਜੀ ਵਿੱਚ ਮਹਾਰਾਜ ਕਹਿੰਦੇ ਆ ਇਹ ਨੇਤਰ ਹੋ ਹਰ ਤੁਮੈ ਹੈ, ਹਰ ਬਿਨ ਅਵਰਨਾ ਨਦਰੀ ਹਰ, ਇਹ ਵਿਸ ਸੰਸਾਰ ਇਹੋ ਹਰ ਕਾ ਹਰ ਰੂਪ। ਵਾਹ, ਕਿੰਨਾ ਸੋਹਣਾ ਪਾਠ ਕਰਦੇ ਹੋ ਤੁਸੀਂ। ਮਹਾਰਾਜ ਕਹਿੰਦੇ ਇਹ ਅੱਖਾਂ ਨੂੰ ਕਹਿੰਦੇ ਆ ਮਹਾਰਾਜ, ਇਹ ਨੇਤਰ ਹੋ ਮੇਰੇ ਹੋ, ਮੇਰੀਆਂ ਅੱਖੋ, ਮੇਰੀਆਂ ਆਇਜ਼, ਗੱਲ ਸੁਣੋ, ਤੁਹਾਡੇ ਵਿੱਚ ਰੱਬ ਨੇ ਜੋਤ ਪਾਈ ਆ, ਕਾਹਦੇ ਵਾਸਤੇ? ਇਹ ਦੁਨੀਆਂ ਵਿੱਚ ਕਿਹਨੂੰ ਵੇਖਣਾ? ਕਿਹਨੂੰ ਵੇਖਣਾ? ਰੱਬ ਨੂੰ। ਕਿਹਨੂੰ?
ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਰੱਬ ਤੋਂ ਬਿਨਾਂ ਨਹੀਂ ਵੇਖਣਾ ਕਿਸੇ ਨੂੰ ਹੋਰ ਫਿਰ ਸਾਡਾ ਕੋਈ ਐਨੇ ਵੀ ਹੋ ਸਕਦਾ ਕੋਈ ਦੁਸ਼ਮਣ ਹੋਊਗਾ ਫਿਰ ਮਾਰੇ ਕਹਿੰਦੇ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾ ਕੇ ਸਾਜਨ ਉਹ ਤੁਸੀਂ ਪੰਕਤੀਆਂ ਸੁਣੀਆਂ ਆਪਾਂ ਕਲਾਸਾਂ ਵਿੱਚ ਪੜ੍ਹਦੇ ਹੁੰਦੇ ਹਾਂ ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਥੋੜੇ ਥੋੜੇ ਬੱਚੇ ਬੋਲਦੇ ਜਿਨ੍ਹਾਂ ਨੂੰ ਯਾਦ ਆ ਮਹਾਰਾਜ ਕਹਿੰਦੇ ਆ ਮੇਰੀਆਂ ਜਿਹੜੀਆਂ ਅੱਖਾਂ ਨੇ ਇਹਨਾਂ ਨੂੰ ਸੰਤੋਖ ਆਉਂਦਾ ਮੇਰੀ ਜੀਵ ਨੂੰ ਰੱਬ ਦਾ ਨਾਂ ਜਪ ਕੇ ਸੰਤੋਖ ਆਉਂਦਾ ਤ੍ਰਿਪਤਾਨੀ ਦਾ ਮਤਲਬ ਵੀ ਸੰਤੋਖ ਹੀ ਹੁੰਦਾ ਰੱਜ ਜਾਣਾ ਮੇਰੀ ਜੀਵ ਨੂੰ ਰਸਨਾ ਹਰ ਹਰ ਭੋਜਨ ਤ੍ਰਿਪਤਾਨੀ ਅੱਖੀਆਂ ਨਕਾਉ ਸੰਤੋਖ ਪ੍ਰਭ ਦਰਸ਼ਨ ਮੇਰੀਆਂ ਅੱਖਾਂ ਨੂੰ ਸੰਤੋਖ ਆਉਂਦਾ ਸ਼ਾਂਤੀ ਮਿਲਦੀ ਆ ਪੀਸ ਮਿਲਦੀ ਆ ਮਹਾਰਾਜ ਜੀ ਦੇ ਦਰਸ਼ਨ ਕਰਕੇ ਕੀ ਕਿਹਾ ਮਹਾਰਾਜ ਨੇ ਹੁਣ ਪੰਕਤੀਆਂ ਪੜ੍ਹ ਸਕਦੇ ਆ ਆਹ ਵੇਖੋ ਸਕਰੀਨਾਂ ਦੇ ਉੱਪਰ ਆਉਂਦੀਆਂ ਮੇਰੇ ਪਿੱਛੇ ਪਿੱਛੇ ਬੋਲੋ ਵੇਖੋ ਸਕਰੀਨਾਂ ਵੇਖੋ ਰਸਨਾ ਹਰ ਹਰ ਸਾਰੇ ਬੋਲੋ ਪਲੀਜ਼ ਰਸਨਾ ਹਰ ਹਰ ਭੋਜਨ ਤ੍ਰਿਪਤਾਨੀ ਅੱਖੀਆਂ ਨਕਾਉ ਸੰਤੋਖ ਪ੍ਰਭ ਦਰਸ਼ਨ ਹਾਂ ਪਿਛਲੀ ਪੰਕਤੀ ਵਿੱਚ ਮਹਾਰਾਜ ਨੇ ਕਿਹਾ ਸੀ ਮੇਰਾ ਜੀ ਕਰਦਾ ਮੈਂ ਰੱਬ ਜੀ ਤੁਹਾਡੇ ਚਰਨਾਂ ਤੇ ਮੱਥਾ ਟੇਕਾਂ ਮੇਰਾ ਜੀ ਕਰਦਾ ਮੈਂ ਤੁਹਾਡੇ ਚਰਨਾਂ ਤੇ ਨਮਸਕਾਰ ਕਰਾਂ ਹੁਣ ਇਹਨਾਂ ਪੰਕਤੀਆਂ ਵਿੱਚ ਦੋ ਗੱਲਾਂ ਕੀਤੀਆਂ ਮਹਾਰਾਜ ਨੇ ਪਹਿਲੀ ਕੀ ਕਹੀ ਆ ਜੀਵ ਦਾ ਕੰਮ ਕੀ ਆ ਅੱਖਾਂ ਦਾ ਕੰਮ ਕੀ ਆ ਦਰਸ਼ਨ ਕਰਨੇ ਵੈਰੀ ਗੁੱਡ ਅੱਗੇ ਪੜੋ ਕੱਢੋ ਜੀ ਹੁਣ ਅੱਗੇ ਮਹਾਰਾਜ ਕਹਿੰਦੇ ਆ ਕਰਨਨ ਪੂਰ ਰਹਿਓ ਜਸ ਪ੍ਰੀਤਮ ਕਰਨਨ ਕਿਹਨੂੰ ਕਹਿੰਦੇ ਆ ਆਹ ਕੀ ਆ ਹੁਣ ਫਿਰ ਆਨੰਦ ਸਾਹਿਬ ਤੇ ਆ ਜਾਈਏ ਕਿਉਂਕਿ ਮੈਂ ਬਾਰ ਬਾਰ ਉਹ ਐਗਜ਼ਾਮਪਲ ਦਿੰਦਾ ਜਿਹੜੀਆਂ ਪੰਕਤੀਆਂ ਤੁਹਾਨੂੰ ਯਾਦ ਹੋਣਗੀਆਂ ਮਹਾਰਾਜ ਇਹ ਕੰਨਾਂ ਨੂੰ ਰੋਜ਼ ਕਹਿੰਦੇ ਆ ਆਨੰਦ ਸਾਹਿਬ ਕਿਹੜੇ ਗੁਰੂ ਸਾਹਿਬ ਦੀ ਬਾਣੀ ਆ ਦਸ ਮਿੰਟ ਰਹਿ ਗਏ ਬਸ ਬਹਿ ਜਾਓ ਟਿਕ ਜਾਓ ਆਰਾਮ ਨਾਲ ਫਿਰ ਆਪਾਂ ਛੁੱਟੀ ਕਰ ਦੇਣੀ ਆਹ ਕੀ ਆ ਉੱਚੀ ਦੱਸੋ ਕੀ ਆ ਗੁਰਬਾਣੀ ਵਿੱਚ ਇਹਨਾਂ ਨੂੰ ਕੀ ਕਿਹਾ ਸ਼੍ਰਵਣ ਵੈਰੀ ਗੁੱਡ ਕੀ ਕਿਹਾ ਹਾਂ ਗੁਰਬਾਣੀ ਵਿੱਚ ਇਹਨਾਂ ਨੂੰ ਕਿਹਾ ਸ਼੍ਰਵਣ ਅਸੀਂ ਪੰਜਾਬੀ ਵਿੱਚ ਕੀ ਕਹਿੰਦੇ ਹਾਂ ਅੰਗਰੇਜ਼ੀ ਵਿੱਚ ਹਿੰਦੀ ਵਿੱਚ ਕਾਨ ਹਾਂ ਹੁਣ ਮਹਾਰਾਜ ਕਹਿੰਦੇ ਆ ਕਰਨਨ ਪੂਰ ਰਹਿਓ ਜਸ ਪ੍ਰੀਤਮ ਪਹਿਲਾਂ ਮਹਾਰਾਜ ਨੇ ਕਿਹਾ ਮੇਰੀ ਜੀਵ ਦਾ ਕੰਮ ਆ ਰੱਬ ਦਾ ਨਾਮ ਜਪਣਾ ਅੱਖਾਂ ਦਾ ਕੰਮ ਆ ਮਹਾਰਾਜ ਜੀ ਦੇ ਦਰਸ਼ਨ ਕਰਨੇ ਹੱਥਾਂ ਦਾ ਕੰਮ ਆ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਨੀ ਜਾਂ ਐਂ ਵੀ ਕਹਿ ਲਓ ਹੱਥਾਂ ਦਾ ਕੰਮ ਆ ਸੇਵਾ ਕਰਨੀ ਸੰਗਤ ਵਿੱਚ ਆ ਕੇ ਗੁਰਦੁਆਰਾ ਸਾਹਿਬ ਆ ਕੇ ਰੱਬ ਦੇ ਪਿਆਰਿਆਂ ਦੀ ਸੰਗਤ ਦੀ ਸੇਵਾ ਕਰਨੀ ਇੰਨੀ ਗੱਲ ਸਮਝ ਲੱਗੀ ਬੋਰਡ ਤਾਂ ਨਹੀਂ ਹੋ ਗਏ ਬਸ ਦਸ ਮਿੰਟ ਹੋਰ ਲਾਉਣੇ ਆਪਾਂ ਹੁਣ ਮਹਾਰਾਜ ਕਹਿੰਦੇ ਆ ਕਰਨਨ ਪੂਰ ਰਹਿਓ ਜਸ ਪ੍ਰੀਤਮ ਸਾਡਾ ਪ੍ਰੀਤਮ ਕੌਣ ਆ ਪਿਆਰਾ ਕੌਣ ਆ ਰੱਬ ਜੀ ਰੱਬ ਜੀ ਸਾਡੇ ਪਿਆਰੇ ਕੌਣ ਆ ਵਾਹਿਗੁਰੂ ਜੀ ਕੌਣ ਆ ਸਾਡੇ ਪਿਆਰੇ ਹਾਂ ਜਿਹੜਾ ਸਾਡਾ ਪਿਆਰਾ ਹੁੰਦਾ ਜਿੱਦਾਂ ਤੁਹਾਡੀ ਮੰਮੀ ਆ ਤੁਹਾਡਾ ਡੈਡੀ ਆ ਜਦੋਂ ਉਹਨਾਂ ਦੇ ਕੰਨ ਵਿੱਚ ਤੁਹਾਡਾ ਨਾਂ ਕੋਈ ਲੈਂਦਾ ਜਿਵੇਂ ਮੰਨ ਲਓ ਕੋਈ ਅਰਸ਼ਵੀਰ ਸਿੰਘ ਦੀ ਮੰਮੀ ਨੂੰ ਕਹਿੰਦਾ ਅਰਸ਼ਵੀਰ ਸਿੰਘ ਉਹ ਫਿਰ ਇੱਦਾਂ ਕਹਿੰਦੀ ਨਹੀਂ ਮੈਂ ਇਰੀਟੇਟ ਹੁੰਦੀ ਇਹ ਨਾਂ ਸੁਣ ਕੇ ਕਹਿੰਦੀ ਇੱਦਾਂ ਕਹਿੰਦੀ ਇੱਦਾਂ ਨਹੀਂ ਕਿ ਕਹਿੰਦੀ ਇੱਦਾਂ ਮੰਮੀ ਕਦੇ ਇੱਦਾਂ ਕਹਿੰਦੀ ਮੇਰੇ ਬੱਚੇ ਦਾ ਨਾਂ ਨਾ ਮੇਰੇ ਕੋਲ ਲਓ ਮੈਨੂੰ ਇਰੀਟੇਸ਼ਨ ਹੁੰਦੀ ਕਹਿੰਦੀ ਨਹੀਂ ਇਸੇ ਤਰ੍ਹਾਂ ਹੀ ਜਦੋਂ ਫਿਰ ਤੁਹਾਡੀ ਮੰਮੀ ਦਾ ਤੁਹਾਡੇ ਡੈਡੀ ਦਾ ਕੋਈ ਤੁਹਾਡੇ ਕੋਲ ਨਾਂ ਲੈਂਦਾ ਤੁਸੀਂ ਕਦੇ ਕਿਹਾ ਮੇਰੇ ਡੈਡੀ ਦਾ ਨਾਂ ਨਾ ਲਓ ਮੈਨੂੰ ਇਰੀਟੇਸ਼ਨ ਹੁੰਦੀ ਕਦੇ ਕਿਹਾ ਮੇਰੀ ਮੰਮ ਦਾ ਨਾਂ ਨਾ ਲਓ ਮੈਨੂੰ ਇਰੀਟੇਸ਼ਨ ਹੁੰਦੀ ਕਿਹਾ ਕਦੇ ਹਾਂ ਫਿਰ ਸਾਡੇ ਮਹਾਰਾਜ ਜੀ ਪਿਆਰੇ ਆ ਕਰਨਨ ਪੂਰ ਰਹਿਓ ਜਸ ਪ੍ਰੀਤਮ ਕਰਨਨ ਕਹਿੰਦੇ ਆ ਆਹ ਕੰਨਾਂ ਨੂੰ ਪਹਿਲਾਂ ਮਹਾਰਾਜ ਨੇ ਕਿਹਦੀ ਗੱਲ ਕੀਤੀ ਸੀ ਹੱਥਾਂ ਦੀ ਫਿਰ ਕਿਹਦੀ ਕੀਤੀ ਸੀ ਜੀਵ ਦੀ ਫਿਰ ਕੀਤੀ ਸੀ ਅੱਖਾਂ ਦੀ ਹੁਣ ਕਿਹਦੀ ਗੱਲ ਕਰਦੇ ਆ ਵੈਰੀ ਗੁੱਡ ਉੱਚੀ ਦੱਸੋ ਕਿਹਦੀ ਮਹਾਰਾਜ ਕਹਿੰਦੇ ਕਰਨਨ ਪੂਰ ਰਹਿਓ ਜਸ ਪ੍ਰੀਤਮ ਜਦੋਂ ਮੇਰੇ ਕੰਨਾਂ ਵਿੱਚ ਰੱਬ ਦਾ ਨਾਂ ਪਿਆ ਹੁਣ ਤੁਹਾਨੂੰ ਪਤਾ ਲੱਗ ਗਿਆ ਨਾ ਵੀ ਕਿਉਂ ਪਿਆ ਜਿਵੇਂ ਮੰਮੀ ਡੈਡੀ ਦਾ ਨਾਂ ਸੁਣ ਕੇ ਬੱਚਿਆਂ ਨੂੰ ਸ਼ਾਂਤੀ ਆਉਂਦੀ ਆ ਬੱਚਿਆਂ ਨੂੰ ਮੰਮੀ ਡੈਡੀ ਦਾ ਨਾਂ ਸੁਣ ਕੇ ਸ਼ਾਂਤੀ ਆਉਂਦੀ ਰੱਬ ਸਾਡੇ ਮਾਤਾ ਪਿਤਾ ਆ ਵਾਹਿਗੁਰੂ ਜੀ ਸਾਡੇ ਮੰਮੀ ਡੈਡੀ ਆ ਵਾਹਿਗੁਰੂ ਜੀ ਸਾਡੇ ਪਿਆਰੇ ਪ੍ਰੀਤਮ ਨੇ ਮਹਾਰਾਜ ਕਹਿੰਦੇ ਕਰਨਨ ਪੂਰ ਰਹਿਓ ਜਸ ਪ੍ਰੀਤਮ ਇਹਨਾਂ ਕੰਨਾਂ ਵਿੱਚ ਜਦੋਂ ਵਾਹਿਗੁਰੂ ਜੀ ਦਾ ਜਸ ਪਿਆ ਜਦੋਂ ਵਾਹਿਗੁਰੂ ਜੀ ਦਾ ਨਾਮ ਇਹਨਾਂ ਕੰਨਾਂ ਦੇ ਵਿੱਚ ਆ ਕੇ ਐਂਟਰ ਹੋਇਆ ਪਿਆ ਇਹਨਾਂ ਕੰਨਾਂ ਵਿੱਚ ਫਿਰ ਕੀ ਹੋਇਆ
ਕਲ ਮਲ ਦੋਖ ਸਗਲ ਮਲ ਹਰਸਨ। ਹਰਸਨ ਕਿਹਨੂੰ ਕਹਿੰਦੇ ਆ? ਭੱਜ ਜਾਣਾ। ਕੀ ਕਹਿੰਦੇ ਆ? ਹਰਸਨ ਦਾ ਮਤਲਬ ਭੱਜ ਜਾਣਾ। ਪੰਜਾਬੀ ਵਿੱਚ ਇੱਕ ਸ਼ਬਦ ਆ ਹਰਨ ਹੋ ਜਾਣਾ, ਉਹਦਾ ਮਤਲਬ ਹੁੰਦਾ ਭੱਜ ਜਾਣਾ। ਕਹਿੰਦੇ ਆ ਕਲ ਮਲ ਦੋਖ ਸਗਲ ਮਲ ਹਰਸਨ। ਕਲ ਮਲ ਦੋਖ ਹੁੰਦੇ ਆ ਜਿਵੇਂ ਕੋਈ ਕਲੇਸ਼ ਮਨ ਦੇ ਵਿੱਚ ਮੈਲ ਲੱਗੀ ਹੋਈ। ਪੰਜ ਵਿਕਾਰਾਂ ਦੇ ਨਾਂ ਆਉਂਦੇ ਆ, ਮੈਂ ਪਹਿਲੇ ਦਾ ਲੈਂਦਾ ਫਿਰ ਤੁਹਾਨੂੰ ਸ਼ਾਇਦ ਯਾਦ ਆ ਜਾਵੇ। ਕਾਮ, ਲੋਭ, ਅਹੰਕਾਰ, ਪੰਜ ਹੋ ਗਏ। ਕਿਹੜੇ ਕਿਹੜੇ? ਪੰਜ ਹੋ ਗਏ। ਇਹਨਾਂ ਤੋਂ ਅੱਗੇ ਹੋਰ ਵਿਕਾਰ ਪੈਦਾ ਹੁੰਦੇ ਆ। ਜਦੋਂ ਰੱਬ ਦਾ ਨਾਮ ਮੇਰੇ ਕੰਨਾਂ ਵਿੱਚ ਪਿਆ, ਅੱਖਾਂ ਨੇ ਰੱਬ ਜੀ ਦੇ ਦਰਸ਼ਨ ਕਰ ਲਏ, ਜੀਵ ਰੱਬ ਜੀ ਦਾ ਨਾਮ ਜਪਣ ਲੱਗ ਪਈ, ਕੰਨਾਂ ਵਿੱਚ ਰੱਬ ਜੀ ਦਾ ਨਾਮ ਪੈਣ ਲੱਗ ਪਿਆ। ਕੰਨਾਂ ਵਿੱਚ ਰੱਬ ਜੀ ਦਾ ਨਾਮ ਜਦੋਂ ਪਿਆ ਫਿਰ ਕੀ ਹੋਇਆ? ਉਦੋਂ ਬਾਅਦ ਮਹਾਰਾਜ ਜੀ ਕਹਿੰਦੇ ਆ ਕਲ ਮਲ ਦੋਖ ਸਗਲ ਮਲ ਹਰਸਨ। ਜਿੰਨੇ ਮੇਰੇ ਮਾੜੇ ਭੈੜੇ ਕਰਮ ਸੀ, ਜਿੰਨੇ ਕਲੇਸ਼ ਸੀ, ਜਿੰਨੀ ਮਨ ਨੂੰ ਮੈਲ ਲੱਗੀ ਹੋਈ ਸੀ, ਜਿੰਨੇ ਮੇਰੇ ਅੰਦਰ ਪਾਪ ਸੀ, ਜਦੋਂ ਮੈਂ ਕਿਸੇ ਵੱਲ ਵੇਖਦਾ ਸੀ ਵੇਖ ਕੇ ਮੈਨੂੰ ਉਹਦੇ ਔਗਣ ਦਿਸਦੇ ਸੀ ਤੇ ਮੈਨੂੰ ਗੁੱਸਾ ਆਉਂਦਾ ਸੀ, ਕਿਉਂਕਿ ਮੈਲ ਮੇਰੀ ਉਹ ਆਪਣੀ ਸੀ। ਸਾਡੀ ਆਪਣੀ ਜਿਹੋ ਜਿਹੀ ਸੋਚ ਹੋਊਗੀ ਉਦਾਂ ਦਾ ਸਾਨੂੰ ਸਾਹਮਣੇ ਬੰਦਾ ਦਿਸਣਾ। ਸਮਝ ਲੱਗੀ ਮੇਰੀ ਗੱਲ? ਜੇ ਤੁਸੀਂ ਸੋਚਦੇ ਆ, ਤੁਸੀਂ ਮੇਰੇ ਵਾਸਤੇ ਮਨ ਵਿੱਚ ਇੱਦਾਂ ਦੀ ਗੱਲ ਬਣਾ ਲਈ ਵੀ ਇਹ ਬੰਦਾ ਚੰਗਾ ਆ, ਉਹ ਤਾਂ ਬਣੀ ਕਿਉਂਕਿ ਤੁਸੀਂ ਆਪ ਪਹਿਲਾਂ ਅੰਦਰੋਂ ਚੰਗੇ ਆ। ਜੇ ਤੁਸੀਂ ਮੈਨੂੰ ਸੋਚਿਆ, ਕਿਸੇ ਨੂੰ ਵੀ ਸੋਚਿਆ, ਮੇਰੀ ਆਪਣੀ ਗੱਲ ਨਹੀਂ, ਕਿਸੇ ਨੂੰ ਵੀ ਸੋਚਿਆ, ਜੇ ਤੁਸੀਂ ਸੋਚਿਆ ਵੀ ਨਹੀਂ ਇਹ ਬੰਦਾ ਵਧੀਆ ਨਹੀਂ ਹੈ, ਇਹ ਤਾਂ ਆਇਆ, ਇਹ ਤਾਂ ਆਇਆ, ਉਹਦੀਆਂ ਗਲਤੀ ਚੀਜ਼ਾਂ ਆਪਾਂ ਹਮੇਸ਼ਾ ਲੱਭੀ ਜਾਣੀਆਂ, ਫਿਰ ਇਹਦਾ ਮਤਲਬ ਤੁਹਾਡੇ ਅੰਦਰ ਵੀ ਉਦਾਂ ਦੀ ਚੀਜ਼ ਚੱਲਦੀ ਆ। ਸਮਝ ਲੱਗੀ ਗੱਲ? ਹੁਣ ਸਮਝ ਲੱਗੀ? ਉੱਚੀ ਦੱਸੋ। ਮਹਾਰਾਜ ਕਹਿੰਦੇ ਆ ਜਦੋਂ ਮੇਰੇ ਕੰਨਾਂ ਵਿੱਚ ਵਾਹਿਗੁਰੂ ਜੀ ਦਾ, ਰੱਬ ਜੀ ਦਾ, ਮਹਾਰਾਜ ਜੀ ਦਾ ਜਸ ਪਿਆ, ਨਾਮ ਪਿਆ, ਫਿਰ ਜਿਹੜੇ ਮੇਰੇ ਕਲ ਮਲ ਸੀ, ਜਿਹੜੇ ਮੇਰੇ ਮਾੜੇ ਭੈੜੇ ਕਰਮ ਸੀ, ਕਲੇਸ਼ ਸੀ, ਦੁੱਖ ਸੀ, ਮੈਲ ਲੱਗੀ ਸੀ ਅੰਦਰ, ਮਹਾਰਾਜ ਜੀ ਕਹਿੰਦੇ ਆ ਜਨਮ ਜਨਮ ਕੀ ਇਸ ਮਨ ਕਉ ਮਲ ਲੱਗੀ। ਕਿੰਨੀ ਮੈਲ ਲੱਗੀ ਆ? ਜਿੰਨੀ ਮੈਲ ਜ਼ਿਆਦਾ ਲੱਗਦੀ ਉਹਨਾਂ ਦਾ ਕਲਰ ਕਿਹੋ ਜਿਹਾ ਹੁੰਦਾ? ਮੈਲ ਦਾ ਰੰਗ ਕਿਹੋ ਜਿਹਾ ਹੁੰਦਾ? ਉੱਚੀ ਦੱਸੋ ਕਿਹੜਾ? ਮੈਲ ਦਾ ਰੰਗ ਕਿਹੜਾ ਹੁੰਦਾ? ਮਹਾਰਾਜ ਕਹਿੰਦੇ ਜਨਮ ਜਨਮ ਕੀ ਇਸ ਮਨ ਕਉ ਮਲ ਲੱਗੀ। ਇਹਦਾ ਰੰਗ ਹੁਣ ਕਿਹੋ ਜਿਹਾ ਹੋ ਗਿਆ? ਕਾਲਾ ਹੋਆ, ਸਿਆਹ ਹੋ। ਇੰਕ ਵੇਖੀ ਆ, ਇੰਕ ਦਾ ਰੰਗ ਕਿੰਨਾ ਕੁ ਹੁੰਦਾ? ਜੈੱਡ ਬਲੈਕ, ਡਾਰਕ ਬਲੈਕ। ਇੰਕ ਵੇਖੀ ਆ, ਇੰਕ ਦਾ ਰੰਗ ਕਿਹੋ ਜਿਹਾ ਹੁੰਦਾ? ਮਹਾਰਾਜ ਕਹਿੰਦੇ ਮੇਰਾ ਮਨ ਇਹੋ ਜਿਹਾ ਹੋ ਗਿਆ ਹੁਣ। ਮਹਾਰਾਜ ਕਹਿੰਦੇ ਤੇਰਾ ਮਨ, ਮਹਾਰਾਜ ਦਾ ਮਨ ਨਹੀਂ, ਸਾਡਾ ਮਨ, ਸਾਡਾ ਮਨ, ਸਾਡਾ ਬੰਦਿਆਂ ਦਾ ਮਨ ਇੱਦਾਂ ਦਾ ਹੋ ਗਿਆ ਜਿਵੇਂ ਇੰਕ ਹੁੰਦੀ ਕਾਲੇ ਰੰਗ ਦੀ। ਹੁਣ ਮਹਾਰਾਜ ਕਹਿੰਦੇ ਆ ਉਹ ਸਾਰਾ ਕੁਝ ਨਿਕਲ ਗਿਆ ਅੰਦਰੋਂ ਜਦੋਂ ਕੰਨਾਂ ਵਿੱਚ ਨਾਮ ਪਿਆ, ਜੀਵ ਨੇ ਜਪਿਆ। ਅਗਲੀ ਪੰਕਤੀ ਕੱਢਿਓ। ਮਹਾਰਾਜ ਕਹਿੰਦੇ ਉਹ ਨਿਕਲ ਗਿਆ ਹੁਣ ਮੇਰੇ ਅੰਦਰੋਂ ਸਾਰਾ ਕੁਝ ਜਦੋਂ ਕੰਨਾਂ ਵਿੱਚ ਰੱਬ ਦਾ ਨਾਮ ਪਿਆ। ਅੱਗੇ ਹੁਣ ਕਹਿੰਦੇ ਆ ਪਾਵਨ, ਧਾਵਨ, ਸਵਾਮੀ, ਸੁੱਖ, ਪੰਥਾ। ਪੰਥ ਦਾ ਮਤਲਬ ਕੀ ਹੁੰਦਾ? ਜਿਵੇਂ ਆਪਾਂ ਸਾਰੇ ਕਹਿੰਦੇ ਹਾਂ ਸਿੱਖ ਪੰਥ, ਸੁਣਿਆ ਕਦੇ? ਸੁਣਿਆ? ਉੱਚੀ ਦੱਸੋ। ਅੱਧੀ ਕਥਾ ਤੇ ਉੱਚੀ ਉੱਚੀ ਕਹਿਣ ਤੇ ਲੱਗ ਜਾਣੀ ਆ। 20 ਮਿੰਟ ਇਹਦੇ ਵਿੱਚੋਂ ਕੱਢ ਕੇ ਵੇਖੋਗੇ ਉੱਚੀ ਉੱਚੀ ਉੱਚੀ ਏਦਾਂ ਮੇਰੇ ਕਹਿੰਦੇ ਤੇ ਲੰਘ ਜਾਂਦੇ। ਹੁਣ ਮਹਾਰਾਜ ਕਹਿੰਦੇ ਆ ਸਿੱਖ ਪੰਥ। ਪੰਥ ਦਾ ਮਤਲਬ ਕੀ ਹੁੰਦਾ? ਪਾਥ, ਰਸਤਾ। ਪੰਧ, ਪੰਥ ਦਾ ਮਤਲਬ ਹੁੰਦਾ ਰਸਤਾ। ਇਹ ਸਿੱਖੀ ਦਾ ਰਸਤਾ, ਇਸ ਕਰਕੇ ਇਹਨੂੰ ਕੀ ਕਹਿੰਦੇ ਆ? ਸਿੱਖ ਪੰਥ। ਇਹ ਕਿਹਦਾ ਰਸਤਾ? ਓਏ ਉੱਚੀ ਦੱਸੋ, ਸਿੱਖ ਪੰਥ। ਸਿੱਖ ਪੰਥ ਕਿਉਂ ਕਹਿੰਦੇ ਆ? ਇਹ ਕਾਹਦਾ ਰਸਤਾ? ਸਿੱਖੀ ਦਾ ਰਸਤਾ। ਮਹਾਰਾਜ ਕਹਿੰਦੇ ਆ ਪਾਵਨ, ਧਾਵਨ, ਸਵਾਮੀ, ਸੁੱਖ, ਪੰਥਾ। ਪਹਿਲਾਂ ਮਹਾਰਾਜ ਨੇ ਕਿਹਦੀ ਗੱਲ ਕੀਤੀ ਸੀ? ਹੱਥਾਂ ਦੀ। ਫਿਰ ਕਿਹਦੀ ਕੀਤੀ ਸੀ? ਫਿਰ ਕਿਹਦੀ ਕੀਤੀ ਸੀ? ਫਿਰ ਕਿਹਦੀ ਕੀਤੀ ਸੀ? ਹੁਣ ਕਿਹਦੀ ਕਰਦੇ ਆ? ਪੈਰਾਂ ਦੀ। ਧਾਵਨ ਕਿਹਨੂੰ ਕਹਿੰਦੇ ਆ? ਪੈਰਾਂ। ਮਹਾਰਾਜ ਕਹਿੰਦੇ ਪਵਿੱਤਰ ਹੋ ਗਏ ਪੈਰ, ਪਾਵਨ, ਧਾਵਨ, ਸਵਾਮੀ, ਸੁੱਖ, ਪੰਥਾ। ਜਦੋਂ ਰੱਬ ਦੇ ਰਾਹ ਤੇ ਚੱਲਿਆ, ਹੁਣ ਤੁਸੀਂ ਗੁਰਦੁਆਰਾ ਸਾਹਿਬ ਆਏ ਆ, ਕੈਂਪ ਵਿੱਚ ਆਏ ਆ, ਤੁਰ ਕੇ ਆਏ ਨਾ, ਤੁਰ ਕੇ ਕਾਰ ਵਿੱਚ ਬਹਿ ਗਏ, ਫਿਰ ਕਾਰ ਚੋਂ ਉਤਰ ਕੇ ਇੱਥੇ ਵੀ ਤਾਂ ਤੁਰ ਕੇ ਆਏ ਆ, ਇੱਥੇ ਤਾਂ ਹੀ ਕਾਰ ਆਈ ਅੰਦਰ, ਇੱਥੇ ਤੁਰ ਕੇ ਆਏ ਨਾ, ਥੋੜਾ ਥੋੜਾ ਪੈਰਾਂ ਨੂੰ ਯੂਜ਼ ਕੀਤਾ। ਯੈਸ। ਫਿਰ ਮਹਾਰਾਜ ਕਹਿੰਦੇ ਪਾਵਨ, ਧਾਵਨ,
स्वामी सुख पंथा अंग संग काया संत सरसन। महाराज कहिंदे जदों मैं चल के जदों सिखा सिख जदों चल के पैरां नाल महाराज जी दी संगत विच आउंदा रब दे राह ते जदों चलदा फिर रब दे प्यारियां दी संगत मिल जांदी आ। संग काया संत सरसन, रब दे प्यारियां दी जदों संगत मिल जांदी आ, रब दे प्यारियां दी संगत मिलण दे नाल फिर जिहड़ी इह देही आ इह पवित्र हो जांदी आ, है ना। आनंद साहिब फिर महाराज की कहिंदे आ, इह शरीर आ इस जग में है आए क्या के कर्म कमाया, जा तू जिन हर तेरा सो हर। महाराज कहिंदे वेख तू की कीता काम, जिन्हें तैनू बनाया, जिन्हें बॉडी बनाई है तेरी, आ फिजिकल अपीयरेंस जिहड़ी तैनू दिसदी आ, जिन्हें तेरी बॉडी बनाई है, महाराज कहिंदे वेख तू पुठा काम कीता, उहनू मन विच नहीं वसाया, मन विच नहीं आया तेरे, उह की कीता तू ए दुनिया विच आके ए शरीर लिया के। हुण महाराज कहिंदे आ पावन तवा पावन तावन स्वामी सुख पंथा अंग संग काया संत सरसन। रब दे प्यारियां दे नाल रह के हुण संगत विच आए तुसीं चंगीआं गल्लां सिखदे ना, जदों तो संगत विच जाने फिर की सिखदे माड़ियां गल्लां। हुण जदों रब दे प्यारियां दी संगत दे विच आ के बैठोगे, रब दे प्यारियां दी संगत दे विच आ के महाराज जी दे नाल मिलाप होऊगा, महाराज जी दी सिक्ख्या नूं सुणोगे, फिर महाराज सच्चे पातशाह कहिंदे ओह पैर वी पवित्र हो जांदे आ संगत दे विच आउण दे नाल। पहलां की पवित्र होया हथ, फिर की पवित्र होया जीव, फिर की पवित्र होईआं अखां, फिर की पवित्र होए कन्न, हुण की पवित्र हो गए पैर। महाराज सच्चे पातशाह कहिंदे जदों संगत विच आओगे फिर पैर वी पवित्र हो जाणगे। अगे खड़ो अगे महाराज कहिंदे आ सरन गही पूरन अविनाशी आन उपाव थकित नहीं कर सन। किड्डी वड्डी गल कही आ महाराज ने, यह लास्ट पंक्तियां ने, बस एक होर रह गई मैनूं लगदा शायद इस तों बाद। महाराज कहिंदे सरन गही पूरन अविनाशी, जदों तो रब दी शरण विच आए आ, जदों तो महाराज जी दे चरणां विच बैठे

ਜੰਗਲਾਂ ਵਿੱਚ ਜਾ ਕੇ ਬਹੁਤ ਸਾਰੇ ਲੋਕ, ਭਗਤ ਧਰੂ ਜੀ ਨੂੰ ਤਾਂ ਫਿਰ ਵੀ ਰੱਬ ਮਿਲ ਗਿਆ, ਬਹੁਤ ਸਾਰੇ ਲੋਕ ਜੰਗਲਾਂ ਵਿੱਚ ਭਗਤੀ ਕਰਨ ਗਏ ਪਰ ਥੱਕ ਗਏ, ਰੱਬ ਨਹੀਂ ਮਿਲਿਆ। ਬਹੁਤ ਸਾਰੇ ਰਿਸ਼ੀ ਮੁਨੀ ਜੰਗਲਾਂ ਵਿੱਚ ਗਏ, ਪਾਣੀ ਵਿੱਚ ਪੁੱਠੇ ਲੰਮ ਕੇ ਅੱਗ ਨੂੰ ਆਪਣੇ ਆਸੇ ਪਾਸੇ ਕਰਕੇ ਅੱਗ ਦੇ ਵਿਚਾਲੇ ਬਹਿੰਦੇ, ਤੁਸੀਂ ਸੁਣੀਆਂ ਨਾ ਸਾਰੀਆਂ ਗੱਲਾਂ, ਏਦਾਂ ਕਰਦੇ ਰਹੇ ਪਰ ਨਹੀਂ ਰੱਬ ਮਿਲਿਆ। ਕੋਈ ਛੋਟੀ ਹੈ ਵੀ ਉਹਨਾਂ ਨੂੰ ਰੱਬ ਮਿਲਿਆ? ਮਹਾਰਾਜ ਕਹਿੰਦੇ ਨਹੀਂ, ਜਿਹੜੇ ਹੋਰ ਸਾਰੇ ਉਪਾਅ ਸੀ, ਜਿਹੜੇ ਹੋਰ ਸਾਰੇ ਐਫਰਟਸ ਸੀ, ਜਿਹੜੀਆਂ ਹੋਰ ਸਾਰੀਆਂ ਚੀਜ਼ਾਂ ਸੀ ਕਰਨ ਵਾਲੀਆਂ, ਜਿਹੜਾ ਹੋਰ ਉਹ ਸਾਰਾ ਕੁਝ ਟਰਾਈ ਕਰਦੇ ਸੀ, ਮਹਾਰਾਜ ਕਹਿੰਦੇ ਉਹ ਕਰਨ ਤੋਂ ਥੱਕ ਗਏ ਸਾਰੇ। ਦੁਬਾਰੇ ਰਿਪੀਟ ਕਰੀਏ, ਪਹਿਲਾਂ ਕੀ ਪਵਿੱਤਰ ਹੋਇਆ ਸੀ? ਸਾਰੇ ਬੋਲੋ, ਕੀ ਹੋਇਆ ਸੀ? ਪਿਛਲਿਆਂ ਦੀ ਆਵਾਜ਼ ਨਹੀਂ ਆਈ। ਪਹਿਲਾਂ ਕੀ? ਪਹਿਲਾਂ ਹੱਥ ਪਵਿੱਤਰ ਹੋ ਗਏ। ਦੂਜੇ ਨੰਬਰ ਤੇ ਕੀ ਪਵਿੱਤਰ ਹੋਇਆ ਸੀ? ਜੀ। ਤੀਜੇ ਨੰਬਰ ਤੇ? ਫੇਰ ਹੁਣ ਮਹਾਰਾਜ ਕਹਿੰਦੇ ਆ, ਜਦੋਂ ਇਹ ਸਾਰਾ ਕੁਝ ਪਵਿੱਤਰ ਹੋ ਗਿਆ, ਅੱਖਾਂ ਕੰਨ ਹੱਥ ਪੈਰ ਮਤ ਬੁੱਧ ਅੰਦਰੋਂ ਸਾਰੀ ਮੈਲ ਨਿਕਲ ਗਈ। ਪਹਿਲਾਂ ਮਹਾਰਾਜ ਨੇ ਪਿਛਲੀ ਪੰਕਤੀ ਵਿੱਚ ਕਿਹਾ, ਅੰਦਰੋਂ ਸਾਰੀਆਂ ਉਹ ਮਾੜੀਆਂ ਭੈੜੀਆਂ ਚੀਜ਼ਾਂ, ਸਾਰੀ ਮੈਲ, ਸਭ ਕੁਝ ਨਿਕਲ ਗਿਆ ਅੰਦਰੋਂ। ਹੁਣ ਮਹਾਰਾਜ ਕਹਿੰਦੇ, ਜਿਹੜੇ ਹੋਰ ਉਪਾਅ ਕਰਦੇ ਸੀ ਨਾ ਰੱਬ ਨੂੰ ਮਿਲਣ ਵਾਸਤੇ, ਮਹਾਰਾਜ ਕਹਿੰਦੇ ਉਹ ਕਰਦੇ ਕਰਦੇ ਥੱਕ ਗਏ। ਇਹ ਕਿਹਦੇ ਅਰਥ ਇਹ ਆ? ਦੂਜੇ ਅਰਥ ਇਹ ਆ, ਮਹਾਰਾਜ ਕਹਿੰਦੇ ਮੈਂ ਉਹ ਥੱਕ ਗਿਆ ਸੀ ਹੋਰ ਹੀਲੇ ਵਸੀਲੇ ਕਰਦਾ ਕਰਦਾ, ਪਰ ਜਦੋਂ ਸੰਗਤ ਵਿੱਚ ਆਇਆ ਨਾ, ਇੱਥੇ ਆ ਕੇ ਜਦੋਂ ਸਾਰਾ ਕੁਝ ਪਵਿੱਤਰ ਹੋ ਗਿਆ, ਫਿਰ ਮਹਾਰਾਜ ਕਹਿੰਦੇ ਹੁਣ ਫਿਰ ਮੈਨੂੰ ਹੋਰ ਕੁਝ ਕਰਨਾ ਹੀ ਨਹੀਂ ਪਿਆ, ਸਾਰਾ ਕੁਝ ਜਦੋਂ ਪਵਿੱਤਰ ਹੀ ਹੋ ਗਿਆ, ਫਿਰ ਪਵਿੱਤਰ ਨੂੰ ਹੋਰ ਕੀ ਪਵਿੱਤਰ ਕਰਨਾ? ਸਮਝ ਲੱਗੀ? ਜਿਵੇਂ ਦੇਖੋ, ਇੱਕ ਕੋਕ ਦਾ ਗਲਾਸ ਆ, ਕਾਹਦਾ ਗਲਾਸ ਆ? ਕਾਹਦਾ? ਕੋਕ ਨਾਲ ਭਰਿਆ ਹੋਇਆ ਇੱਕ ਗਲਾਸ ਫੁੱਲ। ਕੋਕ ਦਾ ਕਲਰ ਕੀ ਆ? ਕਾਲਾ, ਬਲੈਕ। ਕਾਲੇ ਰੰਗ ਦਾ ਗਲਾਸ ਆ ਕੋਕ ਦਾ। ਹੁਣ ਮੈਂ ਇਹਦੇ ਵਿੱਚ ਪਾਣੀ ਪਾਉਣਾ ਸ਼ੁਰੂ ਕੀਤਾ, ਕੀ ਪਾਉਣ ਲੱਗਿਆ? ਪਾਣੀ ਦਾ ਕਲਰ ਕੀ ਆ? ਕੁਛ ਵੀ ਨਹੀਂ, ਚਿੱਟਾ ਨਹੀਂ, ਕੁਛ ਵੀ ਨਹੀਂ। ਹੁਣ ਜਦੋਂ ਪਾਣੀ ਨੂੰ ਮੈਂ ਉਹ ਗਲਾਸ ਵਿੱਚ ਪਾਈ ਜਾਂਦਾ, ਕੋਕ ਉਹਦੇ ਵਿੱਚੋਂ ਬਾਹਰ ਆਈ ਜਾਂਦਾ, ਫਿਰ ਇੱਕ ਟਾਈਮ ਤੇ ਜਾ ਕੇ ਉਹਦਾ ਕਲਰ ਕਿਹੋ ਜਿਹਾ ਹੋ ਜਾਊਗਾ? ਚਿੱਟਾ। ਕਿਹਦੇ ਵਰਗਾ ਹੋ ਜਾਣਾ? ਪਾਣੀ ਵਰਗਾ। ਪਹਿਲਾਂ ਦੇਖੋ, ਦੁਬਾਰੇ ਗੱਲ ਸੁਣੋ, ਆਹ ਕਾਹਦਾ ਗਲਾਸ ਆ? ਕੋਕ ਦਾ। ਕੋਕ ਦਾ ਕਲਰ ਕੀ ਆ? ਕਾਲਾ, ਪੂਰਾ ਬਲੈਕ। ਹੁਣ ਮੈਂ ਇਹਦੇ ਵਿੱਚ ਪਾਣੀ ਪਾਉਣਾ ਸ਼ੁਰੂ ਕੀਤਾ, ਉਹ ਪਾਣੀ ਉਹਦੇ ਵਿੱਚ ਪਈ ਜਾਂਦਾ, ਮੈਂ ਚੱਕਿਆ ਨੀ ਗਲਾਸ, ਉੱਥੇ ਹੀ ਆ, ਉੱਤੇ ਪਾਣੀ ਪੈਂਦਾ। ਹੁਣ ਆ ਪਾਣੀ ਪਈ ਜਾਂਦਾ, ਇੱਕ ਟਾਈਮ ਤੇ ਆ ਕੇ ਹੁਣ ਉਹ ਜਿਹੜਾ ਕੋਕ ਸੀ ਉਹਦਾ ਕਲਰ ਕਿਹੋ ਜਿਹਾ ਹੋ ਜੂਗਾ? ਪਾਣੀ ਵਰਗਾ, ਕਿਉਂਕਿ ਉਹਦੇ ਵਿੱਚੋਂ ਜਿਹੜਾ ਕਾਲਾ ਰੰਗ ਸੀ ਉਹ ਨਿਕਲ ਜਾਣਾ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ, ਜਿਹੜੀ ਕਾਲੀ ਮੈਲ ਲੱਗੀ ਹੋਈ ਮਨ ਨੂੰ, ਜਦੋਂ ਇਹਦੇ ਵਿੱਚ ਪਾਣੀ ਵਾਂਗੂ ਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਜਾਈ ਗਿਆ ਨਾਮ, ਜਾਈ ਗਿਆ ਨਾਮ, ਫਿਰ ਉਹ ਜਿਹੜਾ ਕਾਲੇ ਰੰਗ ਦਾ ਸੀ ਅੰਦਰ ਮੈਲ ਲੱਗੀ ਜਿਹੜੀ, ਮਹਾਰਾਜ ਕਹਿੰਦੇ ਕਾਲਾ ਹੋਆ ਸਿਆਹ ਹੋ, ਮਹਾਰਾਜ ਕਹਿੰਦੇ ਉਹ ਨਿਕਲ ਜਾਣੀ ਅੰਦਰੋਂ। ਫਿਰ ਮਨ ਕਿਹੋ ਜਿਹਾ ਹੋ ਜਾਣਾ? ਪਾਣੀ ਵਾਂਗੂ ਨਿਰਮਲ। ਪਾਣੀ ਇੰਨਾ ਨਿਰਮਲ ਆ, ਜਿੱਦਾਂ ਦੇ ਰੰਗ ਉਹਦੇ ਵਿੱਚ ਪਾ ਦਈਏ ਉਦਾਂ ਦਾ ਹੋ ਜਾਂਦਾ, ਹਨਾ। ਪਰ ਜੇ ਪਾਣੀ ਵਿੱਚੋਂ ਉਹ ਰੰਗ ਨੂੰ ਕੱਢਣਾ ਹੋਵੇ, ਫਿਰ ਪਾਣੀ ਵਿੱਚ ਵਾਪਸ ਹੋਰ ਪਾਣੀ ਪਾਉਣਾ ਪੈਂਦਾ, ਫਿਰ ਉਹਦਾ ਰੰਗ ਲਾਈਟ ਹੋ ਜਾਂਦਾ। ਹੋਰ ਪਾਣੀ ਪਾਓਗੇ ਹੋਰ ਲਾਈਟ, ਹੋਰ ਪਾਣੀ ਪਾਓਗੇ ਹੋਰ ਲਾਈਟ, ਹੋਰ ਪਾਓਗੇ ਹੋਰ ਲਾਈਟ, ਐਟ ਐਂਡ ਜਾ ਕੇ ਉਹ ਪਾਣੀ ਪਾਣੀ ਬਣ ਜਾਂਦਾ, ਨਿਕਲ ਜਾਂਦਾ ਰੰਗ ਉਹਦੇ ਵਿੱਚ। ਸਮਝ ਲੱਗੀ ਗੱਲ? ਮਾਰੇ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਜਦੋਂ ਸਾਰਾ ਕੁਝ ਪਵਿੱਤਰ ਹੋ ਗਿਆ, ਹੱਥ ਪੈਰ ਬਾਹਰੋਂ ਸਾਰੀ ਬਾਡੀ ਸਰੀਰ ਅੱਖਾਂ ਰਸਨਾ ਸਭ ਕੁਝ ਪਵਿੱਤਰ ਹੋ ਗਿਆ, ਅੰਦਰੋਂ ਮੈਲ ਨਿਕਲ ਗਈ, ਫਿਰ ਮਾਰੇ ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣ ਪਵਿੱਤਰ ਹੀ ਪਵਿੱਤਰ ਹੋ ਗਿਆ ਸਾਰਾ ਕੁਝ। ਅਗਲੀ ਪੰਕਤੀ ਕੱਢੋ, ਇਹ ਲਾਸਟ ਪੰਕਤੀ ਆ। ਹੁਣ ਮਹਾਰਾਜ ਕਹਿੰਦੇ, ਕਰ ਗਹਿ ਲੀਏ ਨਾਨਕ ਜਨ ਆਪਣੇ, ਅੰਧ ਘੋਰ ਸਾਗਰ ਨਹੀਂ ਮਰਸਨ। ਕਰ ਹੱਥ ਨੂੰ ਕਹਿੰਦੇ ਆ, ਗੱਲ ਕਿੱਥੋਂ ਸ਼ੁਰੂ ਕੀਤੀ ਸੀ ਮਹਾਰਾਜ ਨੇ? ਹੱਥਾਂ ਤੋਂ। ਕਿੱਥੋਂ ਸ਼ੁਰੂ ਕੀਤੀ ਸੀ? ਹੁਣ ਫੇਰ ਮਹਾਰਾਜ ਕਹਿੰਦੇ ਆ, ਕਰ ਗਹਿ ਲੀਏ ਨਾਨਕ ਜਨ ਆਪਣੇ। ਜਦੋਂ ਦਾ ਮਹਾਰਾਜ ਜੀ ਨੇ ਮੇਰਾ ਹੱਥ ਫੜ ਕੇ ਮੈਨੂੰ ਆਪਣਾ ਬਣਾ ਲਿਆ। ਕਿਹਨੇ ਹੱਥ ਫੜਿਆ? ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ। ਵੇਖੋ, ਸਾਡੇ ਹੱਥਾਂ ਵਿੱਚ ਆ ਕੀ ਪਾਏ ਹੋਏ? ਦੋ ਕੀ ਪਾਏ ਆ? ਇਹਦਾ ਮਤਲਬ ਕੀ ਆ? ਸਾਡੇ ਹੱਥ ਫੜੇ ਹੋਏ ਆ ਕਿਹਨੇ? ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ। ਮੇਰੇ ਆ ਦੋਨੇ ਹੱਥਾਂ ਵਿੱਚ ਕੜੇ ਪਾਏ ਨਾ, ਤੁਹਾਡੇ ਸਾਰਿਆਂ ਨੇ ਕੜੇ ਪਾਏ। ਇਹਦਾ ਮਤਲਬ ਕੀ ਆ? ਹੱਥ ਕਿਹਨੇ ਫੜਿਆ ਹੋਇਆ? ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹੱਥ ਫੜਿਆ ਹੋਇਆ। ਹੁਣ ਜੇ ਮੈਂ ਕੜਾ ਲਾ ਦਵਾਂ ਫਿਰ ਮੈਂ ਕੀ ਸਮਝੂੰਗਾ? ਹੱਥ ਨਹੀਂ ਫੜਿਆ ਹੋਇਆ, ਕੜਾ ਹੀ ਨਹੀਂ ਹੈਗਾ। ਜਿਹਦੇ ਨਾਲ ਫੜਨਾ ਸੀ ਹੱਥ, ਉਹ ਕੜਾ ਹੀ ਨਹੀਂ ਹੱਥ ਵਿੱਚ ਹੈਗਾ।
ਸਿੱਖੀ ਦੀ

0: ਨਿਸ਼ਾਨੀ ਆ ਕੜਾ, ਕੜਾ ਹੀ ਨੀ ਹੱਥ ਵਿੱਚ ਪਾਇਆ ਹੋਇਆ। ਫਿਰ ਮੈਨੂੰ ਹੁਣ ਤਾਂ ਯਾਦ ਆਉਂਦਾ ਗੁਰੂ ਗੋਬਿੰਦ ਸਿੰਘ ਜੀ ਨੇ ਮੇਰੇ ਦੋਨੇ ਹੱਥ ਫੜੇ ਆ ਕਿਉਂਕਿ ਦੋਨਾਂ ਹੱਥਾਂ ਵਿੱਚ ਕੜੇ ਪਾਏ ਹੋਏ ਆ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਆ ਰੱਬ ਨੇ ਆਹ ਮੇਰਾ ਜਿਹੜਾ ਹੱਥ ਆ ਨਾ ਇੱਥੋਂ ਆਏ ਫੜ ਲਿਆ, ਕਰ ਗਿਆ ਲੀਏ ਨਾਨਕ ਜਨ ਆਪਣੇ। ਮਹਾਰਾਜ ਜੀ ਨੇ ਜਦੋਂ ਮੈਨੂੰ ਆਪਣਾ ਬਣਾ ਲਿਆ, ਜਦੋਂ ਰੱਬ ਜੀ ਨੇ ਮੈਨੂੰ ਆਪਣਾ ਬਣਾ ਲਿਆ, ਜਦੋਂ ਮਹਾਰਾਜ ਜੀ ਨੇ ਆਪਣਿਆਂ ਚਰਨਾਂ ਦੇ ਨਾਲ ਜੋੜ ਲਿਆ, ਜਦੋਂ ਰੱਬ ਜੀ ਨੇ ਸਿੱਖੀ ਦੀ ਦਾਤ ਬਖਸ਼ ਦਿੱਤੀ, ਜਦੋਂ ਵਾਹਿਗੁਰੂ ਜੀ ਨੇ ਤਰਸ ਕੀਤਾ ਅੰਮ੍ਰਿਤ ਦੀ ਦਾਤ ਮਿਲ ਗਈ, ਹੁਣ ਕੈਂਪ ਦੇ ਨਾਲ ਕੀ ਹੋਣਾ? ਫਿਰ ਅੰਮ੍ਰਿਤ ਅੰਮ੍ਰਿਤ ਸੰਚਾਰ। ਉਦਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਾਹਾਂ ਫੜਨੀਆਂ ਸਾਰਿਆਂ ਦੀਆਂ, ਕੀ ਕਰਨਾ ਮਹਾਰਾਜ ਨੇ? ਬਾਹਾਂ ਫੜਨੀਆਂ ਮਹਾਰਾਜ ਨੇ। ਜਿਹੜੇ ਬਾਹਰ ਡਿੱਗਦੇ ਫਿਰਦੇ ਆ ਆਪਾਂ ਸਾਰੀ ਦੁਨੀਆਂ ਵਿੱਚ, ਮਹਾਰਾਜ ਨੇ ਕਹਿਣਾ ਆ ਜਾ ਤੂੰ ਵੀ ਆ ਜਾ, ਸਾਰੇ ਮਹਾਰਾਜ ਨੇ ਬਾਹਾਂ ਫੜ ਕੇ ਆਪਣੇ ਕੋਲ ਰੱਖਣੀਆਂ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਨੇ। ਫਿਰ ਮਹਾਰਾਜ ਕਹਿੰਦੇ ਮੈਂ ਨੀ ਨਰਕ ਵਿੱਚ ਪੈਣ ਦਿੰਦਾ ਆਪਣੇ ਸਿੱਖ ਨੂੰ, ਮੈਂ ਨੀ ਡਿੱਗਣ ਦਿੰਦਾ ਬਾਹਰ ਉਹਨੂੰ ਹੋਰ ਮਾੜੀ ਭੈੜੀ ਸੰਗਤ ਵਿੱਚ, ਉਹਨੂੰ ਨਹੀਂ ਡਿੱਗਣ ਦੇਣਾ ਹੋਰ ਮਾੜਿਆਂ ਭੈੜਿਆਂ ਕੁਕਰਮਾਂ ਦੇ ਵਿੱਚ। ਕਿਉਂ? ਕਿਉਂਕਿ ਹੱਥ ਫੜ ਲਿਆ। ਜਿੱਦਾਂ ਵੇਖੋ ਤੁਸੀਂ ਕਿਤੇ ਘੁੰਮਣ ਜਾਂਦੇ ਬਾਹਰ, ਹੁਣ ਸਟੈਂਪੀਡ ਆਉਣੀ ਵੇਖਣ ਜਾਣਾ, ਹਾਂ ਜਾਂਦੇ ਨਾ ਬੱਚੇ, ਫਿਰ ਮੰਮੀ ਡੈਡੀ ਕੀ ਕਰਦੇ? ਇੱਥੋਂ ਹੱਥ ਇੱਦਾਂ ਫੜ ਲੈਂਦੇ, ਕਾਹਤੋਂ ਫੜਦੇ ਆ? ਗੁਆਚ ਨਾ ਜਾਈਏ। ਕਿਉਂ ਫੜਦੇ ਆ? ਗੁਆਚ ਨਾ ਜਾਈਏ। ਇੱਥੋਂ ਹੱਥ ਫੜਦੇ ਕਿਉਂ? ਗੁਆਚ ਨਾ ਜਾਵੇ ਸਾਡਾ ਬੱਚਾ। ਮਹਾਰਾਜ ਕਹਿੰਦੇ ਆ ਕਰ ਗਏ ਲੀਏ ਨਾਨਕ ਜਨ ਆਪਣੇ। ਜਦੋਂ ਮਹਾਰਾਜ ਜੀ ਨੇ ਮੇਰਾ ਹੱਥ ਫੜ ਲਿਆ, ਕਿਉਂ ਫੜਿਆ ਮਹਾਰਾਜ ਨੇ ਹੱਥ? ਵੀ ਮੇਰਾ ਬੱਚਾ ਗੁਆਚ ਨਾ ਜਾਵੇ। ਕਿਉਂ ਫੜੀ ਬਾਂਹ ਮਹਾਰਾਜ ਨੇ? ਮੇਰਾ ਪੁੱਤ ਗੁਆਚ ਨਾ ਜਾਵੇ, ਹਨਾ। ਜੇ ਪੇਰੈਂਟਸ ਨੂੰ ਕੇਅਰ ਹੀ ਨਾ ਹੋਵੇ ਬੱਚਿਆਂ ਦੀ, ਫਿਰ ਭਾਵੇਂ ਗੁਆਚ ਜਾਣ। ਪੇਰੈਂਟਸ ਨੂੰ ਬੱਚਿਆਂ ਦੀ ਕੇਅਰ ਹੁੰਦੀ, ਉਹ ਫਿਰ ਬਾਂਹ ਹੱਥ ਫੜ ਕੇ ਰੱਖਦੇ ਆ, ਨਾ ਮੇਰਾ ਬੱਚਾ ਨਾ ਗੁੰਮ ਜੇ ਕਿਤੇ, ਇਹ ਨਾ ਕਿਤੇ ਲੋਸਟ ਹੋ ਜੇ। ਮਹਾਰਾਜ ਕਹਿੰਦੇ ਆ ਕਰ ਗਿਆ ਲੀਏ ਨਾਨਕ ਜਨ ਆਪਣੇ, ਅੰਧ ਘੋਰ ਸਾਗਰ ਨਹੀਂ ਮਰਸਨ। ਮਹਾਰਾਜ ਕਹਿੰਦੇ ਜਦੋਂ ਮਹਾਰਾਜ ਜੀ ਨੇ ਮੇਰਾ ਹੱਥ ਫੜ ਲਿਆ, ਮੈਨੂੰ ਆਪਣੇ ਚਰਨਾਂ ਵਿੱਚ ਰੱਖ ਲਿਆ, ਆਪਣੇ ਕੋਲੇ ਬਿਠਾ ਲਿਆ, ਆਪਣੇ ਕੋਲੇ ਬਹਿਣ ਦਾ ਸਮਾਂ ਦਿੱਤਾ, ਹੱਥਾਂ ਨਾਲ ਸੇਵਾ ਕੀਤੀ, ਅੱਖਾਂ ਨਾਲ ਦਰਸ਼ਨ ਕੀਤੇ, ਕੰਨਾਂ ਨਾਲ ਰੱਬ ਦਾ ਨਾਮ ਸੁਣਿਆ, ਤੁਸੀਂ ਹੁਣੇ ਸਾਰੇ ਸ਼ਬਦ ਦੇ ਅਰਥ ਸੁਣ ਲਿਆ। ਐਂਡ ਵਿੱਚ ਮਹਾਰਾਜ ਹੁਣ ਕਹਿ ਰਹੇ ਆ ਅਖੀਰਲੀ ਪੰਕਤੀ ਵਿੱਚ, ਮਹਾਰਾਜ ਕਹਿੰਦੇ ਫਿਰ ਉਹ ਅੰਧ ਘੋਰ ਸਾਗਰ ਨਹੀਂ ਮਰਸਨ। ਅੰਧ ਘੋਰ ਕਿਹੜਾ? ਅੰਧ ਘੋਰ ਉਹ ਆ ਜਿੱਥੇ ਇਹੋ ਜਿਹੀ ਮੌਤ ਮਰਦਾ ਬੰਦਾ, ਜਿੱਥੇ ਜਿੱਦਾਂ ਤੁਸੀਂ ਵੇਖਿਆ ਜਿੱਦਾਂ ਪ੍ਰਿਜ਼ਨ ਵਿੱਚ ਰੱਖਦੇ ਬੰਦਿਆਂ ਨੂੰ, ਸੌਖਾ ਹੁੰਦਾ ਨਾ। ਕਈ ਏਦਾਂ ਦੀਆਂ ਡਾਰਕ ਜੇਲਾਂ ਹੁੰਦੀਆਂ, ਏਦਾਂ ਦੀਆਂ ਪ੍ਰਿਜ਼ਨਾਂ ਹੁੰਦੀਆਂ ਬਹੁਤ ਡਾਰਕ, ਉਹਨਾਂ ਵਿੱਚ ਕੋਈ ਸੋਰਸ ਆਫ ਲਾਈਟ ਵੀ ਨਹੀਂ ਹੁੰਦਾ, ਕੋਈ ਸੋਰਸ ਆਫ ਵਾਟਰ ਵੀ ਨਹੀਂ ਹੁੰਦਾ, ਵਾਸ਼ਰੂਮ ਵੀ ਨਹੀਂ ਹੁੰਦਾ, ਨਰਕ ਵਰਗੀ ਜ਼ਿੰਦਗੀ ਹੁੰਦੀ ਆ। ਇਸੇ ਤਰ੍ਹਾਂ ਹੀ ਜਦੋਂ ਬੰਦਾ ਵਕਾਰ ਭੋਗਦਾ, ਮਾੜੀ ਸੰਗਤ ਕਰਦਾ, ਮਾੜੀਆਂ ਚੀਜ਼ਾਂ ਖਾਂਦਾ, ਮਾੜਾ ਵੇਖਦਾ, ਮਾੜਾ ਸੁਣਦਾ, ਮਾੜਾ ਬੋਲਦਾ, ਫਿਰ ਤੁਸੀਂ ਇੱਦਾਂ ਸਮਝੋ ਉਹ ਉਸ ਪ੍ਰਿਜ਼ਨ ਵਿੱਚ ਆ, ਉਹ ਉਸ ਜੇਲ੍ਹ ਵਿੱਚ ਆ ਜਿੱਥੇ ਨਾ ਤਾਂ ਸੋਰਸ ਆਫ ਲਾਈਟ ਆ, ਨਾ ਸੋਰਸ ਆਫ ਵਾਟਰ ਆ, ਨਾ ਉੱਥੇ ਕੋਈ ਫੈਸਿਲਿਟੀਜ਼ ਆ, ਬਸ ਚਾਰ ਕੰਧਾਂ ਨੇ ਆਸੇ ਪਾਸੇ, ਉੱਪਰ ਛੱਤ ਆ, ਥੋੜੀ ਜਿਹੀ ਆਕਸੀਜਨ ਆਉਣ ਵਾਸਤੇ ਉਹਦੇ ਕੋਲ ਟਾਈਮ ਕੋਈ ਜਗ੍ਹਾ ਬਣਾਈ ਹੋਈ ਆ ਸਪੇਸ, ਨਹੀਂ ਫਿਰ ਅੰਦਰੋਂ ਡਾਰਕ ਵਿੱਚ ਬੈਠਾ ਬੰਦਾ, ਉੱਥੇ ਵੀ ਬੰਦਾ ਮਰਦਾ ਆ, ਮਰਦਾ ਨਾ। ਪਰ ਜਿਹੜੀ ਆਮ ਪ੍ਰਿਜ਼ਨ ਵਿੱਚ ਬੰਦਾ ਮਰਦਾ ਉਹ ਥੋੜਾ ਫਿਰ ਵੀ ਸੌਖਾ ਹੁੰਦਾ, ਪਰ ਜਿਹੜਾ ਉਸ ਪ੍ਰਿਜ਼ਨ ਵਿੱਚ ਉਸ ਜੇਲ੍ਹ ਵਿੱਚ ਮਰਦਾ ਜਿੱਥੇ ਕੁਝ ਵੀ ਨਹੀਂ ਹੁੰਦਾ, ਉਹ ਮੌਤ ਬਹੁਤ ਔਖੀ ਹੁੰਦੀ ਆ। ਸਮਝ ਲੱਗੀ ਹੁਣ ਮੇਰੀ ਗੱਲ ਤੁਹਾਨੂੰ? ਸਮਝ ਲੱਗੀ? ਮਹਾਰਾਜ ਕਹਿੰਦੇ ਫਿਰ ਜਿਹੜੇ ਇਹ ਵਿਸ਼ੇ ਵਿਕਾਰਾਂ ਦਾ ਜਿਹੜਾ ਸਮੁੰਦਰ ਆ ਨਾ ਕੁੱਪ ਹਨੇਰੇ ਵਾਲਾ, ਜਿਹੜਾ ਵਿਸ਼ੇ ਵਿਕਾਰਾਂ ਵਾਲਾ ਇੱਕ ਹੋਰ ਸਮੁੰਦਰ ਆ, ਗਹਿਰਾ ਗੰਭੀਰ ਡੈਂਸ ਸਮੁੰਦਰ ਆ, ਜਿਹੜਾ ਬਹੁਤ ਸੰਘਣਾ ਸਮੁੰਦਰ ਆ, ਮਹਾਰਾਜ ਕਹਿੰਦੇ ਫਿਰ ਇਹਦੇ ਵਿੱਚ ਨਹੀਂ ਮਰਨਾ ਪੈਂਦਾ, ਜਿਹੜੇ ਪਿਛਲੇ ਸਾਰੇ ਕੰਮ ਕਰ ਲੈਂਦੇ ਜਿਹੜੇ ਮਹਾਰਾਜ ਨੇ ਸਾਨੂੰ ਦੱਸਿਆ। ਸਾਰਾ ਸ਼ਬਦ ਸਮਝ ਲੱਗਿਆ? ਉੱਚੀ ਦੱਸੋ। ਹਾਂ, ਇਹ ਸ਼ਬਦ ਹੁਣ ਚੰਗੀ ਤਰ੍ਹਾਂ ਸਮਝ ਲੱਗ ਗਿਆ ਤਾਂ ਹੁਣ ਇਹ ਤੁਹਾਡਾ ਕੈਂਪ ਸ਼ਬਦ ਆ, ਸਾਰਾ ਕੈਂਪ ਇਹ ਸ਼ਬਦ ਦੇ ਰਾਊਂਡ ਰਾਊਂਡ ਘੁੰਮਣਾ ਹੈ। ਇਹ ਸਾਰੇ ਕੈਂਪ ਵਿੱਚ ਇਹ ਜਿਹੜਾ ਸ਼ਬਦ ਆਪਾਂ ਹੁਣ ਵਿਚਾਰਿਆ ਇਹਦੇ ਆਪਾਂ ਨਾਲ ਨਾਲ ਵਿਚਾਰਾਂ ਕਰਨੀਆਂ, ਇਹਦੇ ਨਾਲ ਨਾਲ ਆਪਾਂ ਸਿੱਖਣੀ ਆ ਹੱਥਾਂ ਨਾਲ ਕਿ ਸਾਡੀ ਬਾਡੀ ਤੋਂ ਅਸੀਂ ਕੀ ਕੰਮ ਲੈਣਾ। ਮੈਂ ਤੁਹਾਨੂੰ ਪਹਿਲਾਂ ਕਿਹਾ ਸੀ, ਮਹਾਰਾਜ ਨੇ ਕਿਹਾ ਜਿਹੜੀ ਜੀਵ ਇਹਦਾ ਕੰਮ ਨਹੀਂ ਕਰਦੀ ਨਾਮ ਜਪਣ ਵਾਲਾ, ਫਿਰ ਇਹਨੂੰ ਕੀ ਕਰ ਦਿਓ? ਕੱਟ ਦਿਓ। ਜਿਹ ਬਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਏ, ਇਹਦਾ ਕੰਮ ਲੈਣਾ ਜੀਵ ਤੋਂ ਨਾਮ ਜਪਣਾ। ਹੁਣ ਰਹਿਰਾ ਸਾਹਿਬ ਜੀ ਦਾ ਪਾਠ ਹੋਣਾ, ਤੁਸੀਂ ਸਾਰਿਆਂ ਨੇ ਬੈਠ ਕੇ ਰਹਿਰਾ ਸਾਹਿਬ ਜੀ ਦਾ ਪਾਠ ਸੁਣਨਾ, ਤੇ ਨਾਲ ਕਰਨਾ ਵੀ ਆ। ਕੈਂਪ ਦੇ ਬਾਰੇ ਥੋੜੀਆਂ ਜਿਹੀਆਂ ਇੰਸਟਰਕਸ਼ਨਸ ਨੇ ਮੈਂ ਤੁਹਾਨੂੰ ਦੱਸ ਦਿੰਦਾ। Tomorrow is the first day of camp. Please reach for Nitnim at 6 AM. ਸਵੇਰੇ ਤੁਸੀਂ 6 ਵਜੇ ਸਾਰੇ ਧਿਆਨ ਨਾਲ ਸੁਣ ਲਓ, ਪੇਰੈਂਟਸ ਵੀ ਬੱਚੇ ਵੀ, ਕੱਲ੍ਹ ਨੂੰ ਅੰਮ੍ਰਿਤ ਵੇਲੇ 6 ਵਜੇ ਤੁਸੀਂ ਕੈਂਪ ਦੇ ਵਿੱਚ ਆਉਣਾ। ਕੱਲ੍ਹ ਨੂੰ, ਅੱਜ ਸ਼ੁਰੂ ਹੋ ਗਿਆ ਕੈਂਪ, ਪਰ ਪ੍ਰੋਪਰ ਕੈਂਪ ਦਾ ਕੱਲ੍ਹ ਤੋਂ ਦੇਣਾ ਪਹਿਲਾਂ। ਕੱਲ੍ਹ ਨੂੰ ਤੁਸੀਂ ਸਵੇਰੇ 6 ਵਜੇ ਆਉਣਾ, ਅਤੇ ਉਹਦੇ ਕਰਕੇ ਤੁਸੀਂ ਧਿਆਨ ਰੱਖਣਾ ਵੀ ਕੈਂਪ ਦੇ ਵਿੱਚ ਆਉਣ ਵਾਸਤੇ 6 ਵਜੇ ਆ ਜਾਣਾ, ਸ਼ਾਮ ਨੂੰ ਰਹਿਰ ਸਾਹਿਬ ਜੀ ਦੇ ਪਾਠ ਤੱਕ ਇੱਥੇ ਰਹਿਣਾ। ਗੇਮਸ ਵੀ ਹੋਣਗੀਆਂ, ਹਿਸਟਰੀ ਕਲਾਸਿਸ ਵੀ ਨੇ। ਭਾਈ ਜਗਦੀਪ ਸਿੰਘ ਜੀ ਨੂੰ ਸਪੈਸ਼ਲੀ ਆਪਾਂ ਆਸਟ੍ਰੇਲੀਆ ਤੋਂ ਬੁਲਾਇਆ ਇਸ ਵਾਰ, ਹੋਰ ਬਹੁਤ ਸਾਰੇ ਗੁਰਮੁਖ ਪਿਆਰਿਆਂ ਨੇ ਤੁਹਾਡੇ ਨਾਲ ਵਿਚਾਰਾਂ ਕਰਨੀਆਂ ਨੇ। ਮਹਾਰਾਜ ਜੀ ਦੇ ਸਤਿਕਾਰ ਦੇ ਉੱਪਰ ਇੱਕ ਪ੍ਰੈਜੈਂਟੇਸ਼ਨ ਬਣਾਈ ਆ, ਬਹੁਤ ਵਧੀਆ, ਉਹ ਵੀ ਤੁਸੀਂ ਵੇਖਣੀ ਆ। ਸਾਰਾ ਕੁਝ ਤੁਸੀਂ ਕਰਨਾ ਕੈਂਪ ਵਿੱਚ। ਸੋ ਰੈਕ ਟਾਈਮ ਵੀ ਹੋਊਗਾ, ਛੁੱਟੀਆਂ ਨੇ ਤੁਹਾਨੂੰ, ਤੁਸੀਂ ਆਉਣਾ 6 ਵਜੇ ਸਵੇਰੇ ਬੱਚਿਓ, ਤੁਸੀਂ ਗੁਰਦੁਆਰਾ ਸਾਹਿਬ ਪਹੁੰਚ ਜਾਣਾ, ਸ਼ਾਮ ਤੱਕ ਰਹਿਣਾ। ਮੀਂਹ ਅੱਜ ਵੀ ਕਾਫੀ ਪੈ ਰਿਹਾ, ਕੱਲ੍ਹ ਨੂੰ ਵੀ ਪੈਣਾ, ਉਹਦੇ ਕਰਕੇ ਜਿਹੜੀਆਂ ਆਊਟਡੋਰ ਐਕਟੀਵਿਟੀਜ਼ ਨੇ ਸ਼ਾਇਦ ਉਹਨਾਂ ਵਿੱਚ ਕੁਛ ਪ੍ਰੋਬਲਮ ਆਵੇ, ਪਰ ਤੁਸੀਂ ਮੀਂਹ ਵਾਸਤੇ ਥੋੜਾ ਜਿਹਾ ਧਿਆਨ ਰੱਖਣਾ, ਨਾਲ ਆਪਣੇ ਕੱਪੜੇ ਉਦਾਂ ਦੇ ਲੈ ਕੇ ਆਉਣੇ, ਕਿਉਂਕਿ ਅੱਜ ਥੋੜੇ ਆ ਬੱਚੇ, ਕੱਲ੍ਹ ਨੂੰ 650 ਬੱਚਾ ਹੋ ਜਾਣਾ। ਫਿਰ ਜਦੋਂ ਬਹੁਤ ਜ਼ਿਆਦਾ ਸਾਰੇ ਬੱਚੇ ਹੁੰਦੇ ਆ, ਫਿਰ ਸੰਭਾਲਣੇ ਵੀ ਔਖੇ ਹੁੰਦੇ ਆ। ਸੋ ਤੁਸੀਂ ਆਪਦੇ ਕੱਪੜੇ ਮੀਂਹ ਵਾਲੇ ਉਦਾਂ ਦੇ ਪਹਿਲਾਂ ਲੈ ਕੇ ਆਉਣੇ ਥੋੜੇ ਜਿਹੇ। ਉਦੋਂ ਲਾਸਟ ਤੇ ਇੰਪੋਰਟੈਂਟ ਚੀਜ਼, ਜਿਹੜੀਆਂ ਤੁਹਾਡੀਆਂ ਰਜਿਸਟ੍ਰੇਸ਼ਨ ਦੀਆਂ ਰਿਸੀਪਟ ਮਿਲ ਗਈਆਂ ਸੀ ਤੁਹਾਨੂੰ, ਉਹ ਤੁਸੀਂ ਕੱਲ੍ਹ ਨੂੰ ਲੈ ਕੇ ਆਉਣੀਆਂ, ਉਹ ਕੱਲ੍ਹ ਨੂੰ ਤੁਹਾਡੇ ਤੋਂ ਕਲੈਕਟ ਕੀਤੀਆਂ ਜਾਣਗੀਆਂ। ਕੱਲ੍ਹ ਨੂੰ ਤੁਸੀਂ ਉਹ ਸਾਡੇ ਵਾਲੰਟੀਅਰਸ ਨੂੰ ਇਹਨਾਂ ਨੂੰ ਜਮ੍ਹਾਂ ਕਰਾਉਣੀਆਂ ਨੇ। ਕੈਂਪ ਦੀਆਂ ਜਿਹੜੀਆਂ ਤੁਹਾਨੂੰ ਰਜਿਸਟ੍ਰੇਸ਼ਨ ਰਿਸੀਪਟਸ ਮਿਲੀਆਂ ਸੀ ਉਹ ਕੱਲ੍ਹ ਲੈ ਕੇ ਆਉਣੀਆਂ। 6 ਵਜੇ ਕੈਂਪ ਵਾਸਤੇ ਆ ਜਾਇਓ ਸਵੇਰੇ, ਫਿਰ ਸ਼ਾਮ ਤੱਕ ਆਪਾਂ ਇੱਦਾਂ ਹੀ ਮਹਾਰਾਜ ਜੀ ਦੀ ਸਿੱਖਿਆ ਦੀ ਗੱਲ ਕਰਾਂਗੇ, ਮਹਾਰਾਜ ਜੀ ਨਾਲ ਰਵਾਂਗੇ। ਆਓ ਹੁਣ ਸਾਰੇ ਮੂਲ ਮੰਤਰ ਪੜ੍ਹੀਏ, ਫਿਰ ਨਾਲ ਹੀ ਦਹਿਰਾ ਸਾਹਿਬ ਜੀ ਦਾ ਪਾਠ ਕਰਦੇ ਹਾਂ। ਇੱਕ ਓਅੰਕਾਰ
1: ਸੱਚ ਨਾਨਕ ਹੋਸੀ ਪੀ ਸੱਚ ਇੱਕ ਓਅੰਕਾਰ ਸਤਿ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਜੁਗ ਜੁਗ ਪਤੋ ਪਾਇਆ ਪੈਜ ਰੱਖਦਾ।

ਗਿਆ ਅਰਦਾਸ ਮਾਰੀ ਜੀਓ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਮੇਰਾ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗੌਤੀ ਜੀ ਸਹਾਏ ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਦਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਆ ਕਰ ਨੌਲੇ ਦਿਆਵੈ ਧਾਏ ਸਭ ਥਾਈ ਹੋਈ ਜੀ ਸਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਾਏ ਦਸਾਂ ਪਾਤਸ਼ਾਹ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਿਲਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆ ਚੌਹਾਂ ਸਾਹਿਬਜ਼ਾਦਿਆ ਚਾਲੀਆ ਮੁਕਤਿਆ ਹੱਠੀਆ ਜੱਪਿਆ ਤੱਪਿਆ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਰ ਕੀਤਾ ਤਿੰਨਾਂ ਪਿਆਰਿਆ ਸੁਚਾਰਿਆ ਦੀ ਕਮਾਈ ਦਾ ਧਿਆਨ ਤਿਲਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮਹੇਤ ਸੀਸ ਦਿੱਤੇ ਵੰਡ ਵੰਡ ਕਟਵਾਏ ਖੋਪੜੀ ਅਲਹਾਈਆ ਚਰਖੜੀਆਂ ਤੇ ਚਰੇ ਤਨ ਆਰਿਆਂ ਨਾਲ ਚੜਾਏ ਗਏ ਸਿੱਖੀ ਕੇਸਾ ਸਵਾਸਾਂ ਨਾਲ ਨਿਭਾਈ ਧਰਮਣੀ ਹਾਰਿਆ ਤਿੰਨਾਂ ਪਿਆਰਿਆ ਸਚਿਆਰਿਆ ਦੀ ਕਮਾਈ ਦਾ ਧਿਆਨ ਤਿੜਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤਿੜਕੇ ਖਾਲਸਾ ਜੀ ਬੋਲੋ ਜੀ ਪ੍ਰਥਮਾ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆ ਝੰਡੇ ਵੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰੱਖਾ ਵਾਹਿਗੁਰੂ ਹੇ ਅਕਾਲ ਪੁਰਖਾ ਭਲੇ ਬੰਦੇ ਸਦਾ ਸਾਹਿਬ ਦਾ ਤਾਰਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਂ ਨੇ ਤਾਣਿਆਂ ਦੇ ਤਾਂ ਨੇ ਉਹ ਟਿਆੜੀਓ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਜੂ ਰਹਿਰਾ ਸਾਹਿਬ ਜੀ ਦੀ ਬਾਣੀ ਦੀ ਅਰਦਾਸ ਹੈ ਜੀ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਅੱਖਰ ਵਾਡਾ ਘਾਟਾ ਬੁਲਜੁਗ ਮਾਫ਼ ਕਰਨੀ ਸਰਬਤ ਤੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ ਵੈ ਨਾਨਕ ਨਾ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖਵਾਰ ਹੋਏ ਸਭ ਮਿਲੈ ਗੇ ਵਜੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਜੋ

ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਨਾਮ ਸ੍ਰੀ ਵਾਹਿਗੁਰੂ ਜੀ ਸਾਥ ਨਾ ਚਾਲੇ ਬਿਨ ਭਜਨਾ ਵਿਖਿਆ ਸਗਲੀ ਚਾਰਾ ਹਰ ਹਰ ਨਾਮਕ ਭਾਵਨਾ ਨਾਨਕ ਹਿਓ ਤਨ ਸਾਰਾ ਫਿਰਤ ਫਿਰਤ ਪ੍ਰਭੇ ਆਇਆ ਪਰਿਆ ਤੋ ਸੁਨਾ ਨਾਨਕੀ ਪ੍ਰਭੇਨਤੀ ਆਪਣੀ ਭਗਤੀ ਲਾਇ ਸੋ ਕੋ ਡਲ ਗੁਰ ਸੇਵੀ ਐਨਸ ਸਹਿਜ ਸੁਭਾਅ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਤਾਨਾ ਵਾਹਿਗੁਰੂ ਜੀ ਜੈ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਬਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੇਰੇ ਹੀਰ ਰਤਨ ਨਾਮ ਅਰ ਬਸਿਆ ਗੁਰ ਹਾਥ ਤੜਿਓ ਮੇਰੇ ਮਾਥਾ ਜਨਮ ਜਨਮ ਕੇ ਗਿਰਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਤਾ ਮੇਰੇ ਹੀਰ ਰਤਨ ਨਾਮ ਹਰ ਬਸਿਆ ਗੁਰ ਹਾਥ ਤਰਿਓ ਮੇਰੇ ਮਾਤਾ ਜਨਮ ਜਨ ਕੇ ਕਿਲਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਤਾ ਮੇਰੇ ਮਨ ਭੱਜ ਰਾਮ ਨਾਮ ਸਭਿਆਤਾ ਗੁਰਪੂਰੀ ਹਰ ਨਾਮ ਦਿਡਾਇਆ ਬਿਨਾਂ ਮੈਂ ਜੀਵਨ ਬਿਤਾ ਰਹਾ ਬਿਨ ਗੁਣ ਮੂੜ ਪਏ ਹੈ ਮਨ ਮੁਖਾ ਤੇ ਮੋਹ ਮਾਇਆ ਨਿਤ ਪਾਤਾ ਤਿਨ ਸਾਧੂ ਚਰਨਾ ਸੇਵੇ ਕਬਹੋ ਤਿਨ ਸਭ ਜਨਮ ਅਕਾਤਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਭ ਲਿਓ ਜਨਮ ਸਨਾਤਾ ਮੋਹ ਕਉ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਾਤਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਬੰਦਾ ਹਮ ਅੰਧਲੇ ਕੋ ਗੁਰੀ ਅੰਚਲ ਦੀਜੈ ਜਨ ਨਾਨਕ ਚਲੈ ਮਿਲਨਤਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਬੰਦਾ ਹਮ ਅੰਧਲੇ ਕੋ ਗੁਰੀ ਅੰਚਲ ਦੀਜੈ ਜਨ ਨਾਨਕ ਚਲੈ ਮਿਰੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਦੇ ਚਰਨਾਂ ਚ ਬੇਨਤੀ ਆ, ਪਲੀਜ਼ ਤੁਸੀਂ ਦੀਵਾਨ ਹਾਲ ਚ ਸਜੇ ਰਹੋ, ਕਿਉਂਕਿ ਅੱਜ ਗੁਰੂ ਘਰ ਦੇ ਵਿੱਚ 2026 ਦੇ ਕੈਂਪ ਦੀ ਆਰੰਭਤਾ ਹੋ ਚੁੱਕੀ ਆ। ਬੱਚੇ ਬਹੁਤ ਜ਼ਿਆਦਾ ਨੇ, ਕੁਛ ਕੁ ਤਬਦੀਲੀਆਂ ਆਉਣ ਵਾਲੇ 5 ਦਿਨ ਦੇ ਵਿੱਚ ਗੁਰੂ ਘਰ ਵਿੱਚ ਕੀਤੀਆਂ ਜਾਣਗੀਆਂ। ਸਮੁੱਚੀ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਆ, ਪਲੀਜ਼ ਸਹਿਯੋਗ ਕਰਿਓ, ਕਿਉਂਕਿ ਬੱਚੇ ਬਹੁਤ ਅਮੋਲ ਖੀਰੇ ਨੇ, ਇਹਨਾਂ ਨੂੰ ਸਾਂਭਣਾ ਬਹੁਤ ਜ਼ਰੂਰੀ ਆ। ਅੱਜ ਗੁਰੂ ਘਰ ਵਿੱਚ ਕੈਂਪ ਦੀ ਆਰੰਭਤਾ ਹੋ ਗਈ ਆ। ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਤੱਕ ਇਹ ਕੈਂਪ ਚੱਲਣਗੇ। ਸਵੇਰੇ 6 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਕੈਂਪ ਗੁਰੂ ਘਰ ਵਿੱਚ ਹੋਇਆ ਕਰਨਗੇ। ਬੱਚੇ ਲਗਭਗ 500 ਤੋਂ ਉੱਪਰ ਨੇ, ਇਸ ਕਰਕੇ ਬਜ਼ੁਰਗਾਂ ਨੂੰ, ਆਉਣ ਵਾਲੀ ਸੰਗਤ ਨੂੰ ਬੇਨਤੀ ਆ ਵੀ ਪਲੀਜ਼ ਜੋ ਵੀ ਸੇਵਾਦਾਰ ਕਹਿਣਗੇ ਉਹਨਾਂ ਦਾ ਸਹਿਯੋਗ ਕਰਿਓ, ਕਿਉਂਕਿ ਲੰਗਰ ਹਾਲ ਦੇ ਵਿੱਚ ਵੀ ਕਾਫੀ ਰਸ਼ ਹੋ ਜਾਇਆ ਕਰਨਾ ਆ, ਕਿਉਂਕਿ ਬੱਚੇ ਪ੍ਰਾਇਓਰਟੀ ਆ ਆਪਣੀ। ਸੇਵਾ ਕਰਨ ਵੀ ਸਾਰਿਆਂ ਨੇ ਆਉਣਾ ਆ, ਕਿਉਂਕਿ 500 ਬੱਚਾ ਆ ਪਲੱਸ ਵਲੰਟੀਅਰ ਹੋ ਜਾਣੇ ਆ। ਘੱਟੋ ਘੱਟ 700 ਤੋਂ ਲੈ ਕੇ 900 ਦੇ ਗੇੜ ਵਿੱਚ ਬੱਚੇ ਆਪਣੇ ਕੋਲ ਹੋ ਜਾਣੇ ਆ। ਜਿੰਨਾ ਵੀ ਸਿੰਘਾਂ ਕੋਲ ਸੇਵਾ, ਭੈਣਾਂ ਕੋਲ ਟਾਈਮ ਹੈਗਾ, ਪਲੀਜ਼ ਗੁਰੂ ਘਰ ਵਿੱਚ ਆ ਕੇ ਸੇਵਾ ਕਰੋ। ਦੂਸਰੀ ਬੇਨਤੀ ਆ ਵੀ ਕੈਂਪ ਦੇ ਲਈ ਆਪਾਂ ਆਸਟ੍ਰੇਲੀਆ ਤੋਂ ਭਾਈ ਜਗਜੀਤ ਸਿੰਘ ਆ ਰਹੇ ਨੇ, ਭਾਈ ਨਿਸ਼ਾਨ ਸਿੰਘ ਦੇ ਉਹ ਵੱਡੇ ਭਰਾਤਾ ਨੇ, ਭਾਈ ਗਿਆਨ ਸਿੰਘ ਬੀਸੀ ਤੋਂ ਆ ਰਹੇ ਨੇ, ਭਾਈ ਓਮਕਾਰ ਸਿੰਘ ਬੀਸੀ ਤੋਂ ਆ ਰਹੇ ਨੇ, ਕਾਫੀ ਹੋਰ ਵੀ ਪ੍ਰਚਾਰਕ ਆਪਣੇ ਕੋਲ ਪਹੁੰਚ ਰਹੇ ਨੇ। ਪਲੀਜ਼ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ, ਬੱਚਿਆਂ ਨੂੰ ਵੱਧੋ ਵੱਧ ਲੈ ਕੇ ਆਓ, ਅਤੇ ਜੋ ਵੀ ਸੇਵਾਦਾਰ ਜਾਂ ਵਲੰਟੀਅਰ ਤੁਹਾਨੂੰ ਬੇਨਤੀਆਂ ਕਰਦੇ ਆ, ਪਲੀਜ਼ ਉਹਨਾਂ ਦੇ ਨਾਲ ਸਹਿਯੋਗ ਕਰੋ। ਅੱਜ ਦੀ ਆਰੰਭਤਾ ਜਿਹੜੀ ਹੋਈ ਆ, ਹੁਣ ਬੱਚਿਆਂ ਨੂੰ ਆਪਾਂ ਸਨੈਕ ਦੇਣਾ ਆ ਥੱਲੇ, ਪਲੀਜ਼ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਆ ਵੀ ਉਹ ਅੱਧਾ ਘੰਟਾ ਠਹਿਰ ਕੇ ਜਾਣ, ਸਿਰਫ ਇਕੱਲੇ ਲੰਗਰ ਹਾਲ ਵਿੱਚ ਬੱਚੇ ਹੀ ਜਾਣਗੇ। ਸਾਰੇ ਇਸ ਬੇਨਤੀ ਨੂੰ ਪ੍ਰਵਾਨ ਕਰਿਓ। ਫਿਰ ਇੱਕ ਵਾਰ ਬੇਨਤੀ ਆ ਵੀ ਸੇਵਾਦਾਰਾਂ ਦੀ ਬਹੁਤ ਜ਼ਿਆਦਾ ਲੋੜ ਆ, ਭੈਣਾਂ ਦੀ, ਵੀਰਾਂ ਦੀ, ਪਲੀਜ਼ ਜ਼ਰੂਰ ਸਹਿਯੋਗ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਥੈਂਕਸ ਫਾਰ ਅ ਗ੍ਰੇਟ ਫਰਸਟ ਡੇ ਐਟ ਕੈਂਪ। ਆਈ ਨੀਡ ਐਵਰੀਵਨ ਟੂ ਸਿਟ ਡਾਊਨ, ਸੋ ਸਟੇ ਸਿਟਿੰਗ। And the way we're going to dismiss is the volunteers that I've talked to are going to tap you on the shoulder. So I need everyone sitting nicely, hands folded, back straight, eyes closed. And when they see you're doing all those things, they're going to tap you. And only then you can go to the Lunger Hall through the door on your side. So I need everyone sitting nicely, and I need my volunteers to start tapping. All other volunteers, please help Vrita downstairs. Waheguru Ji Ka Khalsa, Waheguru Ji Ki Fateh.
3: ਧੰਨ ਵਾਹਿਗੁਰੂ ਸਾਹਿਬ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਬਲਜੀਤ ਸਿੰਘ ਜੀ, ਤਿਨ੍ਹਾਂ ਦਾ ਰਾਗੀ ਜਥਾ, ਸਮੁੱਚੇ ਹੀ ਜਥੇ ਦਾ ਬਹੁਤ ਬਹੁਤ ਧੰਨਵਾਦ। ਸੋ ਆਓ, ਹੁਣ ਸਮਾਂ ਹੋਇਆ ਹੈ ਢਾਡੀ ਵਾਰਾਂ ਦਾ। ਅਤਿ ਸਤਿਕਾਰਯੋਗ ਗਿਆਨੀ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ, ਤਿਨ੍ਹਾਂ ਦੇ ਢਾਡੀ ਜਥੇ ਪਾਸੋਂ ਢਾਡੀ ਵਾਰਾਂ ਰਾਹੀਂ ਗੁਰੂ ਕਾ ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।